FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਸ਼ਨੀਵਾਰ ਹੈ। ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 23 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 6 ਤਾਰੀਖ ਇਸ ਵੇਲੇ ਸਵੇਰ ਦੀ 5:56 ਹੋਏ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ ਆਕਾਸ਼ਵਾਣੀ ਪਟਿਆਲਾ ਵੱਲੋਂ। ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ।

ਪ੍ਰੋਗਰਾਮ ਅੰਮ੍ਰਿਤਬਾਣੀ ਦੇ ਵਿੱਚ ਹੁਣੇ ਆਪਾਂ ਸ਼ਬਦ ਸਰਵਣ ਕਰ ਰਹੇ ਸੀ, ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ। ਇਸ ਪ੍ਰੋਗਰਾਮ ਵਿੱਚ ਹੁਣ ਇੱਕ ਸ਼ਨੀ ਭਜਨ ਸਰਵਣ ਕਰਦੇ ਹਾਂ, ਆਵਾਜ਼ ਦੇਵ ਅਸ਼ੀਸ਼ ਦੀ।

ਹੁਣੇ ਤੁਸੀਂ ਸਰਵਣ ਕੀਤਾ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। 100.2 ਮੈਗਾਹਰਟਸ 'ਤੇ ਤੁਸੀਂ ਟਿਊਨ ਇਨ ਕੀਤਾ ਹੋਇਆ। 6:30 ਹੋ ਰਹੇ ਨੇ ਇਸ ਵੇਲੇ ਸਵੇਰ ਦੇ। ਹੁਣ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ, ਜਿੱਥੋਂ ਪਹਿਲਾਂ ਤੁਸੀਂ ਸੁਣੋਗੇ ਪ੍ਰੋਗਰਾਮ ਖੇਤੀਬਾੜੀ, ਅਤੇ ਉਸ ਤੋਂ ਬਾਅਦ ਮਾਨਸ ਗਾਨ ਪ੍ਰੋਗਰਾਮ ਸਰਵਣ ਕਰਾਂਗੇ, ਅਤੇ 6:50 'ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਵੀਂ ਸਵੇਰ ਲੈ ਕੇ। ਕੁਝ ਪਲ ਕਰੋ ਉਡੀਏ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਗੜਾ, ਤੁਸੀਂ ਦੱਸੋ ਆਪਣਾ।
1: ਬਹੁਤ ਵਧੀਆ। ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਵੀ ਸਮੇਂ ਦੇ ਹਿਸਾਬ ਨਾਲ ਕੰਮ ਕਰਦੇ ਰਹੀਏ, ਅਤੇ ਮਾਹਿਰਾਂ ਦੇ ਨਾਲ, ਅਤੇ ਜਿਹੜੇ ਖਾਸ ਕਰਕੇ ਆਪਣੇ ਹਾਣੀ ਵੀ ਹੁੰਦੇ ਆ ਨਾ, ਹੁਣ ਸਲਾਹ ਮਸ਼ਵਰਾ ਵੀ ਕਰਦੇ ਰਹੋ, ਅਤੇ ਪਤਾ ਲੱਗਦਾ ਵੀ ਖੇਤੀਬਾੜੀ 'ਚ ਕੀ ਨਵਾਂਪਣ ਆ ਰਿਹਾ ਅਤੇ ਕੀ ਸਾਨੂੰ ਕਰਨਾ ਚਾਹੀਦਾ ਆ।
0: ਦੇਖੋ ਗੱਲ, ਜ਼ਿਕਰ ਸੰਧੂ ਸਾਹਿਬ ਤੁਸੀਂ ਨਵੇਂਪਣ ਦਾ ਕੀਤਾ ਹੈ, ਨਵਾਂਪਣ ਖੇਤੀ ਦੇ ਵਿੱਚ ਆ ਨਹੀਂ ਹੁਣ ਜ਼ਰੂਰਤ ਹੈ ਨਵਾਂਪਣ ਲਿਆਉਣ ਦੀ, ਅਤੇ ਨਵਾਂਪਣ ਕਿਤੇ ਬਾਹਰੋਂ ਨਹੀਂ ਆਉਣਾ, ਉਹ ਸਾਨੂੰ ਲਿਆਉਣਾ ਪੈਣਾ ਹੈ। ਨਵੇਂਪਣ ਦਾ ਮਤਲਬ ਇਹ ਵੀ ਹੈ ਨਹੀਂ ਕਿ ਅਸੀਂ ਖੇਤੀਬਾੜੀ ਦੀਆਂ ਜਿਹੜੀਆਂ ਸਾਰੀਆਂ ਜਿਣਸਾਂ ਹੈ ਜਾਂ ਸਾਰੀਆਂ ਸਬਜ਼ੀ ਭਾਜੀ ਜੋ ਵੀ ਉਪਜ ਹੈ ਉਹਨੂੰ ਛੱਡ ਕੇ ਕੋਈ ਨਵੀਆਂ ਚੀਜ਼ਾਂ ਕਰਨ ਲੱਗ ਜਾਈਏ, ਕਰਨਾ ਉਹੀ ਹੈ।
1: ਹਾਂ, ਕਈ ਵਾਰ ਉਹ ਥੋੜ੍ਹਾ ਜਿਹਾ ਬਦਲਾਅ ਕਰ ਲਓ, ਉਹ ਵੀ ਨਵੀਨਤਾ ਹੋ ਜਾਂਦੀ ਹੈ।
0: ਬਿਲਕੁਲ ਬਿਲਕੁਲ।
1: ਕਿ ਆਪਾਂ ਜਿੱਦਾਂ ਗੱਲ ਕਰਦੇ ਹੁੰਦੇ ਹਾਂ ਕਿ ਥੋੜ੍ਹਾ ਜਿਹਾ ਫਸਲੀ ਹੇਰ ਫੇਰ ਕਰ ਲਓ, ਥੋੜ੍ਹਾ ਜਿਹਾ ਸਮਾਂ ਅੱਗੇ ਪਿੱਛੇ ਬੀਜ ਲਈਏ, ਅਤੇ ਇਹਦੇ ਨਾਲ ਬੜਾ ਫਰਕ ਪੈ ਜਾਂਦਾ ਹੈਗਾ। ਅਤੇ ਖਾਸ ਕਰਕੇ ਦੇਖੋ ਰੁਜਾ ਰਾਮ ਜੀ, ਕਿ ਆਪਣੇ ਘਰ ਦੀਆਂ ਜਿਹੜੀਆਂ ਲੋੜਾਂ ਨੇ ਨਾ, ਉਹ ਪੂਰੀਆਂ ਹੋ ਜਾਣ, ਉਹਦੇ ਵੱਲ ਸਾਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈਗਾ ਕਿ ਜਿਹੜੀਆਂ ਸਾਡੇ ਖੇਤੀਬਾੜੀ 'ਚ ਖਾਸ ਕਰਕੇ ਜਿਹੜੀਆਂ ਘਰੇਲੂ ਲੋੜਾਂ ਨੇ, ਉਹ ਇਸ ਤਰੀਕੇ ਦੀ ਖੇਤੀਬਾੜੀ ਕਰੀਏ ਕਿ ਪੂਰੀਆਂ ਹੁੰਦੀਆਂ ਰਹਿਣ। ਅਤੇ ਜੇ ਕਹਿੰਦੇ ਹਾਂ ਵੀ ਆਪਾਂ ਸਿਰਫ ਜੇ ਲੂਣ ਹੀ ਲੈ ਕੇ ਆਈਏ ਮਾਰਕੀਟ 'ਚੋਂ, ਤਾਂ ਵਧੀਆ ਗੱਲ ਹੁੰਦੀ ਹੈ ਕਿ ਹਰ ਚੀਜ਼ ਸਾਡੇ ਖੇਤ 'ਚੋਂ ਪੈਦਾ ਹੋਣੀ ਚਾਹੀਦੀ ਹੈਗੀ ਹੈ, ਅਤੇ ਹੋ ਵੀ ਸਕਦੀ ਹੈਗੀ ਹੈ।
0: ਦੇਖੋ ਸੰਧੂ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਅਸੀਂ ਪਹਿਲਾਂ ਇਹ ਚੀਜ਼ ਕਰਦੇ ਪਏ ਸੀ। ਜੇ ਅੱਜ ਤੋਂ ਕੁਛ ਦਹਾਕੇ ਪਹਿਲਾਂ ਆਪਾਂ ਨਜ਼ਰ ਮਾਰੀਏ ਤਾਂ ਅਸੀਂ ਉਹ ਸਾਰੀਆਂ ਚੀਜ਼ਾਂ ਪੈਦਾ ਕਰਦੇ ਸੀ ਜਿਹੜੀਆਂ ਸਾਡੀਆਂ ਰਸੋਈ ਦੇ ਵਿੱਚ ਲੋੜੀਂਦੀਆਂ ਸੀਗੀਆਂ। ਪਰ ਕਿਉਂਕਿ ਦੌੜ ਭੱਜ ਦਾ ਇਹ ਹੈ ਕਿ ਯੁੱਗ ਐਸਾ ਆ ਗਿਆ ਕਿ ਅਸੀਂ ਹਰ ਚੀਜ਼ ਤੋਂ ਕਿਨਾਰਾ ਕਰਨਾ ਸ਼ੁਰੂ ਕਰਤਾ। ਹੁਣ ਤਾਂ ਅਸੀਂ ਬਹੁਤੇ ਪਿੰਡਾਂ ਦੇ ਵਿੱਚ ਘਰ ਐਸੇ ਵੀ ਹੈ, ਅਗਲਾ ਕਹਿੰਦਾ ਯਾਰ 1.5-2 ਕਿਲੋ ਦੁੱਧ ਚਾਹੀਦਾ ਹੁੰਦਾ ਘਰ, ਉਹਦੇ ਲਈ ਖੁਰ ਵੱਢ ਕਿਉਂ ਕਰਾਈਏ। ਦੇਖੋ ਕਿੱਡੀ ਅਸੀਂ ਮਤਲਬ ਕਿਹੜੀ ਸੋਚ ਨੂੰ ਤੁਰ ਪਏ ਹਾਂ। ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਉਹ ਚੀਜ਼ਾਂ ਅਸੀਂ ਪੈਦਾ ਕਰੀਏ ਜਿਹੜੀਆਂ ਸਾਡੀਆਂ ਲੋੜੀਂਦੀਆਂ ਹੈ, ਉਹਦੇ ਨਾਲ ਦੋ ਫਾਇਦੇ ਸਿੱਧੇ ਤੌਰ 'ਤੇ ਹੁੰਦੇ ਹੈ। ਇੱਕ ਤਾਂ ਸਾਡੀ ਸਿਹਤ ਲਈ ਸਾਨੂੰ ਪਤਾ ਹੁੰਦਾ ਜੋ ਅਸੀਂ ਖਾ ਰਹੇ ਹਾਂ ਉਹ ਪੈਦਾ ਅਸੀਂ ਕਿੱਦਾਂ ਕੀਤਾ ਹੈ, ਅਤੇ ਦੂਜਾ ਜਿਹੜਾ ਹੈ ਕਿ ਖੇਤੀ ਲਾਗਤਾਂ ਜਿਹੜੀਆਂ ਹੈ ਉਹਨਾਂ ਨੂੰ ਘਟਾਉਣ ਦੇ ਲਈ ਇਹ ਇੱਕ ਬਹੁਤ ਵੱਡਾ ਸਾਧਨ ਹੈ ਜਿਹੜੇ ਸਾਡੇ ਖਰਚੇ ਹੈ। ਕਿਉਂਕਿ ਜੇ ਖਰਚੇ ਤਾਂ ਘਟਣਗੇ ਜੇ ਅਸੀਂ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਹੈ ਆਪਣੇ ਘਰੋਂ ਹੀ ਪੂਰੀਆਂ ਕਰਾਂਗੇ।
1: ਅਤੇ ਇਹਦੇ ਵਿੱਚ ਦੇਖੋ ਘਰੇਲੂ ਬਗੀਚੀ ਦੀ ਜਦੋਂ ਗੱਲ ਕਰਦੇ ਹਾਂ ਨਾ, ਤਾਂ ਬੜਾ ਵਧੀਆ ਸਾਧਨ ਆ। ਇੱਕ ਤਾਂ ਬੰਦੇ ਦਾ ਸਮਾਂ ਬੜਾ ਵਧੀਆ ਲੰਘਦਾ ਹੈਗਾ ਕਿ ਜਦੋਂ ਤੁਹਾਡੇ ਕੋਲ ਥੋੜ੍ਹਾ ਜਿਹਾ ਵਾਧੂ ਸਮਾਂ ਹੋਏ ਆਪਾਂ ਉੱਥੇ ਜਾ ਸਕੇ, ਗੋਡੀ ਕਰ ਸਕਦੇ ਹਾਂ, ਦੇਖ ਸਕਦੇ ਹੈਗੇ ਹਾਂ ਵੀ ਕਿਹੜੀ ਫਸਲ ਹੁਣ ਆਪਣੇ ਉਹਨੂੰ ਠੀਕ ਤਰੀਕੇ ਨਾਲ ਬੀਜਣ ਦੇ ਲਾਇਕ ਹੈ, ਕਿਹੜੀ ਆਪਾਂ ਬੀਜ ਸਕਦੇ ਹੈਗੇ ਹਾਂ, ਅਤੇ ਆਉਣ ਵਾਲੇ 'ਚ ਕਿਹੜੀ ਫਸਲ ਸਾਨੂੰ ਬੀਜਣੀ ਚਾਹੀਦੀ ਹੈਗੀ, ਇਹ ਸਾਰੀ ਵਿਉਂਤਬੰਦੀ ਕੀਤੀ ਜਾ ਸਕਦੀ ਹੈਗੀ ਹੈ।
0: ਪੁੰਨ ਅਤੇ ਫਲੀਆਂ ਵਾਲਾ ਕੰਮ ਹੈ ਜੀ, ਦੋਨੋਂ ਹੀ ਚੀਜ਼ਾਂ ਹੈ। ਇੱਕ ਤਾਂ ਦੇਖੋ ਜਿੱਦਾਂ ਤੁਸੀਂ ਕਿਹਾ ਕਿ ਰੁਝੇਵੇਂ ਦਾ ਰੁਝੇਵਾਂ, ਪੈਸੇ ਦੇ ਪੈਸੇ, ਦੋਨੋਂ ਚੀਜ਼ਾਂ ਹੈ। ਘਰੇਲੂ ਬਗੀਚੀ ਤਾਂ ਹੁਣ ਦੇਖੋ ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈ, ਉਹਨਾਂ ਨੇ ਮਾਡਲ ਤਿਆਰ ਕੀਤਾ ਹੈ ਜਿਹਦੇ 'ਚ ਆਪਣੀਆਂ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਖੇਤੀ ਦੀਆਂ, ਜਿਹਦੇ 'ਚ ਸਬਜ਼ੀ ਭਾਜੀ ਵੀ ਹੈ, ਫਲ ਫਰੂਟ ਵੀ ਹੈ, ਅਤੇ ਇੱਥੋਂ ਇਲਾਵਾ ਵੀ ਡੇਅਰੀ ਵੀ ਜਿਹੜੀ ਹੈ, ਇੱਕ ਦੋ ਗਾਵਾਂ ਰੱਖ ਕੇ ਅਸੀਂ ਕਿੱਦਾਂ ਜਿਹੜਾ ਹੈ

0: ਦਾ ਵੀ ਫਰਕ ਪੈ
1: ਜਾਂਦਾ ਪੈਂਦਾ ਪੈ
0: ਕਿਉਂਕਿ ਥੋੜ੍ਹੀ ਜਿਹੀ ਆਪਣਾ ਜਿੱਦਾਂ ਕਹਿੰਦੇ ਆ ਕਿ ਜਦੋਂ ਲੱਗਦੀ ਹੈਗੀ ਹੈ ਥੋੜ੍ਹਾ ਜ਼ਿਆਦਾ ਬੀਜ ਲੱਗਦਾ ਹੈਗਾ ਅਤੇ ਕਈ ਵਾਰ ਜਦੋਂ ਸਮਾਂ ਇਹਦਾ ਸਹੀ ਆ ਜਾਂਦਾ ਤਾਂ ਫਿਰ ਥੋੜ੍ਹੇ ਬੀਜ ਨਾਲ ਵੀ ਗੁਜ਼ਾਰਾ ਹੋ ਜਾਂਦਾ ਆ
1: ਹੋ ਜਾਂਦਾ ਜੀ ਹੋ ਜਾਂਦਾ ਹੈ ਥੋੜ੍ਹਾ ਜਿਹਾ ਸੰਧੂ ਸਾਹਿਬ ਜਿਹੜਾ ਹੈ ਫਸਲ ਬਾੜੀ ਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੁੰਦੀ ਹੈ ਕਿ ਜਦੋਂ ਵੀ ਆਪਾਂ ਕੋਈ ਕਾਸ਼ਤਕਾਰੀ ਤਰੀਕੇ ਢੰਗ ਅਪਣਾਉਂਦੇ ਹਾਂ ਤਾਂ ਸਾਨੂੰ ਉਹਦੇ 'ਚ ਵਿਉਂਤਬੰਦੀ ਇਸ ਲਿਹਾਜ਼ ਨਾਲ ਕਰਨੀ ਚਾਹੀਦੀ ਹੈ ਕਿ ਸਾਡੀ ਫਸਲ ਇੱਕੋ ਸਮੇਂ 'ਤੇ ਨਾ ਉਹਦਾ ਲਾਓ ਆਵੇ ਥੋੜ੍ਹਾ ਜਿਹਾ ਸਾਨੂੰ ਵਕਫਾ ਪਾ ਕੇ ਜਿਹੜਾ ਹੈ ਕਾਸ਼ਤ ਕਰਨੀ ਚਾਹੀਦੀ ਹੈ ਤਾਂ ਕਿ ਜਿਹੜਾ ਫਸਲ ਇੱਕੋ ਵਾਰੀ ਲਾਓ ਆਊ ਅਤੇ ਇੱਕੋ ਵਾਰੀ ਪੱਕ ਜੂ ਅਤੇ ਸਾਡਾ ਫਸਲ ਦਾ ਫਿਰ ਜਿਹੜਾ ਹੈ ਅਸੀਂ ਉਹ ਜਿੱਦਾਂ ਕਹਿੰਦੇ ਕਿ ਫਾਲਤੂ ਚਲੀ ਜਾਊਗੀ ਉਹਦਾ ਸਾਨੂੰ ਬੰਟਕ ਨਹੀਂ ਮਿਲਣੀ
0: ਇਹ ਤਾਂ ਪੱਕੀ ਗੱਲ ਹੈ ਕਿਉਂਕਿ ਇਹ ਸਬਜ਼ੀਆਂ ਦਾ ਹੁਣ ਕੋਈ ਭਾਅ ਨਾ ਤੈਅ ਤਾਂ ਹੁੰਦਾ
1: ਨਹੀਂ ਹੁੰਦਾ ਜੀ
0: ਇਹ ਤਾਂ ਬਾਜ਼ਾਰ 'ਤੇ ਹੀ ਜਿਹੜਾ ਮੁਨਸਰ ਕਰਦਾ ਹੈ ਕਿ ਜੇ ਵੱਧ ਆ ਗਈ ਤਾਂ ਘੱਟ ਜਾਣਾ ਹੈ ਜੇ ਘੱਟ ਆ ਗਈ ਤਾਂ ਚਾਰ ਪੈਸੇ ਵੱਧ ਮਿਲ ਜਾਣੇ ਹੈਗੇ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਸਮੇਂ ਦੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਆਪਣੇ ਬਾਜ਼ਾਰ ਨੂੰ ਦੇਖਦੇ ਹੋਏ ਉਹਦੀ ਮੰਡੀਕਰਨ ਵੱਲ ਵੀ ਧਿਆਨ ਦੇ ਕੇ ਫਿਰ ਆਪਾਂ ਆਪਦੀ ਵਿਉਂਤਬੰਦੀ ਕਰੀਏ ਅਤੇ ਤੁਸੀਂ ਗੱਲ ਕਰ ਰਹੇ ਸੀ ਦੇਖੋ ਵੱਖ ਵੱਖ ਕਿਸਮਾਂ ਦੀ ਰੁਲੀਆ ਰਾਮ ਜੀ ਅਤੇ ਇਹਦੇ ਵਿੱਚ ਆਪਣੇ ਕੋਲ ਪੰਜਾਬ ਸੁਹਾਵਣੀ ਹੈ ਇੱਕ ਪੰਜਾਬ 8 ਹੈ ਪੰਜਾਬ 7 ਅਤੇ ਪੰਜਾਬ ਪਦਮਨੀ ਇਹ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਰੁਲੀਆ ਰਾਮ
1: ਜੀ
0: ਅਤੇ ਬੀਜਣ ਤੋਂ ਪਹਿਲਾਂ ਨਾ ਬੀਜ ਨੂੰ ਨਾ 24 ਘੰਟੇ ਭਿਉਂ ਲਈਏ ਪਾਣੀ ਦੇ ਵਿੱਚ
1: ਆਓ ਜੀ ਸਖ਼ਤ ਜਾਨ ਬੀਜ ਹੁੰਦੇ ਹੈ ਅਤੇ ਉੱਗਣ ਸ਼ਕਤੀ ਵਧਾਉਣ ਲਈ ਇਹਨੂੰ ਭਿਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ
0: ਹਾਂ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ ਦੇਖੋ ਰੁਲੀਆ ਰਾਮ ਜੀ 45 ਸੈਂਟੀਮੀਟਰ ਅਤੇ ਬੂਟਾ ਤੋਂ ਬੂਟੇ ਦਾ ਫਾਸਲਾ ਜਿਹੜਾ ਹੈ ਨਾ ਉਹ 15 ਕੁ ਸੈਂਟੀਮੀਟਰ ਰੱਖ ਲਓ ਅਤੇ ਦੇਖੋ ਖਾਦਾਂ ਤੋਂ ਬਿਨਾਂ ਤਾਂ ਕੋਈ ਫਸਲ ਹੁੰਦੀ ਨਹੀਂ ਤਾਂ ਇਸ ਕਰਕੇ ਖਾਦਾਂ ਜਿੱਦਾਂ ਕਿ ਰੂੜੀ ਦੀ ਵਧੀਆ ਤਿਆਰ ਕੀਤੀ ਹੋਵੇ ਉਹ ਪਾਈਏ ਕੋਈ 15 ਤੋਂ ਲੈ ਕੇ 20 ਟਨ ਬਾਕੀ 80 ਕਿਲੋ ਯੂਰੀਆ ਹੈ ਨਾ ਇਹ ਸਿਫਾਰਿਸ਼ ਕੀਤੀ ਗਈ ਜੀ ਇਸ ਤੋਂ ਇਲਾਵਾ
1: ਜੀ
0: ਅਤੇ ਜੇ ਆਪਣਾ ਫਸਲ ਵਧੀਆ ਤਿਆਰ ਕਰਨੀ ਹੈ ਅਤੇ ਨਦੀਨਾਂ ਦੀ ਰੋਕਥਾਮ ਵਾਸਤੇ ਵੀ ਸਾਨੂੰ ਪ੍ਰਬੰਧ ਕਰਨ ਦੀ ਦੇਖੋ ਰੁਲੀਆ ਰਾਮ ਜੀ ਲੋੜ ਪੈਣੀ ਹੈ ਨਾਲ ਦੇ ਨਾਲ
1: ਪੈਣੀ ਹੈ ਜੀ ਦੇਖੋ ਇਹ ਤਾਂ ਫਸਲ ਬਾੜੀ ਦਾ ਬਿਜਾਈ ਤੋਂ ਕੰਮ ਸ਼ੁਰੂ ਹੁੰਦਾ ਹੈ ਬਿਜਾਈ ਦੇ ਨਾਲ ਇਸ ਕਰਕੇ ਜਿਹੜੇ ਵੇਲੇ ਵੇਲੇ ਜਿੱਦਾਂ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਉਹ ਤੋਂ ਇਲਾਵਾ ਖਾਦਾਂ ਦੀ ਗੱਲ ਹੈ ਨਦੀਨਾਂ ਨੂੰ ਆਪਾਂ ਨੇ ਕਾਬੂ 'ਚ ਰੱਖਣਾ ਹੈ ਹੋਰ ਬਹੁਤ ਕੀਟ ਪਤੰਗ ਬਿਮਾਰੀਆਂ ਹੈ ਜਿਨ੍ਹਾਂ ਦਾ ਵਕਤ ਦੇ ਲਿਹਾਜ਼ ਦੇ ਨਾਲ ਆਪਾਂ ਪ੍ਰਬੰਧ ਕਰਾਂਗੇ ਤਾਂ ਹੀ ਫਸਲ ਨੇਪਰੇ ਚੜੂ
0: ਬਿਲਕੁਲ ਜੀ ਦੇਖੋ ਆਪਾਂ ਜਿਹੜਾ ਕਹਿੰਦੇ ਕਿ ਜ਼ਮੀਨ ਦੀ ਚੋਣ ਕਰ ਲਈ ਬੀਜ ਦਾ ਪ੍ਰਬੰਧ ਕਰ ਲਿਆ ਫਿਰ ਕਿਸਮਾਂ ਦੀ ਗੱਲ ਹੋ ਗਈ ਬਿਜਾਈ ਦਾ ਢੰਗ ਹੋ ਗਿਆ ਇੱਕ ਦੇਖੋ ਰੁਲੀਆ ਰਾਮ ਜੀ ਕਿ ਆਪਾਂ ਜਿਹੜੀਆਂ ਭਿੰਡੀ ਹੈ ਉਹ ਖਾਣ ਵਾਸਤੇ ਪੈਦਾ ਕਰਦੇ ਹਾਂ ਨਾ ਇਹਦੇ ਇਲਾਵਾ ਬਹੁਤ ਸਾਰੇ ਕਿਸਾਨ ਵੀਰ ਬੀਜ ਦਾ ਕੰਮ ਵੀ ਕਰ ਸਕਦੇ ਆ ਜੀ ਸਬਜ਼ੀਆਂ ਦਾ ਬੀਜ ਪੈਦਾ ਕਰਨਾ ਵੀ ਇੱਕ ਹੁਨਰ ਆ
1: ਬਿਲਕੁਲ ਅਲੱਗ ਕਿੱਤਾ ਧੰਦਾ ਅਲੱਗ ਕਿੱਤਾ ਧੰਦਾ ਉਹਦੀ ਵਿਉਂਤ ਵਿਧੀ ਵਿਧਾਨ ਸਾਰਾ ਅਲੱਗ ਹੈ
0: ਅਲੱਗ ਹੈ
1: ਉਹ ਥੋੜ੍ਹਾ ਜਿਹਾ ਜਿੱਦਾਂ ਅਸੀਂ ਕਹਿ ਸਕਦੇ ਕਿ ਟੇਢੀ ਫੀਰ ਹੈ ਹਰ ਆਦਮੀ ਦੇ ਬਸ ਦੀ ਗੱਲ ਨਹੀਂ ਹੈ ਜੇ ਆਪਾਂ ਬੀਜ ਉਤਪਾਦਨ ਵੱਲ ਜਾਂਦੇ ਹਾਂ ਕਿਉਂਕਿ ਉਹਦਾ ਢੰਗ ਤਰੀਕਾ ਜਿਹੜਾ ਜੇ ਤੁਹਾਨੂੰ ਜਾਣਕਾਰੀ ਹੈ ਫਿਰ ਹੀ ਤੁਸੀਂ ਉਸ ਪਾਸੇ ਜਾਓ ਨਹੀਂ ਤਾਂ ਤੁਸੀਂ ਸਿੱਧੀ ਫਸਲ ਜਿਹੜੀ ਹੈ ਪੈਦਾ ਕਰਕੇ ਉਹਦੀ ਮੰਡੀਕਾਰੀ ਕਰੋ ਇਹ 'ਚ ਵੀ ਚੰਗੇ ਪੈਸੇ ਹੈਗੇ
0: ਹੈਗੇ ਹੈ ਜੀ ਦੇਖੋ ਜੇ ਆਪਾਂ ਕਿ ਘਰ ਦੇ ਵਿੱਚ ਥੋੜ੍ਹਾ ਜਿਹਾ ਇਹ ਕੰਮ ਕਰ ਲਈਏ ਪਰ ਇਹ ਗੱਲ ਧਿਆਨ ਰੱਖਣਾ ਪੈਂਦਾ ਕਿ ਤਾਂ ਘੱਟੋ ਘੱਟ ਨਾ 200 ਮੀਟਰ ਦਾ ਫਾਸਲਾ ਹੋਰ ਕਿਸਮ ਦੇ ਨਾਲ ਹੋਣਾ ਚਾਹੀਦਾ
1: ਬਿਲਕੁਲ
0: ਉਹਦੇ ਲੱਗ ਛਾਕੇ ਜਿਹੜੀ ਹੈ ਨਾ 200 ਮੀਟਰ ਜਾਣੀ ਜਿਹੜੀ ਪਿੰਡੇ ਦੀ ਕੋਈ ਹੋਰ ਫਸਲ ਨਾ ਬੀਜੀ ਹੋਵੇ ਜੇ ਅਸੀਂ ਬੀਜ ਵਾਸਤੇ ਫਸਲ ਤਿਆਰ ਕਰ ਰਹੇ ਹਾਂ
1: ਕਰਨੀ ਹੈ ਚੱਲੀਏ ਫਿਰ ਆਪਾਂ
0: ਜੈ ਹਿੰਦ ਜੀ
1: ਜੈ ਹਿੰਦ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪੇਸ਼ ਕੀਤਾ ਗਿਆ।
1: ਨੀ ਕੁੜੇ ਕੀੜੀ, ਤੂੰ ਸਾਡੇ ਪਿੰਡ ਵਾਲੇ ਰੁਈਆ ਰਾਮ ਨੂੰ ਜਾਣਦੀ ਹੈ?
2: ਲੈ ਦੱਸ ਭੂਆ, ਉਹਨੂੰ ਕੌਣ ਨਹੀਂ ਜਾਣਦਾ। ਹਰ ਰੋਜ਼ ਸ਼ਾਮੀ 6:30 ਵਜੇ ਰੇਡੀਓ ਤੇ ਆਉਂਦਾ ਹੈ, ਨਾਲੇ ਮੰਡੀਆਂ ਦੇ ਭਾਅ ਪੜਦਾ ਹੈ, ਨਾਲੇ ਕੰਮ ਦੀਆਂ ਗੱਲਾਂ ਸੁਣਾਉਂਦਾ ਹੈ।
1: ਨੀ ਕੁੜੇ ਕੀੜੀ, ਅੱਗੇ ਗੱਲ ਨਾ ਕਰੀ।
2: ਅੱਗੇ ਕੀਤੀ ਕਦੇ ਭੂਆ?
1: ਨੀ ਜਦੋਂ ਰੁਈਆ ਰਾਮ ਜੈ ਹਿੰਦ ਬੁਲਾਉਂਦਾ ਮੈਨੂੰ ਬਹੁਤ ਪਸੰਦ ਆਉਂਦਾ।
3: ਤੇਰੀਆਂ ਮੁਹੱਬਤਾਂ, ਤੇਰੀਆਂ ਮੁਹੱਬਤਾਂ ਨੂੰ ਮਾਰ ਸੱਟਿਆ, ਦੱਸ ਕੀ ਕਰਾਂ।
0: ਕਿਸਾਨਾਂ ਦਾ ਆਪਣਾ ਦਿਹਾਤੀ ਪ੍ਰੋਗਰਾਮ ਹਰ ਰੋਜ਼ ਸ਼ਾਮੀ 6:30 ਵਜੇ।

0: ਹੁਣ ਤੁਸੀਂ ਸ਼੍ਰੀ ਰਾਮਚਰਿਤ ਮਾਨਸ ਜੋ ਲੜੀਵਾਰ ਪਾਠ ਮਾਨਸ ਕਾਂਡ ਦੀ 96 ਕੜੀ ਸਰਵਣ ਕਰ ਰਹੇ ਸੀ।
1: ਹੁਣ ਤੱਕ ਤੁਸੀਂ ਆਕਾਸ਼ਵਾਣੀ ਜਲੰਧਰ ਦੀ ਪ੍ਰੋਗਰਾਮ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ, FM ਬੈਂਡ 100.2 ਮੈਗਾਹਰਟਸ ਦੀ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ। 7:50 ਹੋਏ ਨੇ ਇਸ ਵੇਲੇ ਸਵੇਰ ਦੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਨਵੀਂ ਸਵੇਰ।

ਨਵੀਂ ਸਵੇਰ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਨਵੀਂ ਸਵੇਰ ਅਤੇ ਨਵਾਂ ਵਿਚਾਰ। ਤੁਸੀਂ ਬੜਾ ਖੂਬਸੂਰਤ ਲਿਖਿਆ, ਕਹਿੰਦੇ ਰੇਤੇ ਵਿੱਚ ਡਿੱਗੀ ਖੰਡ ਕੀੜੀ ਤਾਂ ਚੁੱਕ ਸਕਦੀ ਹੈ ਪਰ ਹਾਥੀ ਨਹੀਂ। ਸੋ ਇਸ ਲਈ ਕੀ ਕਹਿੰਦੇ ਨੇ ਕਿ ਅਮੀਰ ਜਾਂ ਗਰੀਬ ਜਾਂ ਲੋਕਾਂ ਦੇ ਵਿੱਚ ਭੇਦਭਾਵ ਨਹੀਂ ਕਰਨਾ ਚਾਹੀਦਾ ਕਿਸੇ ਵੀ ਤਰੀਕੇ ਦਾ, ਕਿਉਂਕਿ ਸਮਾਂ ਆਉਣ 'ਤੇ ਕਿਸੇ ਦੀ ਵੀ ਲੋੜ ਪੈ ਸਕਦੀ ਹੈ। ਜੀ ਹਾਂ, ਇਹ ਤਾਂ ਸੀ ਅੱਜ ਦਾ ਵਿਚਾਰ, ਅਤੇ ਆਓ ਇੱਕ ਹੁਣ ਸ਼ਬਦ ਸਰਵਣ ਕਰਦੇ ਹਾਂ। ਗਾਇਨ ਕਰ ਰਹੇ ਨੇ ਭਾਈ ਦਵਿੰਦਰ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ।

ਪ੍ਰੋਗਰਾਮ ਨਵੀਂ ਸਵੇਰ ਦੇ ਵਿੱਚ ਹੁਣੇ ਆਪਾਂ ਇੱਕ ਸ਼ਬਦ ਸਰਵਣ ਕੀਤਾ, ਭਾਈ ਦਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ। ਉਸ ਤੋਂ ਦੱਸ ਦਈਏ ਕਿ ਅੱਜ ਸ਼ਨੀਵਾਰ ਹੈ, ਸ਼ਕ ਸੰਵਤ 1948 ਦੇ ਜੇਸ਼ਠ ਮਹੀਨੇ ਦੀ 23 ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 6 ਤਾਰੀਖ। ਸੋ ਇਸੇ ਜਾਣਕਾਰੀ ਦੇ ਨਾਲ ਹੀ ਅੱਜ ਦਾ ਨਵੀਂ ਸਵੇਰ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦਾ ਹੈ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਨਵੀਂ ਸਵੇਰ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 7 ਵਜਣ ਵਾਲੇ ਨੇ। ਹੁਣ ਸੁਣਾਂਗੇ ਹਿੰਦੀ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਰਿਲੇਅ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਖੇਤੀ ਨੁਕਤੇ ਸਾਂਝੇ ਕਰਾਂਗੇ। ਖਬਰਾਂ ਲਈ ਕਰੋ ਕੁਝ ਪਲ ਉਡੀਕ।

0: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 7:05 ਹੋਏ ਨੇ ਜੀ ਇਸ ਵੇਲੇ ਸਵੇਰ ਦੇ। ਹੁਣ ਲੈ ਕੇ ਹਾਜ਼ਰ ਹਾਂ ਜੀ ਅੱਜ ਦੇ ਖੇਤੀ ਨੁਕਤੇ। ਅੱਜ ਦੇ ਖੇਤੀ ਨੁਕਤੇ ਤੁਹਾਡੇ ਨਾਲ ਸਾਂਝਾ ਕਰਨਗੇ ਧਰਮਿੰਦਰ ਸੰਧੂ। ਵਿਸ਼ਾ ਰਹੇਗਾ ਮਸ਼ੀਨ ਨਾਲ ਝੋਨੇ ਦੀ ਲਵਾਈ। ਤੇ ਆਓ ਫਿਰ ਇਹ ਸੁਣਦੇ ਹਾਂ।
1: ਧਰਮਿੰਦਰ ਸੰਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕਿਸਾਨ ਵੀਰੋ, ਹੁਣ ਤੁਸੀਂ ਆਪਣੇ ਫਸਲੀ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਹੋ। ਖਾਸ ਤੌਰ ਦੇ ਉੱਤੇ ਤੁਸੀਂ ਝੋਨੇ ਦੀ ਲਵਾਈ ਦਾ ਪ੍ਰਬੰਧਨ ਕਰ ਰਹੇ ਹੋ। ਕਿਸਾਨ ਵੀਰੋ, ਜਿਵੇਂ ਜਿਵੇਂ ਤੁਸੀਂ ਅੱਗੇ ਵੱਧ ਰਹੇ ਹੋ, ਤਕਨੀਕ ਦੇ ਨਾਲ ਜੁੜ ਰਹੇ ਹੋ, ਤਾਂ ਤੁਸੀਂ ਹੱਥੀਂ ਝੋਨੇ ਦੀ ਲਵਾਈ ਦੀ ਬਜਾਏ ਮਸ਼ੀਨਾਂ ਦੇ ਨਾਲ ਵੀ ਝੋਨੇ ਦੀ ਲਵਾਈ ਕਰ ਸਕਦੇ ਹੋ। ਝੋਨਾ ਸਾਉਣੀ ਰੁੱਤ ਦੌਰਾਨ ਪੰਜਾਬ ਦੀ ਪ੍ਰਮੁੱਖ ਫਸਲ ਹੈ, ਜਿਹਦੇ ਉੱਤੇ ਲੱਖਾਂ ਕਿਸਾਨਾਂ ਦੀ ਆਰਥਿਕਤਾ ਨਿਰਭਰ ਕਰਦੀ ਹੈ। ਝੋਨੇ ਦੀ ਸਫਲ ਪੈਦਾਵਾਰ ਲਈ ਪਨੀਰੀ ਦੀ ਸਹੀ ਸਮੇਂ ਤੋਂ ਲਵਾਈ ਸਭ ਤੋਂ ਮਹੱਤਵਪੂਰਨ ਪੜਾਅ ਮੰਨਿਆ ਜਾਂਦਾ ਹੈ। ਸਮੇਂ ਦੇ ਬਦਲਾਅ ਅਤੇ ਤਕਨੀਕੀ ਵਿਕਾਸ ਦੇ ਨਾਲ ਪੰਜਾਬ ਦੇ ਵਿੱਚ ਝੋਨਾ ਲਗਾਉਣ ਦੇ ਤਰੀਕਿਆਂ ਦੇ ਵਿੱਚ ਵੀ ਵੱਡੀ ਤਬਦੀਲੀ ਆਈ ਹੈ। ਕਿਸਾਨ ਵੀਰੋ, ਤੁਸੀਂ ਰਵਾਇਤੀ ਤਰੀਕੇ ਨਾਲ ਹੱਥਾਂ ਨਾਲ ਲਵਾਈ ਕਰਦੇ ਹੋ ਅਤੇ ਹੁਣ ਆਧੁਨਿਕ ਮਸ਼ੀਨੀ ਲਵਾਈ ਵੀ ਚੱਲ ਰਹੀ ਹੈ। ਤੁਸੀਂ ਜਾਣਦੇ ਹੋ ਕਿ ਹੱਥੀਂ ਲਵਾਈ ਝੋਨਾ ਲਗਾਉਣ ਦੀ ਪੁਰਾਣੀ ਅਤੇ ਰਵਾਇਤੀ ਵਿਧੀ ਹੈ, ਜਿਸ ਵਿੱਚ ਪਹਿਲਾਂ ਖੇਤ ਨੂੰ ਪਾਣੀ ਨਾਲ ਭਰ ਕੇ ਕੱਦੂ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਖੇਤਾਂ ਦੇ ਵਿੱਚ ਮਜ਼ਦੂਰਾਂ ਦੁਆਰਾ ਪੁੱਟੀ ਹੋਈ ਪਨੀਰੀ ਦੇ ਬੂਟਿਆਂ ਨੂੰ ਹੱਥਾਂ ਦੇ ਨਾਲ ਕੱਦੂ ਕੀਤੇ ਖੇਤ ਦੇ ਵਿੱਚ ਲਗਾਇਆ ਜਾਂਦਾ ਹੈ। ਇਹ ਇੱਕ ਬਹੁਤ ਹੀ ਮਿਹਨਤ ਵਾਲਾ ਕੰਮ ਹੈ, ਜਿਸ ਵਿੱਚ ਬਹੁਤ ਜ਼ਿਆਦਾ ਲੇਬਰ ਦੀ ਲੋੜ ਪੈਂਦੀ ਹੈ। ਕਿਸਾਨ ਵੀਰੋ, ਤੁਸੀਂ ਜਾਣਦੇ ਹੋ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਲਵਾਈ ਦੇ ਸੀਜ਼ਨ ਦੌਰਾਨ ਲੇਬਰ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਨੇ। ਇਸ ਤੋਂ ਇਲਾਵਾ ਹੱਥੀਂ ਲਵਾਈ ਦੇ ਦੌਰਾਨ ਬੂਟਿਆਂ ਦੀ ਆਪਸੀ ਦੂਰੀ ਅਤੇ ਡੂੰਘਾਈ ਇਕਸਾਰ ਨਹੀਂ ਰਹਿੰਦੀ, ਜੋ ਝਾੜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਝੋਨੇ ਦੀ ਮਸ਼ੀਨੀ ਲਵਾਈ ਦਾ ਤਰੀਕਾ ਚੁਣੌਤੀਆਂ ਨੂੰ ਨਜਿੱਠਣ ਲਈ ਇੱਕ ਵਧੀਆ ਵਿਕਲਪ ਦੇ ਤੌਰ 'ਤੇ ਉੱਭਰ ਰਿਹਾ ਹੈ। ਖੇਤੀਬਾੜੀ ਵਿੱਚ ਮਸ਼ੀਨੀਕਰਨ ਦੇ ਵਧਣ ਦੇ ਨਾਲ ਮਸ਼ੀਨ ਰਾਹੀਂ ਝੋਨਾ ਲਗਾਉਣ ਦੀ ਤਕਨੀਕ ਤੇਜ਼ੀ ਦੇ ਨਾਲ ਪ੍ਰਚਲਿਤ ਹੋ ਰਹੀ ਹੈ। ਇਸ ਵਿਧੀ ਦੇ ਵਿੱਚ ਸਭ ਤੋਂ ਪਹਿਲਾਂ ਵਿਸ਼ੇਸ਼ ਟਰੇਆਂ ਜਾਂ ਪਲਾਸਟਿਕ ਸ਼ੀਟਾਂ ਦੇ ਉੱਤੇ ਮੈਟ ਟਾਈਪ ਪਨੀਰੀ ਤਿਆਰ ਕੀਤੀ ਜਾਂਦੀ ਹੈ। ਜਦੋਂ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਇਸ ਨੂੰ ਮਸ਼ੀਨ ਉੱਤੇ ਲੋਡ ਕਰਕੇ ਖੇਤ ਦੇ ਵਿੱਚ ਲਗਾਇਆ ਜਾਂਦਾ ਹੈ। PIU ਲੁਧਿਆਣਾ ਵੱਲੋਂ ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਈਪ ਨਰਸਰੀ ਸੀਡਰ ਮਸ਼ੀਨ ਤਿਆਰ ਕੀਤੀ ਗਈ ਹੈ। ਇਹ ਮਸ਼ੀਨ ਇੱਕ ਦਿਨ ਵਿੱਚ ਆਸਾਨੀ ਨਾਲ 150 ਏਕੜ ਲਈ ਮੈਟ ਤਿਆਰ ਕਰ ਦਿੰਦੀ ਹੈ। ਝੋਨੇ ਦੀ ਮਸ਼ੀਨੀ ਲਵਾਈ ਲਈ ਮਸ਼ੀਨ ਦੇ ਪਿੱਛੇ ਤੁਰ ਕੇ ਝੋਨਾ ਲਾਉਣ ਵਾਲੀ ਅਤੇ ਉੱਪਰ ਬੈਠ ਕੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਉਪਲਬਧ ਨੇ। ਪਿੱਛੇ ਤੁਰ ਕੇ ਝੋਨਾ ਲਾਉਣ ਵਾਲੀ ਮਸ਼ੀਨ ਨਾਲ ਇੱਕ ਦਿਨ ਦੇ ਵਿੱਚ 2 ਤੋਂ 3 ਏਕੜ ਦੀ ਲਵਾਈ ਹੋ ਜਾਂਦੀ ਹੈ, ਜਦਕਿ ਉੱਪਰ ਬੈਠ ਕੇ ਚੱਲਣ ਵਾਲੀ ਮਸ਼ੀਨ ਦੇ ਨਾਲ ਇੱਕ ਦਿਨ ਦੇ ਵਿੱਚ 12 ਏਕੜ ਤੱਕ ਝੋਨੇ ਦੀ ਲਵਾਈ ਦਾ ਨਿਬੇੜਾ ਹੋ ਜਾਂਦਾ ਹੈ। ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਮਸ਼ੀਨੀ ਲਵਾਈ ਵਾਲੀਆਂ ਮਸ਼ੀਨਾਂ ਲਈ ਪੰਜਾਬ ਸਰਕਾਰ ਵੱਲੋਂ 40 ਤੋਂ 50% ਤੱਕ ਸਬਸਿਡੀ ਵੀ ਦਿੱਤੀ ਜਾਂਦੀ ਹੈ। ਝੋਨੇ ਦੀ ਮਸ਼ੀਨੀ ਲਵਾਈ ਦੀ ਤਕਨੀਕ ਵਰਤਣ ਦੇ ਨਾਲ 70 ਤੋਂ 80% ਸਮੇਂ ਅਤੇ ਲੇਬਰ ਦੀ ਬੱਚਤ ਹੁੰਦੀ ਹੈ। ਮਸ਼ੀਨ ਰਾਹੀਂ ਲਗਾਏ ਗਏ ਬੂਟਿਆਂ ਦੀ ਆਪਸੀ ਦੂਰੀ ਅਤੇ ਲਾਈਨਾਂ ਬਿਲਕੁਲ ਸਿੱਧੀਆਂ ਅਤੇ ਇਕਸਾਰ ਹੁੰਦੀਆਂ ਨੇ, ਜਿਸ ਨਾਲ ਫਸਲ ਨੂੰ ਹਵਾ ਅਤੇ ਰੌਸ਼ਨੀ ਬਰਾਬਰ ਮਿਲਦੀ ਹੈ। ਇਸ ਨਾਲ ਬਿਮਾਰੀਆਂ ਦਾ ਖਤਰਾ ਘਟਦਾ ਹੈ ਅਤੇ ਝਾੜ ਦੇ ਵਿੱਚ ਵਾਧਾ ਹੁੰਦਾ ਹੈ। ਜੇਕਰ ਝੋਨੇ ਦੀ ਲਵਾਈ ਹੱਥਾਂ ਨਾਲ ਕੀਤੀ ਜਾਂਦੀ ਹੈ ਤਾਂ ਮਾਹਰਾਂ ਦੇ ਮੁਤਾਬਕ ਝਾੜ 34 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ। ਜੇਕਰ ਤੁਸੀਂ ਮਸ਼ੀਨ ਦੇ ਨਾਲ ਝੋਨੇ ਦੀ ਲਵਾਈ ਕਰਦੇ ਹੋ ਤਾਂ 35.5 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਤੁਸੀਂ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੇ ਨਾਲ ਵੀ ਸਲਾਹ ਮਸ਼ਵਰਾ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
0: ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਹੁਣੇ ਤੁਸੀਂ ਧਰਮਿੰਦਰ ਸੰਧੂ ਪਾਸੋਂ ਖੇਤੀ ਨੁਕਤੇ ਤਹਿਤ ਜਾਣਕਾਰੀ ਹਾਸਲ ਕਰ ਰਹੇ ਸੀ। ਮਸ਼ੀਨ ਨਾਲ ਝੋਨੇ ਦੀ ਲਵਾਈ, ਇਹ ਤਾਂ ਸੀ ਅੱਜ ਦੇ ਖੇਤੀ ਨੁਕਤੇ।
2: ਕੁਦਰਤੀ ਖੇਤੀ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਵਧਾਉਂਦੀ ਹੈ। ਮਿੱਟੀ ਦੀ ਉਪਜਾਊ ਸ਼ਕਤੀ ਤੇ ਫਸਲਾਂ ਦਾ ਉਤਪਾਦਨ ਵਧਾਉਣ, ਸ਼ੁੱਧ ਭੋਜਨ, ਕਿਸਾਨਾਂ ਦੀ ਆਮਦਨ ਵਧਾਉਣ ਲਈ ਬਿਨਾਂ ਰਸਾਇਣਾਂ ਤੋਂ ਦੇਸੀ ਵਸਤਾਂ ਦੇ ਉਪਯੋਗ ਨਾਲ ਖੇਤੀ ਕਰਨਾ। ਇਸ ਦੌਰਾਨ ਮੁੱਖ ਫਸਲਾਂ ਦੇ ਨਾਲ ਸਹਿਯੋਗੀ ਫਸਲਾਂ ਵੀ ਉਗਾਈਆਂ ਜਾ ਸਕਦੀਆਂ ਨੇ। ਕੁਦਰਤੀ ਖੇਤੀ ਨਾਲ ਸਾਡੀ ਸਿਹਤ, ਜ਼ਮੀਨ ਤੇ ਵਾਤਾਵਰਣ ਨੂੰ ਲਾਭ ਮਿਲਦਾ ਹੈ।
0: ਪੇਸ਼ ਕਰ ਰਹੇ ਹਾਂ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ।

ਸਵਾਗਤ ਹੈ ਤੁਹਾਡਾ ਦੋਸਤੋ ਸਾਰਿਆਂ ਦਾ ਅੱਜ ਦੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ। ਛੇ ਜੂਨ ਤਾਰੀਖ ਹੈ ਅਤੇ ਸ਼ਨੀਵਾਰ। ਸੋ ਅੱਜ ਸ਼ਨੀਵਾਰ ਹੈ ਅਤੇ ਇਸ ਦੇ ਨਾਲ ਹੀ ਵੀਕਐਂਡ ਦੀ ਸ਼ੁਰੂਆਤ ਹੈ ਜਿਹੜੀ ਉਹ ਵੀ ਹੋ ਚੁੱਕੀ ਹੈ। ਪੂਰੇ ਹਫ਼ਤੇ ਦੇ ਥਕਾਵਟ ਨੂੰ ਲਾਹੁਣ ਲਈ ਅਤੇ ਤੁਹਾਡੀ ਅੱਜ ਦੀ ਸਵੇਰ ਨੂੰ ਖੁਸ਼ਗਵਾਰ ਬਣਾਉਣ ਲਈ ਮੈਂ ਅੰਮ੍ਰਿਤਪਾਲ ਕੌਰ ਹਾਜ਼ਰ ਹਾਂ ਜੀ ਤੁਹਾਡੇ ਸਾਰਿਆਂ ਦੇ ਨਾਲ ਅੱਜ ਦਾ ਮਾਰਨਿੰਗ ਸ਼ੋ ਗੁੱਡ ਮਾਰਨਿੰਗ ਮਾਲਵਾ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਅੱਜ ਦੇ ਦਿਨ ਦੇ ਇਤਿਹਾਸ ਬਾਰੇ ਦੱਸਿਆ ਜਾਵੇਗਾ ਅਤੇ ਗੀਤ ਸੰਗੀਤ ਤਾਂ ਜ਼ਰੂਰ ਹੋਏਗਾ। ਸੋ ਛੁੱਟੀਆਂ ਵੀ ਚੱਲ ਰਹੀਆਂ ਨੇ ਅਤੇ ਵੀਕਐਂਡ ਵੀ ਹੈ, ਮੌਜ ਮਸਤੀ ਵਾਲਾ ਦਿਨ ਅੱਜ, ਪਰ ਇਸ ਦਿਨ ਨੂੰ ਆਪਾਂ ਸੌਂ ਕੇ ਨਹੀਂ ਗਵਾਉਣਾ। ਜੀ ਹਾਂ, ਉਸੇ ਟਾਈਮ 'ਤੇ ਉੱਠੋ, ਥੋੜ੍ਹਾ ਜਿਹਾ ਜਲਦੀ ਉੱਠ ਲਓ, ਆਪਣੇ ਪਰਿਵਾਰ ਲਈ ਸਮਾਂ ਕੱਢ ਲਓ, ਆਪਣੇ ਦੋਸਤਾਂ ਮਿੱਤਰਾਂ ਲਈ ਥੋੜ੍ਹਾ ਜਿਹਾ ਸਮਾਂ ਅੱਜ ਕੱਢ ਸਕਦੇ ਹੋ ਤੁਸੀਂ। ਅਤੇ ਮਾਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਕਿ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਕਿਹੜੇ ਖਾਸ ਪ੍ਰੋਗਰਾਮ ਹੋਣਗੇ, ਕੀ ਉਹਨਾਂ ਦਾ ਪ੍ਰਸਾਰਣ ਸਮਾਂ ਰਹੇਗਾ।

ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚੱਲ ਰਿਹਾ ਜੀ। ਇਹ ਪ੍ਰੋਗਰਾਮ ਚੱਲੇਗਾ ਸਵੇਰੇ 8 ਵਜੇ ਤੱਕ ਅਤੇ ਉਸ ਤੋਂ ਬਾਅਦ ਖਬਰਾਂ ਵੱਲ ਰੁੱਖ ਕਰਾਂਗੇ। 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ ਖਬਰਾਂ ਹੋਣਗੀਆਂ, 8:15 ਅੰਗਰੇਜ਼ੀ 'ਚ ਖਬਰਾਂ, ਅਤੇ ਪੰਜਾਬੀ ਵਿੱਚ ਜੇ ਖਬਰਾਂ ਸੁਣਨਾ ਚਾਹੁੰਦੇ ਹੋ ਤਾਂ 8:30 ਤੁਸੀਂ ਟਿਊਨ ਇਨ ਕਰ ਸਕਦੇ ਹੋ। ਪੰਜਾਬੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਫਿਲਮੀ ਜੰਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 8:40 'ਤੇ। ਅੱਜ ਸ਼ਨੀਵਾਰ ਹੈ ਅਤੇ ਇਸ ਦਿਨ ਅੱਜ ਸਵੇਰੇ 10 ਵਜੇ ਸਟੇਟ ਹੁਕਅਪ ਦੇ ਪ੍ਰੋਗਰਾਮ ਰਿਲੇਅ ਕੀਤੇ ਜਾਂਦੇ ਨੇ, ਯਾਨੀ ਆਕਾਸ਼ਵਾਣੀ ਦੇ ਜਲੰਧਰ ਪ੍ਰੋਗਰਾਮ ਤੁਸੀਂ ਸੁਣਦੇ ਹੋ। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਯੋਗ ਬਾਰੇ ਗੱਲਬਾਤ, ਸਰੀਰ ਮਨ ਅਤੇ ਆਤਮਾ ਦਾ ਸੰਤੁਲਨ। ਇਸ ਵਿਸ਼ੇ ਬਾਰੇ ਗੱਲਬਾਤ ਕਰਨਗੇ ਰਿਪੂ ਦਮਨ ਸਿੰਘ ਅਤੇ ਪੇਸ਼ਕਸ਼ ਮੁਹੰਮਦ ਇਮਤਿਆਜ਼ ਹੋਰਾਂ ਦੀ ਹੈ। ਜ਼ਰੂਰ ਸੁਣੇ ਅੱਜ ਦਾ ਇਹ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਰਿਲੇਅ ਕੀਤਾ ਜਾਏਗਾ। ਅਤੇ ਉਸ ਤੋਂ ਬਾਅਦ ਫਰਮਾਇਸ਼ਾਂ ਵੱਲ ਵਧਾਂਗੇ। ਪੰਜਾਬੀ ਗੀਤ ਤੁਸੀਂ ਆਪਣੀ ਫਰਮਾਇਸ਼ ਦੇ ਸੁਣ ਸਕਦੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ। ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਕੇ ਤੁਹਾਡੀ ਫਰਮਾਇਸ਼ ਦੇ ਗੀਤ ਅਸੀਂ ਸੁਣਾਉਂਦੇ ਹਾਂ। ਅਤੇ ਉਸ ਤੋਂ ਬਾਅਦ ਹਿੰਦੀ ਜ਼ਾਇਕਾ ਪ੍ਰੋਗਰਾਮ ਹੁੰਦਾ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਮੈਸੇਜ ਕਰਕੇ ਤੁਸੀਂ ਆਪਣੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਦੇ ਹੋ। ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ ਲੈ ਕੇ ਹਾਜ਼ਰ ਹੋਵਾਂਗੇ ਜੀ ਸਵੇਰੇ 11:30 ਅਤੇ ਉਸ ਤੋਂ ਬਾਅਦ 12:05 'ਤੇ ਸਾਡੀਆਂ ਭੈਣਾਂ ਲਈ ਖਾਸ ਪ੍ਰੋਗਰਾਮ ਹੋਏਗਾ ਨਾਰੀ ਲੋਕ। ਅੱਜ ਦੇ ਨਾਰੀ ਲੋਕ ਪ੍ਰੋਗਰਾਮ ਦੇ ਵਿੱਚ ਭੈਣੋ ਗੱਲਾਂ ਬਾਤਾਂ ਦੇ ਨਾਲ ਨਾਲ ਤੁਹਾਡੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਾਏ ਜਾਣਗੇ। ਨਗਮੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਪਸੰਦ ਦੇ ਹਿੰਦੀ ਫਿਲਮੀ ਗੀਤ ਸੁਣਾਏ ਜਾਂਦੇ ਨੇ। ਚਿੱਠੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀਆਂ ਜਾਂਦੀਆਂ ਨੇ। ਅਤੇ ਉਸ ਤੋਂ ਬਾਅਦ ਸਾਡੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਹੁੰਦਾ ਜੀ ਸਰਫਰੋਸ਼। ਅੱਜ ਦੁਪਹਿਰੇ 2:30 ਪੇਸ਼ ਕਰਾਂਗੇ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ।

ਸਾਡੀ ਸ਼ਾਮ ਦੀ ਸਭਾ ਦੇ ਵਿੱਚ 5 ਵਜੇ ਮੁੱਖ ਖਬਰਾਂ ਤੋਂ ਬਾਅਦ ਸੁਣੋਗੇ ਪ੍ਰੋਗਰਾਮ ਸਰਗਰਮੀਆਂ, ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਲਈ ਖਾਸ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਸਪ੍ਰੀਤ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ। ਮਧੂ ਮੱਖੀ ਪਾਲਣ, ਘੱਟ ਲਾਗਤ ਵੱਧ ਮੁਨਾਫਾ, ਇਹ ਰਹੇਗਾ ਜੀ ਅੱਜ ਦੇ ਕਿਸਾਨ ਬਾਣੀ ਪ੍ਰੋਗਰਾਮ ਦਾ ਵਿਸ਼ਾ। ਸਾਡੇ ਨੌਜਵਾਨ ਸਾਥੀ ਸੁਣ ਸਕਦੇ ਨੇ ਪ੍ਰੋਗਰਾਮ ਵਿਬਗਿਓਰ ਸ਼ਾਮ 6:30 ਵਜੇ। ਸ਼ਾਮ 7 ਵਜੇ ਪੰਜਾਬੀ ਵਿੱਚ ਖਬਰਾਂ ਹੋਣਗੀਆਂ ਅਤੇ ਸ਼ਾਮ 7:10 'ਤੇ ਇੱਕ ਖਾਸ ਸੀਰੀਜ਼ ਪ੍ਰਸਾਰਿਤ ਕੀਤੀ ਜਾਵੇਗੀ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ। 7:45 ਸੁਣੋ ਪ੍ਰੋਗਰਾਮ ਸ਼ਾਮ ਸੁਹਾਣੀ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਫਰਮਾਇਸ਼ ਦੇ ਹਿੰਦੀ ਜਾਂ ਪੰਜਾਬੀ ਗੀਤ ਸੁਣ ਸਕਦੇ ਹੋ ਸਾਨੂੰ ਫੋਨ ਕਰਕੇ। ਅੱਜ ਰਾਤੀ 7:15 ਸੁਣੋ ਪ੍ਰੋਗਰਾਮ ਰੇਡੀਓ ਓਪੀਡੀ, ਦਮੇ ਦੇ ਲੱਛਣ ਅਤੇ ਇਲਾਜ, ਇਸ ਵਿਸ਼ੇ ਬਾਰੇ ਡਾਕਟਰ ਅਮਿਤ ਗੁਪਤਾ ਹੋਰਾਂ ਨਾਲ ਕੀਤੀ ਗੱਲਬਾਤ ਤੁਸੀਂ ਅੱਜ ਦੇ ਰੇਡੀਓ ਓਪੀਡੀ ਪ੍ਰੋਗਰਾਮ ਵਿੱਚ ਸੁਣੋਗੇ। ਦੱਸ ਦਈਏ ਪ੍ਰੋਗਰਾਮ ਰਿਪੀਟ ਹੁੰਦਾ ਕਿਉਂਕਿ ਲਾਈਵ ਪ੍ਰੋਗਰਾਮ ਸਾਡਾ ਵੀਰਵਾਰ ਨੂੰ ਪ੍ਰਸਾਰਿਤ ਕੀਤਾ ਜਾਂਦਾ ਸ਼ਾਮ 4 ਵਜੇ ਤੋਂ ਲੈ ਕੇ 5 ਵਜੇ ਤੱਕ। ਇਸ ਤੋਂ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਮੈਸੇਜ ਕਰਕੇ ਤੁਸੀਂ ਆਪਣੀ ਫਰਮਾਇਸ਼ ਦੇ ਪੰਜਾਬੀ ਗੀਤ ਸੁਣਦੇ ਹੋ ਅਤੇ ਪੁਰਾਣੇ ਹਿੰਦੀ ਨਗਮਿਆਂ ਦਾ ਆਨੰਦ ਮਾਣ ਸਕਦੇ ਹੋ। ਪ੍ਰੋਗਰਾਮ ਰਜਨੀਗੰਧਾ ਦਾ ਹੈ, ਰਾਤ 10:30 ਵਜੇ। ਸਭਾ ਦੇ ਅਖੀਰ ਵਿੱਚ ਰਾਤ 11 ਵਜੇ ਹੋਣਗੇ ਹਿੰਦੀ ਸਮਾਚਾਰ, 11:05 'ਤੇ ਅੰਗਰੇਜ਼ੀ ਖਬਰਾਂ। ਸਾਡੇ ਅੱਜ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਏਗੀ ਰਾਤ 11:10 'ਤੇ। ਇਹ ਤਾਂ ਸੀ ਜੀ ਆਕਾਸ਼ਵਾਣੀ ਪਟਿਆਲਾ ਤੋਂ ਅੱਜ ਪ੍ਰਸਾਰਿਤ ਹੋਣ ਵਾਲੇ ਕੁਝ ਖਾਸ ਪ੍ਰੋਗਰਾਮਾਂ ਦੀ ਜਾਣਕਾਰੀ। ਇੱਕ ਗੀਤ ਸੁਣਦੇ ਹਾਂ, ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਜੀ ਗੁਰਬਾਨ ਨੇ।

0: E avasi curbandi.
1: ਬੂਨੀ ਕਿੰਨੀ ਸੋਹਣੀ ਇਮਾਰਤ ਹੈ, ਲੈ ਦੇਖ ਲੈ ਖਬਰ ਨਹੀਂ ਕਿਹੜੇ ਰਾਜੇ ਵੇਲੇ ਦੀ ਬਣੀ ਹੈ। ਨੀ ਬੂ ਹੁਣ ਵੀ ਇੱਟਾਂ ਜਮਾਂ ਨਰੋਈਆਂ ਪਈਆਂ। ਕੁੜ ਲੈ ਉਰੇ ਨੂੰ ਹੋ, ਮੜ ਜਾ ਖੁਰਚ ਕੇ ਮੇਰਾ ਵੀ ਨਾਂ ਲਿਖ ਦੇ, ਨੀ ਪਤਾ ਲੱਗੇ ਮੈਂ ਵੀ ਘੁੰਮ ਗਈ ਉਰੇ।
2: ਨਾ ਭੈਣੇ, ਇਤਿਹਾਸਿਕ ਇਮਾਰਤਾਂ ਤੇ ਇਸ ਤਰ੍ਹਾਂ ਕੁਝ ਨਹੀਂ ਲਿਖੀਦਾ।
1: ਲੈ ਕੁੜੇ ਸਾਰੇ ਤਾਂ ਲਿਖੀ ਜਾਂਦੇ ਆ, ਨੀ ਆਹ ਦੇਖ ਕਿੰਨੀ ਦੁਨੀਆਂ ਨੇ ਨਾਂ ਲਿਖੇ ਪਏ ਨੇ।
2: ਭੈਣੇ ਤੁਹਾਨੂੰ ਪਤਾ ਨੀ, ਕਿਸੇ ਵੀ ਤਰ੍ਹਾਂ ਦੀ ਇਤਿਹਾਸਿਕ ਤੇ ਸਰਕਾਰੀ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਸਜ਼ਾਯੋਗ ਅਪਰਾਧ ਹੈ। ਅਜਿਹਾ ਕਰਕੇ ਅਸੀਂ ਇਹਨਾਂ ਇਤਿਹਾਸਿਕ ਥਾਵਾਂ ਦੀ ਧਰੋਹਰ ਨੂੰ ਤਾਂ ਖਰਾਬ ਕਰ ਹੀ ਰਹੇ ਹਾਂ, ਨਾਲ ਨਾਲ ਕਾਨੂੰਨ ਦੇ ਵੀ ਅਪਰਾਧੀ ਬਣ ਗਏ। ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਜਾਂ ਜੁਰਮਾਨਾ ਜਾਂ ਫਿਰ ਦੋਵੇਂ ਹੋ ਸਕਦੇ ਨੇ।
0: ਤੁਸੀਂ ਸੁਣ ਰਹੇ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਹੁਣੇ ਆਪਾਂ ਇੱਕ ਸੁਨੇਹਾ ਸੁਣਿਆ। ਸੋ ਜੇ ਤੁਸੀਂ ਕਿਤੇ ਘੁੰਮਣ ਫਿਰਨ ਦਾ ਪਲਾਨ ਬਣਾ ਰਹੇ ਹੋ ਨਾ, ਤਾਂ ਜ਼ਰੂਰ ਜਾਓ, ਆਪਣੀ ਫੈਮਿਲੀ ਨਾਲ ਸਮਾਂ ਬਿਤਾਓ, ਆਪਣੇ ਦੋਸਤਾਂ ਮਿੱਤਰਾਂ ਨਾਲ ਸਮਾਂ ਬਿਤਾਓ। ਪਰ ਜਿਹੜੀਆਂ ਇਤਿਹਾਸਿਕ ਇਮਾਰਤਾਂ ਨੇ ਜਿਨ੍ਹਾਂ ਨੂੰ ਆਪਾਂ ਦੇਖਣ ਜਾਂਦੇ ਹਾਂ ਨਾ, ਉਹਨਾਂ ਨੂੰ ਕਦੇ ਖਰਾਬ ਨਾ ਕਰੋ। ਸੁਣ, ਆਪਣੇ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ, ਦੇਖਦੇ ਹਾਂ ਅੱਜ ਕਿਹੜੀਆਂ ਸ਼ਖਸੀਅਤਾਂ ਦਾ ਜਨਮ ਦਿਨ ਹੈ। ਅੱਜ ਦੇ ਇਸ ਖਾਸ ਵਿਸ਼ੇਸ਼ ਪ੍ਰੋਗਰਾਮ ਵਿੱਚ ਅਸੀਂ ਯਾਦ ਕਰ ਰਹੇ ਹਾਂ ਆਜ਼ਾਦੀ ਸੰਗਰਾਮੀ, ਪ੍ਰਖਰ ਰਾਸ਼ਟਰੀਵਾਦੀ ਨੇਤਾ ਅਤੇ ਅਸਾਮ ਦੇ ਪਹਿਲੇ ਮੁੱਖ ਮੰਤਰੀ ਗੋਪੀਨਾਥ ਬੋਰੋਦੋਲਈ ਨੂੰ, ਜਿਨ੍ਹਾਂ ਨੂੰ ਲੋਕ ਪਿਆਰ ਨਾਲ ਲੋਕਪ੍ਰਿਯ ਗੋਪੀਨਾਥ ਬੋਰੋਦੋਲਈ ਦੇ ਨਾਂ ਨਾਲ ਜਾਣਦੇ ਨੇ। ਅੱਜ ਉਹਨਾਂ ਦੀ ਜਨਮ ਵਰੇਗੰਢ ਅਤੇ ਉਹਨਾਂ ਦੀ ਜਨਮ ਵਰੇਗੰਢ ਸਾਨੂੰ ਉਸ ਮਹਾਨ ਸ਼ਖਸੀਅਤ ਦੇ ਜੀਵਨ ਅਤੇ ਯੋਗਦਾਨ ਨੂੰ ਯਾਦ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ, ਜਿਸ ਨੇ ਅਸਾਮ ਅਤੇ ਉੱਤਰ ਭਾਰਤ ਪੂਰਬੀ ਭਾਰਤ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਗੋਪੀਨਾਥ ਬੋਰੋਦੋਲਈ ਦਾ ਜਨਮ 6 ਜੂਨ 1890 ਨੂੰ ਅਸਾਮ ਦੇ ਨਗਾਮ ਜ਼ਿਲ੍ਹੇ ਦੇ ਰਾਹਾ ਖੇਤਰ ਵਿੱਚ ਹੋਇਆ ਸੀ। ਉਹਨਾਂ ਨੇ ਉੱਚ ਸਿੱਖਿਆ ਹਾਸਲ ਕੀਤੀ ਅਤੇ ਕੁਝ ਸਮਾਂ ਅਧਿਆਪਨ ਅਤੇ ਵਕਾਲਤ ਦੇ ਖੇਤਰ ਨਾਲ ਵੀ ਜੁੜੇ ਰਹੇ, ਪਰ ਦੇਸ਼ ਦੀ ਆਜ਼ਾਦੀ ਲਈ ਚੱਲ ਰਹੇ ਅੰਦੋਲਨ ਨੇ ਉਹਨਾਂ ਨੂੰ ਜਨ ਸੇਵਾ ਅਤੇ ਰਾਜਨੀਤੀ ਵੱਲ ਆਕਰਸ਼ਿਤ ਕੀਤਾ। ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ

ਭਾਰਤੀ ਆਜ਼ਾਦੀ ਅੰਦੋਲਨ ਨਾਲ ਜੁੜ ਗਏ। ਅਸਹਿਯੋਗ ਅੰਦੋਲਨ ਅਤੇ ਹੋਰ ਰਾਸ਼ਟਰੀ ਮੁਹਿੰਮਾਂ ਵਿੱਚ ਉਹਨਾਂ ਨੇ ਸਰਗਰਮ ਹਿੱਸਾ ਲਿਆ ਅਤੇ ਕਈ ਵਾਰ ਜੇਲ੍ਹ ਯਾਤਰਾਵਾਂ ਵੀ ਕੀਤੀਆਂ। ਦੋਸਤੋ, ਗੋਪੀਨਾਥ ਬੋਰੋਦੋਲਈ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਭਾਰਤ ਦੀ ਵੰਡ ਦੇ ਦੌਰਾਨ ਸਾਹਮਣੇ ਆਇਆ। ਉਸ ਸਮੇਂ ਆਸਾਮ ਨੂੰ ਪੂਰਬੀ ਪਾਕਿਸਤਾਨ ਨਾਲ ਜੋੜਨ ਦੀਆਂ ਯੋਜਨਾਵਾਂ 'ਤੇ ਚਰਚਾ ਹੋ ਰਹੀ ਸੀ। ਬੋਰੋਦੋਲਈ ਨੇ ਦੂਰ ਅੰਦੇਸ਼ੀ ਅਤੇ ਦ੍ਰਿੜ ਇਰਾਦੇ ਨਾਲ ਇਸ ਦਾ ਵਿਰੋਧ ਕੀਤਾ ਅਤੇ ਆਸਾਮ ਨੂੰ ਭਾਰਤ ਦਾ ਅਟੁੱਟ ਹਿੱਸਾ ਬਣਾਈ ਰੱਖਣ ਲਈ ਮਹੱਤਵਪੂਰਨ ਯਤਨ ਕੀਤੇ। ਉਹਨਾਂ ਦੀ ਅਗਵਾਈ ਨੇ ਨਾ ਸਿਰਫ ਆਸਾਮ ਦੀ ਭੂਗੋਲਿਕ ਏਕਤਾ ਨੂੰ ਸੁਰੱਖਿਅਤ ਕੀਤਾ, ਸਗੋਂ ਪੂਰੇ ਉੱਤਰੀ ਖੇਤਰ ਦੇ ਭਵਿੱਖ ਨੂੰ ਵੀ ਨਵੀਂ ਦਿਸ਼ਾ ਦਿੱਤੀ। ਇਸੇ ਕਾਰਨ ਉਹਨਾਂ ਨੂੰ ਆਸਾਮ ਦੇ ਨਿਰਮਾਤਾਵਾਂ ਵਿੱਚੋਂ ਵੀ ਇੱਕ ਮੰਨਿਆ ਜਾਂਦਾ ਹੈ। ਆਸਾਮ ਦੇ ਪਹਿਲੇ ਮੁੱਖ ਮੰਤਰੀ ਵਜੋਂ ਉਹਨਾਂ ਨੇ ਸਿੱਖਿਆ, ਖੇਤੀਬਾੜੀ, ਆਦਿਵਾਸੀ ਭਲਾਈ ਅਤੇ ਸਮਾਜਿਕ ਵਿਕਾਸ ਦੇ ਖੇਤਰਾਂ ਵਿੱਚ ਕਈ ਮਹੱਤਵਪੂਰਨ ਕਦਮ ਚੁੱਕੇ। ਉਹਨਾਂ ਦਾ ਵਿਸ਼ਵਾਸ ਸੀ ਕਿ ਵਿਕਾਸ ਦਾ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਣਾ ਚਾਹੀਦਾ ਹੈ। ਗੋਪੀਨਾਥ ਬੋਰੋਦੋਲਈ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਨੇ ਉਹਨਾਂ ਨੂੰ ਮਰਨ ਉਪਰੰਤ ਸਾਲ 1999 ਵਿੱਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਯਾਨੀ ਭਾਰਤ ਰਤਨ ਨਾਲ ਸਨਮਾਨਿਤ ਵੀ ਕੀਤਾ। ਦੋਸਤੋ, ਜਦੋਂ ਅਸੀਂ ਅੱਜ ਉਹਨਾਂ ਦੀ ਜਨਮ ਵਰ੍ਹੇਗੰਢ ਮਨਾਉਂਦੇ ਹਾਂ ਤਾਂ ਸਿਰਫ ਇੱਕ ਮਹਾਨ ਨੇਤਾ ਨੂੰ ਸ਼ਰਧਾਂਜਲੀ ਹੀ ਨਹੀਂ ਸਗੋਂ ਦੇਸ਼ ਪ੍ਰਤੀ ਸਮਰਪਣ, ਦੂਰਦਰਸ਼ਤਾ ਅਤੇ ਲੋਕ ਸੇਵਾ ਦੇ ਉਹਨਾਂ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਵੀ ਮੌਕਾ ਹੈ। ਜਾਓ ਫਿਰ ਸਾਰੇ ਮਿਲ ਕੇ ਲੋਕਪ੍ਰਿਯ ਗੋਪੀਨਾਥ ਬੋਰੋਦੋਲਈ ਦੇ ਯੋਗਦਾਨ ਨੂੰ ਨਮਨ ਕਰੀਏ ਅਤੇ ਉਹਨਾਂ ਦੇ ਦਿਖਾਏ ਰਾਹ 'ਤੇ ਚੱਲਣ ਦਾ ਸੰਕਲਪ ਲਈਏ।

ਜੀ, ਇਹ ਗੀਤ ਹੁਣੇ ਆਪਾਂ ਸੁਣਿਆ ਫਿਲਮ ਬਾਰਡਰ ਵਿੱਚੋਂ, ਆਵਾਜ਼ਾਂ ਸ਼ੰਕਰ ਮਹਾਦੇਵਨ ਅਤੇ ਸਾਥੀਆਂ ਦੀਆਂ। ਸੰਗੀਤ ਇਸ ਗੀਤ ਦਾ ਤਿਆਰ ਕੀਤਾ ਅਨੂ ਮਲਿਕ ਨੇ।

ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਮਾਲਵਾ। ਸੋ ਅੱਜ ਦੇ ਇਤਿਹਾਸ ਦੀ ਗੱਲ ਕਰ ਰਹੇ ਸੀ, ਜਨਮ ਦਿਨ ਬਾਰੇ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ। ਅਤੇ ਗੋਪੀਨਾਥ ਬੋਰੋਦੋਲਈ ਹੋਰਾਂ ਦਾ ਜਨਮ ਦਿਨ ਅੱਜ ਦੇ ਦਿਨ ਹੋਇਆ ਸੀ। ਸੋ ਹੁਣ ਅਸੀਂ ਯਾਦ ਕਰ ਰਹੇ ਹਾਂ ਭਾਰਤੀ ਸਿਨੇਮਾ ਦੇ ਉਸ ਮਹਾਨ ਕਲਾਕਾਰ ਨੂੰ ਜਿਸ ਨੇ ਆਪਣੇ ਅਭਿਨੇ, ਮਨੁੱਖਤਾ ਅਤੇ ਸਮਾਜ ਸੇਵਾ ਰਾਹੀਂ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਇੱਕ ਵਿਲੱਖਣ ਸਥਾਨ ਬਣਾਇਆ। ਜੀ ਹਾਂ, ਅੱਜ ਅਸੀਂ ਹੁਣ ਗੱਲ ਕਰ ਰਹੇ ਹਾਂ ਪ੍ਰਸਿੱਧ ਅਦਾਕਾਰ, ਨਿਰਮਾਤਾ, ਸਮਾਜ ਸੇਵਕ ਅਤੇ ਰਾਜਨੇਤਾ ਸੁਨੀਲ ਦੱਤ ਹੋਰਾਂ ਦੀ।

ਸੁਨੀਲ ਦੱਤ ਸਿਰਫ ਇੱਕ ਫਿਲਮੀ ਸਿਤਾਰਾ ਹੀ ਨਹੀਂ ਸਨ, ਸਗੋਂ ਉਹ ਉਹਨਾਂ ਸ਼ਖਸੀਅਤਾਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਪ੍ਰਸਿੱਧੀ ਨੂੰ ਸਮਾਜ ਦੀ ਭਲਾਈ ਲਈ ਵਰਤਿਆ। ਉਹਨਾਂ ਦੇ ਜੀਵਨ ਸੰਘਰਸ਼, ਮਿਹਨਤ, ਸੰਵੇਦਨਸ਼ੀਲਤਾ ਅਤੇ ਸੇਵਾ ਭਾਵਨਾ ਦਾ ਇੱਕ ਸ਼ਾਨਦਾਰ ਉਦਾਹਰਣ ਹੈ। ਸੁਨੀਲ ਦੱਤ ਹੋਰਾਂ ਦਾ ਜਨਮ ਅੱਜ ਦੇ ਦਿਨ ਯਾਨੀ 6 ਜੂਨ 1929 ਨੂੰ ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਖੁਰਦ ਪਿੰਡ ਵਿੱਚ ਹੋਇਆ, ਜੋ ਹੁਣ ਪਾਕਿਸਤਾਨ ਵਿੱਚ ਸਥਿਤ ਹੈ। ਉਹਨਾਂ ਦਾ ਅਸਲੀ ਨਾਂ ਬਲਰਾਜ ਦੱਤ ਸੀ। ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਲੱਖਾਂ ਪਰਿਵਾਰਾਂ ਵਾਂਗ ਉਹਨਾਂ ਦਾ ਪਰਿਵਾਰ ਵੀ ਉਜਾੜੇ ਦੀ ਪੀੜਾ ਵਿੱਚੋਂ ਲੰਘਿਆ। ਇਹ ਅਨੁਭਵ ਉਹਨਾਂ ਦੇ ਮਨ ਉੱਤੇ ਡੂੰਘਾ ਪ੍ਰਭਾਵ ਛੱਡ ਗਿਆ ਅਤੇ ਸ਼ਾਇਦ ਇਸੇ ਕਾਰਨ ਹੀ ਉਹਨਾਂ ਦੇ ਅੰਦਰ ਮਨੁੱਖੀ ਦੁੱਖ ਦਰਦ ਨੂੰ ਸਮਝਣ ਦੀ ਖਾਸ ਸਮਰੱਥਾ ਵਿਕਸਿਤ ਹੋਈ। ਅਤੇ ਜਦੋਂ ਭਾਰਤ ਆ ਗਏ ਤਾਂ ਭਾਰਤ ਆਉਣ ਤੋਂ ਬਾਅਦ ਉਹਨਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਜੀਵਨ ਦੀਆਂ ਔਕੜਾਂ ਨਾਲ ਲੜਦਿਆਂ ਹੋਇਆਂ ਉਹਨਾਂ ਨੇ ਕਈ ਛੋਟੇ ਵੱਡੇ ਕੰਮ ਵੀ ਕੀਤੇ ਅਤੇ ਉਹਨਾਂ ਦੀ ਪ੍ਰਭਾਵਸ਼ਾਲੀ ਆਵਾਜ਼ ਨੇ ਉਹਨਾਂ ਨੂੰ ਰੇਡੀਓ ਤੱਕ ਪਹੁੰਚਾਇਆ, ਜਿੱਥੇ ਉਹ ਇੱਕ ਲੋਕਪ੍ਰਿਯ ਅਨਾਊਂਸਰ ਵੀ ਬਣੇ। ਉਸ ਸਮੇਂ ਉਹ ਫਿਲਮੇ ਸਿਤਾਰਿਆਂ ਦੇ ਇੰਟਰਵਿਊ ਲੈਂਦੇ ਹੁੰਦੇ ਸੀ।

ਇਸ ਫਿਲਮ ਵਿੱਚ ਉਹਨਾਂ ਨੇ ਇੱਕ ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾਇਆ ਜੋ ਹਾਲਾਤਾਂ ਨਾਲ ਬਗਾਵਤ ਕਰ ਬੈਠਦਾ ਹੈ। ਇਸ ਫਿਲਮ ਨੇ ਨਾ ਸਿਰਫ ਭਾਰਤ ਵਿੱਚ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਵੱਡੀ ਸਫਲਤਾ ਹਾਸਲ ਕੀਤੀ। ਅਤੇ ਇਸੇ ਫਿਲਮ ਵਿੱਚ ਸ਼ੂਟਿੰਗ ਦੌਰਾਨ ਇੱਕ ਹਾਦਸੇ ਵਿੱਚ ਤੁਹਾਨੂੰ ਇੱਕ ਕਿੱਸਾ ਦੱਸਦੇ ਹਾਂ ਕਿ ਨਰਗਿਸ ਨੇ ਜਿਹੜੇ ਉਹ ਅੱਗ ਵਿੱਚ ਫਸ ਗਏ ਸੀ ਅਤੇ ਸੁਨੀਲ ਦੱਤ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਬਚਾਇਆ ਅਤੇ ਇਸ ਘਟਨਾ ਨੇ ਉਹਨਾਂ ਦੋਵਾਂ ਨੂੰ ਨੇੜੇ ਲੈ ਆਂਦਾ ਅਤੇ ਬਾਅਦ ਵਿੱਚ ਨਰਗਿਸ ਅਤੇ ਸੁਨੀਲ ਦੱਤ ਦਾ ਵਿਆਹ ਹੋ ਗਿਆ ਅਤੇ ਇਹ ਜੋੜੀ ਭਾਰਤੀ ਜਗਤ ਦੇ ਸਭ ਤੋਂ ਸਤਿਕਾਰਤ ਜੋੜੀਆਂ ਵਿੱਚੋਂ ਇੱਕ ਬਣੀ। ਸੁਨੀਲ ਦੱਤ ਨੇ ਆਪਣੇ ਕਰੀਅਰ ਦੌਰਾਨ ਕਈ ਯਾਦਗਾਰ ਫਿਲਮਾਂ ਦਿੱਤੀਆਂ। ਉਹਨਾਂ ਦੀਆਂ ਫਿਲਮਾਂ ਵਿੱਚ ਮਸ਼ਹੂਰ ਨੇ ਸੁਜਾਤਾ, ਮੁਝੇ ਜੀਨੇ ਦੋ, ਵਕਤ, ਪੜੋਸਨ ਜਾਂ ਯਾਦੇ। ਇਹ ਵਿਸ਼ੇਸ਼ ਤੌਰ 'ਤੇ ਫਿਲਮਾਂ ਯਾਦ ਕੀਤੀਆਂ ਜਾਂਦੀਆਂ ਨੇ। ਸੁਨੀਲ ਦੱਤ ਦਾ ਜੀਵਨ ਉਸ ਸਮੇਂ ਵੱਡੀ ਕਸੌਟੀ 'ਤੇ ਆਇਆ ਜਦੋਂ 1981 ਵਿੱਚ ਉਹਨਾਂ ਦੀ ਪਤਨੀ ਨਰਗਿਸ ਦਾ ਕੈਂਸਰ ਕਾਰਨ ਦੇਹਾਂਤ ਹੋ ਗਿਆ ਅਤੇ ਇਸ ਦੁੱਖ ਨੇ ਉਹਨਾਂ ਨੂੰ ਤੋੜਨ ਦੀ ਬਜਾਏ ਸਮਾਜ ਸੇਵਾ ਵੱਲ ਹੋਰ ਮਜ਼ਬੂਤੀ ਨਾਲ ਮੋੜਿਆ। ਉਹਨਾਂ ਨੇ ਕੈਂਸਰ ਮਰੀਜ਼ਾਂ ਦੀ ਸਹਾਇਤਾ ਲਈ ਕਈ ਮੁਹਿੰਮਾਂ ਚਲਾਈਆਂ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੰਮ ਕੀਤਾ। ਫਿਰ ਉਸ ਤੋਂ ਬਾਅਦ ਉਹ ਰਾਜਨੀਤੀ ਵਿੱਚ ਵੀ ਸਰਗਰਮ ਹੋਏ ਅਤੇ ਕਈ ਵਾਰ ਲੋਕ ਸਭਾ ਦੇ ਮੈਂਬਰ ਵੀ ਚੁਣੇ ਗਏ। ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਹੱਲ ਕਰਨ ਲਈ ਉਹਨਾਂ ਦੇ ਨਾਲ ਹਮੇਸ਼ਾ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਅਤੇ ਸਾਲ 2004 ਵਿੱਚ ਉਹਨਾਂ ਨੂੰ ਭਾਰਤ ਸਰਕਾਰ ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰੀ ਵੀ ਬਣਾਇਆ ਗਿਆ। ਭਾਵੇਂ ਉਹਨਾਂ ਦਾ ਕਾਰਜਕਾਲ ਬਹੁਤਾ ਲੰਬਾ ਨਹੀਂ ਰਿਹਾ ਪਰ ਉਹਨਾਂ ਨੇ ਨੌਜਵਾਨਾਂ ਦੀ ਤਰੱਕੀ ਅਤੇ ਖੇਡਾਂ ਦੇ ਵਿਕਾਸ ਲਈ ਕਈ ਮਹੱਤਵਪੂਰਨ ਕੰਮ ਕੀਤੇ ਅਤੇ ਆਖਿਰ 25 ਮਈ 2005 ਨੂੰ ਸੁਨੀਲ ਦੱਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਪਰ ਉਹਨਾਂ ਦੇ ਜੀਵਨ ਦੀ ਕਹਾਣੀ ਅੱਜ ਵੀ ਕਰੋੜਾਂ ਲੋਕਾਂ ਨੂੰ ਪ੍ਰੇਰਣਾ ਦਿੰਦੀ ਹੈ। ਉਹ ਇੱਕ ਅਜਿਹੇ ਕਲਾਕਾਰ ਸੀ ਜਿਨ੍ਹਾਂ ਨੇ ਸਾਬਿਤ ਕੀਤਾ ਕਿ ਅਸਲ ਮਹਾਨਤਾ ਸਿਰਫ ਪਰਦੇ ਉੱਤੇ ਹੀਰੋ ਬਣਨ ਵਿੱਚ ਨਹੀਂ ਹੈ ਸਗੋਂ ਅਸਲ ਜ਼ਿੰਦਗੀ ਵਿੱਚ ਲੋਕਾਂ ਦੇ ਦੁੱਖ ਦਰਦ ਨੂੰ ਸਮਝਣ ਅਤੇ ਉਹਨਾਂ ਲਈ ਖੜ੍ਹੇ ਹੋਣ ਵਿੱਚ ਹੈ। ਸੁਨੀਲ ਦੱਤ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਫਲਤਾ ਦੇ ਨਾਲ ਨਾਲ ਇਨਸਾਨੀਅਤ, ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਉਨੀ ਹੀ ਮਹੱਤਵਪੂਰਨ ਹੈ ਅਤੇ ਉਹ ਫਿਰ ਰਲ ਮਿਲ ਕੇ ਆਪਾਂ ਸਾਰੇ ਇਸ ਮਹਾਨ ਅਦਾਕਾਰ ਨੂੰ ਸ਼ਰਧਾਂਜਲੀ ਭੇਂਟ ਕਰੀਏ ਅਤੇ ਉਹਨਾਂ ਦੇ ਫਿਲਮ ਦਾ ਇੱਕ ਗੀਤ ਸੁਣਦੇ ਹਾਂ ਜੋ ਅਸੀਂ ਲਿਆ ਫਿਲਮ ਰੇਲਵੇ ਪਲੈਟਫਾਰਮ ਵਿੱਚੋਂ। ਅਸੀਂ ਕਿ ਰੇਲਵੇ ਪਲੈਟਫਾਰਮ ਫਿਲਮ 1955 ਦੇ ਵਿੱਚ ਬਣੀ ਇੱਕ ਭਾਰਤੀ ਫਿਲਮ ਜਿਹਦੇ ਵਿੱਚ ਸੁਨੀਲ ਦੱਤ ਹੋਰਾਂ ਨੇ ਮੁੱਖ ਭੂਮਿਕਾ ਅਦਾ ਕੀਤੀ। ਇਹਨਾਂ ਦੇ ਨਾਲ ਨਲਿਨੀ, ਜੈਵੰਤ, ਸ਼ੀਲਾ ਰਮਾਨੀ, ਜੌਨੀ ਵਾਕਰ, ਨਾਨਾ ਪਲੇਸਕਰ, ਜਗਦੀਪ ਹੋਰਾਂ ਨੇ ਵੀ ਅਦਾਕਾਰੀ ਕੀਤੀ ਅਤੇ ਇਸ ਫਿਲਮ ਦਾ ਨਿਰਦੇਸ਼ਨ ਦਿੱਤਾ ਸੀ ਰਮੇਸ਼ ਸਹਿਗਲ ਹੋਰਾਂ ਨੇ। ਉਹ ਨਾ ਉਸ ਵੇਲੇ ਸੁਨੀਲ ਦੱਤ ਦੇ ਚੰਗੇ ਰੰਗ ਰੂਪ ਅਤੇ ਆਵਾਜ਼ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ। ਉਹਨਾਂ ਨੇ ਸੁਨੀਲ ਦੱਤ ਨੂੰ ਇਸ ਫਿਲਮ ਦੇ ਵਿੱਚ ਅਦਾਕਾਰੀ ਕਰਨ ਦਾ ਮੌਕਾ ਦਿੱਤਾ ਪਰ ਜਦੋਂ ਪਹਿਲਾਂ ਸੁਨੀਲ ਦੱਤ ਕਹਿੰਦੇ ਕਿ ਕੈਮਰੇ ਦੇ ਸਾਹਮਣੇ ਆਏ ਨਾ ਤਾਂ ਬਹੁਤ ਜ਼ਿਆਦਾ ਘਬਰਾਏ ਹੋਏ ਸੀਗੇ ਖਾਸ ਕਰਕੇ ਰੋਮਾਂਟਿਕ ਦ੍ਰਿਸ਼ ਕਰਨ 'ਤੇ ਪਰ ਫਿਰ ਰਮੇਸ਼ ਸਹਿਗਲ ਉਹਨਾਂ ਨੇ ਉਹਨਾਂ ਨੂੰ ਹੌਸਲਾ ਦਿੱਤਾ ਅਤੇ ਉਹਨਾਂ ਨੇ ਬੜੇ ਹੀ ਵਧੀਆ ਢੰਗ ਦੇ ਨਾਲ ਅਦਾਕਾਰੀ ਕੀਤੀ ਅਤੇ ਆਓ ਫਿਰ ਆਪਾਂ ਇਹੀ ਰੇਲਵੇ ਪਲੈਟਫਾਰਮ ਫਿਲਮ ਦਾ ਗੀਤ ਸੁਣਦੇ ਹਾਂ ਜਿਸ ਨੂੰ ਆਵਾਜ਼ ਦਿੱਤੀ ਹੈ ਜੀ ਲਤਾ ਮੰਗੇਸ਼ਕਰ ਨੇ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਅੱਜ ਦੇ ਸਮੇਂ ਵਿੱਚ ਸਮਾਰਟਫੋਨ ਅਤੇ ਉਸ ਫੋਨ ਵਿੱਚ ਮੌਜੂਦ ਬਹੁਤ ਸਾਰੀਆਂ ਐਪਸ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਈਆਂ ਨੇ। ਅਸੀਂ ਸੋਚਦੇ ਹਾਂ ਕਿ ਪਲੇ ਸਟੋਰ ਤੇ ਐਪ ਸਟੋਰ ਤੇ ਮੌਜੂਦ ਸਾਰੇ ਐਪਸ ਸੁਰੱਖਿਅਤ ਨੇ। ਅਸੀਂ ਕਿਸੇ ਵੀ ਐਪ ਨੂੰ ਅੱਖਾਂ ਬੰਦ ਕਰਕੇ ਡਾਊਨਲੋਡ ਕਰ ਲੈਂਦੇ ਹਾਂ। ਪਰ ਧਿਆਨ ਰੱਖੋ, ਹੁਣ ਪਲੇ ਸਟੋਰ ਵੀ ਠੱਗਾਂ ਅਤੇ ਅਪਰਾਧੀਆਂ ਦੀ ਨਜ਼ਰ ਤੋਂ ਅਛੂਤਾ ਨਹੀਂ ਹੈ। ਸਾਈਬਰ ਅਪਰਾਧੀ ਕੁਝ ਅਜਿਹੀਆਂ ਫਰਜ਼ੀ ਐਪ ਬਣਾ ਰਹੇ ਨੇ ਜਿਨ੍ਹਾਂ ਨੂੰ ਇੰਸਟਾਲ ਕਰਨ ਤੋਂ ਬਾਅਦ ਤੁਹਾਡੀ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ ਜਾਂ ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ ਵੀ ਉਹਨਾਂ ਤੱਕ ਪਹੁੰਚ ਸਕਦੀ ਹੈ। ਇਹਨਾਂ ਨਕਲੀ ਐਪਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਹਨਾਂ ਨੁਕਤਿਆਂ ਨੂੰ ਧਿਆਨ ਵਿੱਚ ਰੱਖੋ। ਕੋਈ ਵੀ ਐਪ ਇੰਸਟਾਲ ਕਰਨ ਤੋਂ ਪਹਿਲਾਂ ਐਪ ਦਾ ਰਿਵਿਊ, ਡਿਸਕ੍ਰਿਪਸ਼ਨ ਤੇ ਉਹਦੀ ਟਰਮਸ ਐਂਡ ਕੰਡੀਸ਼ਨਜ਼ ਚੰਗੇ ਤਰੀਕੇ ਨਾਲ ਪੜ੍ਹ ਲਓ। ਬਿਨਾਂ ਪੜ੍ਹੇ ਕਿਸੇ ਵੀ ਐਪ ਨੂੰ ਕਿਸੇ ਵੀ ਤਰੀਕੇ ਦੀ ਪਰਮਿਸ਼ਨ ਨਾ ਦਿਓ। ਬੈਂਕਿੰਗ ਜਾਂ ਮਨੋਰੰਜਨ ਨਾਲ ਜੁੜੀਆਂ ਐਪਸ ਨੂੰ ਆਪਣੀ ਮੀਡੀਆ ਜਾਂ ਗੈਲਰੀ ਦਾ ਐਕਸੈਸ ਨਾ ਦਿੱਤਾ ਜਾਵੇ। ਸਾਡੀ ਥੋੜੀ ਜਿਹੀ ਲਾਪਰਵਾਹੀ ਨਾਲ ਹੀ ਹੈਕਰਸ ਸਾਡੀ ਪਰਸਨਲ ਫੋਟੋਜ਼, ਵੀਡੀਓਜ਼ ਜਾਂ ਬੈਂਕਿੰਗ ਡਿਟੇਲਸ ਨੂੰ ਹੈਕ ਕਰ ਸਕਦੇ ਨੇ। ਯਾਦ ਰੱਖੋ, ਸਾਵਧਾਨ ਰਹਿਣ ਵਿੱਚ ਹੀ ਸਮਝਦਾਰੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਗੁਜਰਾਤ ਅਤੇ ਦਮਨ ਵਿੱਚ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਅਰਥ ਵਿਵਸਥਾ ਨੇ ਵਿੱਤੀ ਸਾਲ 2025-26 ਵਿੱਚ ਆਪਣੀ ਮਜ਼ਬੂਤ ਗਤੀ ਬਣਾਈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ 2024-25 ਦੇ 7.1% ਦੇ ਮੁਕਾਬਲੇ 2025-26 ਵਿੱਚ 7.7% ਵਧਣ ਦਾ ਅਨੁਮਾਨ।

0: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ 3 ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ, ਨਹੀਂ ਤਾਂ ਡਰਾਈਵਿੰਗ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਡਰਾਈਵਿੰਗ ਕਰਦੇ ਸਮੇਂ ਖੁਦ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ।
1: ਹੈਲੋ
2: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
1: ਫਿਰ ਤੋਂ
2: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ
3: 10 ਲੱਖ ਦਿਓ ਬਚ ਜਾਓਗੇ।
1: ਸਰ ਇਹਨੇ ਕਿੱਥੋਂ ਲਿਆਵਾ?
3: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ
2: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
1: ਸਰ 2 ਲੱਖ
4: ਕੀ ਹੋਇਆ ਪਾਪਾ?
1: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ।
2: ਓਏ
1: ਕੱਟ ਦਿੱਤਾ।
4: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
1: ਫਰਾਡ?
4: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
3: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
5: ਜਾਣਕਾਰ ਬਣੋ, ਸੁਚੇਤ ਰਹੋ।

ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਚੱਲ ਰਿਹਾ ਜੀ, ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਸੀਂ ਟਿਊਨਿੰਗ ਕੀਤਾ ਹੋਇਆ। ਹੁਣ ਕੁਝ ਹੋਰ ਜਾਣਕਾਰੀਆਂ ਭਰਪੂਰ ਖਬਰਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਦੋਸਤੋ, ਹੁਣ ਇੱਕ ਸਲਾਹ ਦੇ ਦਿੰਦੇ ਹਾਂ, ਜਿਹੜੇ ਲੋਕ ਅਜੇ ਸੁੱਤੇ ਪਏ ਨੇ ਤਾਂ ਉੱਠ ਜਾਓ, ਅੱਜ ਵੀਕਐਂਡ ਹੈ, ਆਪਣੇ ਪਰਿਵਾਰ ਨਾਲ ਸਮਾਂ ਬਿਤਾਓ, ਸੌਂ ਕੇ ਸਮਾਂ ਖਰਾਬ ਨਾ ਕਰੋ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਉੱਠ ਗਏ ਹੋ ਤਾਂ ਸੋਚ ਰਹੇ ਹੋ ਕੁਝ ਖਾਣ ਪੀਣ ਦੀ, ਤਾਂ ਕਿਰਪਾ ਕਰਕੇ ਸਵੇਰੇ ਸਵੇਰੇ ਨਾ ਚਾਹ ਜਿਹੜੀ ਨਾ ਪੀਓ, ਉਹਦੀ ਬਜਾਏ ਤੁਸੀਂ ਨਿੰਬੂ ਪਾਣੀ, ਲੱਸੀ ਜਾਂ ਨਾਰੀਅਲ ਪਾਣੀ ਪੀ ਕੇ ਦੇਖਿਓ, ਤਾਂ ਤੁਹਾਡਾ ਦਿਨ ਕਿੰਨਾ ਤਰੋ ਤਾਜ਼ਾ ਨਿਕਲੇਗਾ। ਸਾਰਾ ਦਿਨ ਤੁਸੀਂ ਬਿਲਕੁਲ ਐਨ ਐਕਟਿਵ ਹੈ ਜਿਹੜੇ ਉਹ ਮਹਿਸੂਸ ਕਰੋਗੇ, ਜੇ ਤੁਸੀਂ ਅੱਜ ਸਵੇਰੇ ਸਵੇਰੇ ਨਿੰਬੂ ਪਾਣੀ ਜਾਂ ਤੁਸੀਂ ਨਾਰੀਅਲ ਪਾਣੀ ਜਾਂ ਸਿੰਪਲ ਲੱਸੀ ਹੈ ਜਿਹੜੀ ਉਹ ਪੀ ਲਓਗੇ ਬਜਾਏ ਕਿ ਚਾਹ ਦੇ। ਹੁਣ ਤੁਸੀਂ ਕਹੋਗੇ ਕਿ ਚਾਹ, ਸੋ ਥੋੜ੍ਹੀ ਦੇਰ ਬਾਅਦ ਤੁਸੀਂ ਚਾਹ ਪੀ ਸਕਦੇ ਹੋ, ਪਰ ਇਹ ਕੀ ਹੁੰਦਾ ਕਿ ਜਦੋਂ 8-9 ਘੰਟੇ ਦਾ ਗੈਪ ਪੈ ਜਾਂਦਾ ਨਾ, ਤਾਂ ਸਵੇਰੇ ਸਵੇਰੇ ਪਾਣੀ ਪੀਓ, ਉਸ ਤੋਂ ਬਾਅਦ ਜਦੋਂ ਤੁਸੀਂ ਚਾਹ ਪੀ ਲੈਂਦੇ ਹੋ ਨਾ, ਤਾਂ ਤੁਹਾਡਾ ਸਾਰਾ ਅੰਦਰ ਵਾਲਾ ਉਹ ਸਿਸਟਮ ਹੈ ਜਿਹੜਾ ਉਹ ਖਰਾਬ ਕਰ ਦਿੰਦੀ ਹੈ, ਜਿਸ ਕਾਰਨ ਤੁਹਾਨੂੰ ਜਲਨ ਹੋਣ ਲੱਗ ਜਾਂਦੀ ਹੈ, ਥਕਾਵਟ ਮਹਿਸੂਸ ਹੁੰਦੀ ਹੈ, ਕਈ ਵਾਰ ਸਿਰ ਦਰਦ ਵੀ ਹੋਣ ਲੱਗ ਜਾਂਦਾ। ਸੋ ਕੋਸ਼ਿਸ਼ ਕਰੋ ਪਹਿਲਾਂ ਉੱਠ ਕੇ ਤਾਜ਼ਾ ਪਾਣੀ ਪੀਓ, ਥੋੜ੍ਹੀ ਦੇਰ ਬਾਅਦ ਉਸ ਤੋਂ ਬਾਅਦ ਤੁਸੀਂ ਨਿੰਬੂ ਪਾਣੀ ਪੀ ਲਓ, ਲੱਸੀ ਪੀ ਲਓ, ਇਹੋ ਜਿਹਾ ਕੁਛ ਸੇਵਨ ਕਰਨਾ ਚਾਹੀਦਾ। ਅਤੇ ਹੋਰ ਇਸ ਤੋਂ ਇਲਾਵਾ ਦੋਸਤੋ, ਇੱਕ ਗੱਲ ਕਰਦੇ ਹਾਂ ਕਿ ਨਾ ਆਪਾਂ ਡਾਈਟਿੰਗ ਬੜੀ ਸੋਚਦੇ ਹਾਂ ਔਰ ਥੋੜ੍ਹੀ ਦੇਰ ਕਰਦੇ ਵੀ ਹਾਂ, ਪਰ ਉਸ ਤੋਂ ਬਾਅਦ ਫਿਰ ਭੁੱਖ ਜਿਹੜੀ ਬਹੁਤ ਤੇਜ਼ ਲੱਗਦੀ ਹੈ। ਇੱਦਾਂ ਹੁੰਦਾ ਕਿ ਚਲੋ ਛੱਡੋ ਡਾਈਟਿੰਗ ਨੂੰ, ਉਹੀ ਆਪਣੀ ਰੂਟੀਨ 'ਤੇ ਆ ਜਾਂਦੇ ਹਾਂ। ਸੋ ਥੋੜ੍ਹੀ ਦੇਰ ਤਾਂ ਆਪਾਂ ਬਿਲਕੁਲ ਸਹੀ ਤਰੀਕੇ ਨਾਲ ਥੋੜ੍ਹੇ ਦਿਨ ਵਧੀਆ ਕੰਮ ਕਰਦੇ ਹਾਂ, ਪਰ ਇੱਦਾਂ ਨਾ ਕਰਿਆ ਕਰੋ। ਆਪਣੀ ਤੁਸੀਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਹੀ ਥੋੜ੍ਹੇ ਥੋੜ੍ਹੇ ਚੇਂਜਿਸ ਕਰਕੇ ਨਾ ਡਾਈਟਿੰਗ ਕਰ ਸਕਦੇ ਹੋ, ਮਤਲਬ ਆਪਣੀ ਸਿਹਤ ਨੂੰ ਤੁਸੀਂ ਤੰਦਰੁਸਤ ਰੱਖ ਸਕਦੇ ਹੋ। ਸੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਪਾਣੀ ਹੈ ਜਿਹੜਾ ਉਹ ਜ਼ਰੂਰ ਪੀਣਾ, ਚਾਹ ਨਹੀਂ ਪੀਣੀ। ਦਿਨ ਵੇਲੇ ਤੁਸੀਂ ਚਾਹ ਦਾ ਸੇਵਨ ਹੈ ਜਿਹੜਾ ਉਹ ਕਰ ਸਕਦੇ ਹੋ। ਸੋ ਖਾਣਾ ਖਾਣ ਤੋਂ ਪਹਿਲਾਂ ਵੀ ਜੇ ਤੁਸੀਂ 10 ਕੁ ਮਿੰਟ ਪਹਿਲਾਂ ਪਾਣੀ ਪੀ ਲਓਗੇ ਨਾ 2 ਗਲਾਸ, ਤਾਂ ਤੁਹਾਡਾ ਪੇਟ ਹੈ ਜਿਹੜਾ ਭਰਿਆ ਭਰਿਆ ਮਹਿਸੂਸ ਰਹੇਗਾ। ਤੁਸੀਂ ਖਾਣਾ ਘੱਟ ਖਾਓਗੇ, ਉਹਦੇ ਨਾਲ ਵੀ ਤੁਹਾਡਾ ਵਜ਼ਨ ਹੈ ਜਿਹੜਾ ਉਹ ਕੰਟਰੋਲ ਰਹਿ ਸਕਦਾ। ਔਰ ਇਸ ਤੋਂ ਇਲਾਵਾ ਕੀ ਹੁੰਦਾ, ਕਈ ਵਾਰ ਨਾ ਆਪਾਂ ਬੜੀ ਜਲਦੀ ਜਲਦੀ ਕਾਹਲੀ ਕਾਹਲੀ ਫਟਾਫਟ ਖਾਣਾ ਖਾਂਦੇ ਹਾਂ, ਉਹ ਇੱਦਾਂ ਨਹੀਂ ਖਾਣਾ ਚਾਹੀਦਾ। ਆਰਾਮ ਨਾਲ ਹੌਲੀ ਹੌਲੀ ਖਾਣਾ ਖਾਓ, ਉਹਦੇ ਨਾਲ ਕੀ ਹੁੰਦਾ ਕਿ ਆਪਣੀਆਂ ਕੈਲੋਰੀਜ਼ ਬਰਨ ਹੁੰਦੀਆਂ ਨੇ ਅਤੇ ਖਾਣਾ ਵੀ ਆਪਾਂ ਤੋਂ ਘੱਟ ਖਾਧਾ ਜਾਂਦਾ ਜਦੋਂ ਆਪਾਂ ਆਰਾਮ ਨਾਲ ਹੌਲੀ ਹੌਲੀ ਚਬਾ ਚਬਾ ਕੇ ਖਾਣਾ ਖਾਂਦੇ ਹਾਂ। ਅਤੇ ਇੱਕ ਹੋਰ ਖਾਸ ਗੱਲ, ਵੈਸੇ ਤਾਂ ਅੱਜ ਕੱਲ੍ਹ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਮਾਡਰਨ ਕਿਚਨਸ ਹੈ। ਮਾਡਰਨ ਕਿਚਨ ਕਹਿਣ ਦਾ ਮਤਲਬ ਕਿ ਲੌਬੀ ਦੇ ਨਾਲ ਹੀ ਕਿਚਨਸ ਬਣੀਆਂ ਹੋਈਆਂ, ਉਹਨਾਂ ਨੂੰ ਕੋਈ ਤਾਲਾ ਨਹੀਂ ਲੱਗਦਾ। ਸੋ ਜੇ ਹੋ ਸਕਦਾ ਕਿ ਤੁਹਾਡੀ ਰਸੋਈ ਨੂੰ ਤਾਲਾ ਲੱਗਦਾ, ਲੌਕ ਲੱਗਦਾ, ਤਾਂ ਰਾਤ ਨੂੰ ਹੈ ਨਾ ਉਸਨੂੰ ਚੰਗੀ ਤਰ੍ਹਾਂ ਆਪਣੀ ਰਸੋਈ ਦੀ ਸਫਾਈ ਕਰਕੇ ਲੌਕ ਲਗਾ ਕੇ ਸੌਂਇਆ ਕਰੋ, ਤਾਂ ਕਿ ਜੇ ਕਿਤੇ ਰਾਤ ਨੂੰ ਤੁਹਾਨੂੰ ਉੱਠਣ ਦਾ ਦਿਲ ਕਰੇ ਨਾ, ਤੁਸੀਂ ਸੋਚੋ ਕਿ ਹਾਂ ਛੱਡੋ ਹੁਣ ਮੈਂ ਕਿੱਥੇ ਜਾਵਾਂਗਾ, ਉੱਠਾਂਗਾ, ਤਾਲਾ ਖੋਲ੍ਹਾਂਗਾ, ਲੌਕ ਖੋਲ੍ਹਾਂਗਾ, ਰਸੋਈ ਖੋਲ੍ਹਾਂਗਾ, ਫਿਰ ਉਹਦੇ ਵਿੱਚ ਕੁਝ ਖਾਣ ਦਾ ਸਮਾਨ ਕੱਢਣਾ। ਸੋ ਲੌਕ ਲਗਾ ਕੇ ਰੱਖੋ, ਪਾਣੀ ਦਾ ਗਲਾਸ ਆਪਣੇ ਕੋਲ ਰੱਖੋ, ਜੇ ਤੁਹਾਨੂੰ ਰਾਤ ਨੂੰ ਕਦੇ ਭੁੱਖ ਲੱਗਦੀ ਹੈ ਤਾਂ ਪਾਣੀ ਦਾ ਗਲਾਸ ਪੀ ਕੇ ਸੌਂ ਜਾਓ।

ਸਵੇਰ ਤੋਂ ਅਸੀਂ ਕੁਝ ਸਿਹਤ ਸੰਬੰਧੀ ਗੱਲਾਂ ਤੇ ਉਸ ਤੋਂ ਇੱਕ ਹੋਰ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਨਾ। ਆਪਾਂ ਨੂੰ ਸਭ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ, ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰਦੇ। ਤਾਂ ਇਹੀ ਸ਼ਿਕਾਇਤ ਨੂੰ ਹੁਣ ਸਾਡੇ ਨੌਜਵਾਨ ਨੇ ਨਾ ਜਿਹੜਾ ਹੌਲੀ ਹੌਲੀ ਦੂਰ ਕਰ ਰਹੇ ਨੇ। ਦੋਸਤੋ, ਜਦੋਂ ਵੀ ਅਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਣਾ ਹੁੰਦਾ ਜਾਂ ਕੋਈ ਹੋਰ ਪਲਾਨ ਬਣਾਉਂਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦਾ, ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਆਉਂਦਾ ਕਿ ਅਸੀਂ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਜਾਈਏ, ਜਾ ਕੇ ਕਿਸੇ ਕੈਫੇ ਦੇ ਵਿੱਚ ਬੈਠ ਜਾਈਏ ਜਾਂ ਕਿਸੇ ਮਾਲ ਦੇ ਵਿੱਚ ਚਲੇ ਜਾਈਏ, ਉੱਥੇ ਹਲਕੀ ਫੁਲਕੀ ਗੱਲਬਾਤ ਕਰੀਏ, ਨਾਲ ਅਸੀਂ ਚਾਹ ਕੌਫੀ ਦੀ ਚੁਸਕੀ ਲਈਏ। ਪਰ ਜ਼ਰਾ ਰੁਕੋ, ਸੋਚੋ, ਹੁਣ ਜ਼ਮਾਨਾ ਬਦਲ ਰਿਹਾ ਅਤੇ ਸਾਡੀ ਨਵੀਂ ਪੀੜ੍ਹੀ ਯਾਨੀ ਅੱਜ ਦੇ ਯੂਥ ਨੇ ਦੋਸਤੀ ਅਤੇ ਸੋਸ਼ਲ ਲਾਈਫ ਦੀ ਪਰਿਭਾਸ਼ਾ ਨੇ ਜਿਹੜੀ ਉਹ ਬਦਲ ਦਿੱਤੀ ਹੈ। ਜੀ ਹਾਂ, ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ। ਇੱਕ ਨਵੀਂ ਰਿਪੋਰਟ ਮੁਤਾਬਿਕ ਨਿਊਯਾਰਕ, ਲੰਡਨ, ਟੋਕੀਓ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਨੌਜਵਾਨ ਕੈਫੇ ਜਾਂ ਪੱਬਾਂ ਦੇ ਵਿੱਚ ਜਾਂ ਰੈਸਟੋਰੈਂਟਸ ਦੇ ਵਿੱਚ ਨਹੀਂ ਜਾਂਦੇ, ਬਲਕਿ ਉਹ ਹੁਣ ਜਾਂਦੇ ਨੇ ਫਿਟਨੈਸ ਸੈਂਟਰਸ ਦੇ ਵਿੱਚ, ਜਿਮ ਦੇ ਵਿੱਚ, ਜਾਂ ਉੱਥੇ ਰਨਿੰਗ ਕਲੱਬ ਬਣੇ ਹੋਏ ਨੇ, ਜਾਂ ਵਰਕਆਊਟ ਸੈਸ਼ਨ ਕਰਨਾ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਕਹਿਣ ਦਾ ਮਤਲਬ ਕਿ ਉਹ ਹੁਣ ਆਪਣੀ ਫਿਟਨੈਸ ਵੱਲ ਵਧੇਰੇ ਧਿਆਨ ਦੇ ਰਹੇ ਨੇ ਅਤੇ ਉਹਨਾਂ ਨੇ ਉੱਥੇ ਕਈ ਤਰ੍ਹਾਂ ਦੇ ਸੋਸ਼ਲ ਕਲੱਬ ਹੈ ਜਿਹੜੇ ਉਹ ਵੀ ਨੌਜਵਾਨਾਂ ਨੇ ਬਣਾਏ ਹੋਏ ਨੇ। ਡਿਜੀਟਲ ਲਾਈਫ ਯਾਨੀ ਸੋਸ਼ਲ ਮੀਡੀਆ, ਫੋਨਾਂ ਤੋਂ ਉਹ ਦੂਰ ਹੋ ਗਏ ਨੇ, ਕੁਝ ਸਮਾਂ ਉੱਥੇ ਜਾਂਦੇ ਨੇ, ਨਵੇਂ ਲੋਕਾਂ ਨੂੰ ਮਿਲਦੇ ਨੇ। ਜਦੋਂ ਆਹਮਣੇ ਸਾਹਮਣੇ ਆਪਾਂ ਗੱਲਬਾਤ ਕਰਦੇ ਹਾਂ ਨਾ ਕਿਸੇ ਨਾਲ ਮਿਲਦੇ ਹਾਂ ਤਾਂ ਉਹਨਾਂ ਨਾਲ ਜਾਣ ਪਹਿਚਾਣ ਵੱਧਦੀ ਹੈ। ਇਕੱਲੇਪਣ ਦੀ ਜਿਹੜੀ ਸਮੱਸਿਆ ਹੈ ਕਈ ਲੋਕਾਂ ਦੇ ਵਿੱਚ ਉਹ ਖਤਮ ਹੋ ਜਾਂਦੀ ਹੈ। ਸੋ ਇੱਕੋ ਸਮੇਂ ਉੱਥੇ ਕਾਫੀ ਸਾਰੇ ਲੋਕ ਇਕੱਠੇ ਹੁੰਦੇ ਨੇ, ਇੱਕ ਦੂਜੇ ਨਾਲ ਆਪਣਾ ਦੁੱਖ ਦਰਦ ਸਾਂਝਾ ਕਰਦੇ ਨੇ ਬਜਾਏ ਕਿ ਸੋਸ਼ਲ ਮੀਡੀਆ 'ਤੇ ਆਪਣਾ ਸਮਾਂ ਬਿਤਾਉਣ ਦੇ। ਫਿਰ ਇੱਕ ਦੂਜੇ ਨੂੰ ਜਦੋਂ ਵਾਰ ਵਾਰ ਮਿਲਦੇ ਨੇ ਤਾਂ ਉਹਨਾਂ ਦੇ ਵਿੱਚ ਪੱਕੀ ਦੋਸਤੀ ਉਹ ਹੋ ਜਾਂਦੀ ਹੈ ਅਤੇ ਉੱਥੇ ਬੈਠ ਕੇ ਉਹ ਰਲ ਮਿਲ ਕੇ ਸਿਹਤ ਸੰਬੰਧੀ ਗੱਲਾਂ ਬਾਤਾਂ ਕਰਦੇ ਨੇ, ਕਸਰਤ ਕਰਦੇ ਨੇ, ਐਕਸਰਸਾਈਜ਼ ਕਰਦੇ ਨੇ। ਸੋ ਹੁਣ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਨੌਜਵਾਨ ਹੈ ਜਿਹੜੇ ਸਾਡੇ ਥੋੜ੍ਹੇ ਜਿਹੇ ਸਹੀ ਰਾਹ 'ਤੇ ਉਹ ਜਾ ਰਹੇ ਨੇ। ਅਤੇ ਹੁਣ ਦੋਸਤੋ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ। ਜਾਂਦੇ ਹੋਏ ਤੁਹਾਡੇ ਨਾਲ ਇੱਕ ਹੋਰ ਛੋਟਾ ਜਿਹਾ ਟਿਪਸ ਸਾਂਝਾ ਕਰਦੇ ਹਾਂ ਕਿ ਛੁੱਟੀਆਂ ਚੱਲ ਰਹੀਆਂ ਨੇ, ਇਹ ਛੁੱਟੀਆਂ ਦੇ ਦਿਨਾਂ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਜਾਂ ਤਾਂ ਆਕਾਸ਼ਵਾਣੀ ਪਟਿਆਲਾ ਸੁਣੋ ਜਾਂ ਇਸ ਤੋਂ ਇਲਾਵਾ ਤੁਸੀਂ ਕੀ ਕਰ ਸਕਦੇ ਹੋ, ਚੰਗੀਆਂ ਕਿਤਾਬਾਂ ਪੜ੍ਹ ਸਕਦੇ ਹੋ, ਚੰਗੀਆਂ ਮੂਵੀਜ਼ ਹੈ ਜਿਹੜੀਆਂ ਅੱਜ ਕੱਲ੍ਹ ਬਹੁਤ ਸਾਰੇ OTT ਪਲੈਟਫਾਰਮਸ ਬਣੇ ਹੋਏ ਨੇ, ਅੱਛੀਆਂ ਅੱਛੀਆਂ ਪਰਿਵਾਰ ਘਰੇਲੂ ਮੂਵੀਜ਼ ਉਹਨਾਂ 'ਤੇ ਆਉਂਦੀਆਂ ਨੇ, ਉਹ ਆਪਾਂ ਇਕੱਠੇ ਬੈਠ ਕੇ ਦੇਖ ਸਕਦੇ ਹਾਂ ਬਜਾਏ ਕਿ ਬਾਹਰ ਘੁੰਮਣ ਦੇ। ਘਰ ਬੈਠੋ, ਆਪਣੇ ਪਰਿਵਾਰ ਨਾਲ ਸਮਾਂ ਬਿਤਾਓ। ਅੱਜ ਤਾਂ ਵੈਸੇ ਹੀ ਸ਼ਨੀਵਾਰ ਹੈ, ਵੀਕਐਂਡ ਹੈ, ਅਤੇ ਕੋਸ਼ਿਸ਼ ਕਰਿਆ ਕਰੋ ਆਪਣੇ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਹਿਣ ਦੀ। ਅਤੇ ਹੁਣ ਇਹਨਾਂ ਜਾਣਕਾਰੀਆਂ ਦੇ ਨਾਲ ਹੀ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤਾ ਹੋਣਾ, ਤੁਹਾਡੀ ਸਵੇਰ ਅੱਜ ਦੀ ਬਹੁਤ ਸੋਹਣੀ ਹੋਈ ਹੋਣੀ। ਅਤੇ ਅੰਮ੍ਰਿਤਪਾਲ ਕੌਰ ਨੂੰ ਦਿਓ ਹੁਣ ਇਜਾਜ਼ਤ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਇੱਥੇ ਹੀ ਖਤਮ ਕਰਨ ਦੀ।

0: ਗੁੱਡ ਮਾਰਨਿੰਗ ਮਾਲਵਾ, ਇਹ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਸੁਣਿਆ ਅਤੇ ਹੁਣ ਆਪਾਂ ਚੱਲਦੇ ਹਾਂ ਸਾਡੇ ਦਿੱਲੀ ਕੇਂਦਰ, ਜਿੱਥੋਂ ਪਹਿਲਾਂ ਤੁਸੀਂ 8 ਵਜੇ ਸਮਾਚਾਰ ਪ੍ਰਭਾਤ ਤਹਿਤ ਹਿੰਦੀ 'ਚ ਖਬਰਾਂ ਸੁਣੋਗੇ, 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ, ਅਤੇ 8:30 ਵਜੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਚੱਲਾਂਗੇ, ਜਿੱਥੋਂ ਅਸੀਂ ਸੁਣਾਂਗੇ ਪੰਜਾਬੀ 'ਚ ਖਬਰਾਂ।
1: आजकल भारत के गांव-गांव में छतों का रूप बदल गया है। जहां पहले छतों पर सिर्फ पापड़ और कपड़े सूखते थे, वहां पर अब बिजली बिल जीरो हो रहे हैं। गांव-गांव में लोग सोलर पैनल लगवा रहे हैं, आप भी लगवा लीजिए। 78,000 की सब्सिडी दे रही है भारत सरकार, 30 लाख से

ਭਾਰਤ ਨੇ ਕਿਹਾ ਕਿ ਪਾਕਿਸਤਾਨ ਜੰਮੂ ਕਸ਼ਮੀਰ ਬਾਰੇ ਝੂਠੇ ਦਾਅਵੇ ਫੈਲਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਆਪਣੀ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰ ਰਿਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣਾ ਚਾਹੀਦੈ। ਭਾਰਤ ਦੇ ਸਥਾਈ ਨੁਮਾਇੰਦੇ ਪੀ ਹਰੀਸ਼ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅਤੇ ਅਟੁੱਟ ਅੰਗ ਸੀ ਹੈ ਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਖੋਖਲੇ ਬਿਆਨ ਤੇ ਝੂਠੇ ਦਾਅਵੇ ਇਸ ਬੁਨਿਆਦੀ ਹਕੀਕਤ ਨੂੰ ਨਹੀਂ ਬਦਲ ਸਕਦੇ। ਸ੍ਰੀ ਹਰੀਸ਼ ਨੇ ਮਹਾਸਭਾ 'ਚ ਕੌਂਸਲ ਦੀ ਸਾਲਾਨਾ ਰਿਪੋਰਟ ਤੇ ਚਰਚਾ ਦੌਰਾਨ ਕਸ਼ਮੀਰ ਬਾਰੇ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਆਸਿਫ ਇਫਤਿਹਾਰ ਅਹਿਮਦ ਦੇ ਬਿਆਨਾਂ ਦੇ ਜਵਾਬ 'ਚ ਭਾਰਤ ਦਾ ਰੁਖ ਪੇਸ਼ ਕੀਤਾ। ਭਾਰਤ ਨੇ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਭਾਰਤੀ ਖੇਤਰ ਵਿਚ ਗਿਲਗਿਤ ਬਾਲਟਿਸਤਾਨ 'ਚ ਕਥਿਤ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਪਾਕਿਸਤਾਨ ਦੀ ਯੋਜਨਾ ਖਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ। ਇਹ ਚੋਣਾਂ ਕੱਲ੍ਹ ਹੋਣੀਆਂ ਨੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਜੰਮੂ ਕਸ਼ਮੀਰ ਤੇ ਗਿਲਗਿਤ ਬਾਲਟਿਸਤਾਨ ਸਮੇਤ ਪੂਰਾ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦਾ ਇਕ ਅਨਿੱਖੜਵਾਂ ਤੇ ਅਟੁੱਟ ਅੰਗ ਹੈ ਤੇ ਜੰਮੂ ਕਸ਼ਮੀਰ ਨੂੰ 1947 ਵਿਚ ਪੂਰੀ ਤਰ੍ਹਾਂ ਕਾਨੂੰਨੀ ਤੌਰ ਅਤੇ ਅਟਲ ਤੌਰ ਤੇ ਭਾਰਤ ਵਿਚ ਸ਼ਾਮਲ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹੈ ਕਿ ਪਾਕਿਸਤਾਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਰਾਜਨੀਤਿਕ ਦਮਨ, ਆਰਥਿਕ ਸ਼ੋਸ਼ਣ ਤੇ ਉਥੇ ਆਜ਼ਾਦੀ ਤੋਂ ਇਨਕਾਰ ਦੇ ਗੰਭੀਰ ਮੁੱਦਿਆਂ ਨੂੰ ਛੁਪਾ ਨਹੀਂ ਸਕਦੀਆਂ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਨਵੀਂ ਦਿੱਲੀ 'ਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ੀਰ ਖਨਾਲ ਨਾਲ ਗੱਲਬਾਤ ਕਰਨਗੇ। ਇਸ ਮੀਟਿੰਗ 'ਚ ਵਪਾਰ, ਨਿਵੇਸ਼, ਆਵਾਜਾਈ, ਊਰਜਾ ਤੇ ਲੋਕਾਂ ਨਾਲ ਸੰਪਰਕ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਸ਼੍ਰੀ ਖਨਾਲ ਭਾਰਤ ਦੇ 3 ਦਿਨਾਂ ਦੌਰੇ ਤੇ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ 5ਵੀਂ ਪੀੜ੍ਹੀ ਦੇ ਸਟਲਥ ਲੜਾਕੂ ਜਹਾਜ਼ ਸੁਖੋਈ SU-57 ਦੀ ਪੇਸ਼ਕਸ਼ ਕੀਤੀ ਹੈ ਤੇ ਭਾਰਤ ਵਿਚ ਇਸ ਦੇ ਸਾਂਝੇ ਉਤਪਾਦਨ ਦੀ ਤਜਵੀਜ਼ ਵੀ ਦਿੱਤੀ ਹੈ। ਸੇਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਿਕ ਮੰਚ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੂਸ SU-57 ਪ੍ਰੋਗਰਾਮ 'ਚ ਭਾਰਤ ਦੀ ਭਾਗੀਦਾਰੀ ਵਿਚ ਦਿਲਚਸਪੀ ਰੱਖਦਾ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਕੱਲ੍ਹ 7 ਜੂਨ ਤੱਕ ਵਧਾ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ 'ਚ CBSE ਨੇ ਕਿਹੈ ਕਿ ਵਿਦਿਆਰਥੀ ਹੁਣ ਐਤਵਾਰ ਅੱਧੀ ਰਾਤ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ। ਪਹਿਲਾਂ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਅੱਜ 6 ਜੂਨ ਸੀ। CBSE ਨੇ ਸਾਰੇ ਯੋਗ ਵਿਦਿਆਰਥੀਆਂ ਨੂੰ ਵਧਾਈ ਗਈ ਆਖਰੀ ਤਰੀਕ ਨੂੰ ਧਿਆਨ 'ਚ ਰੱਖਦੇ ਨਿਰਧਾਰਤ ਸਮਾਂ ਹੱਦ ਦੇ ਅੰਦਰ ਅਰਜ਼ੀ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਸੋਮਵਾਰ ਤੋਂ ਬੁੱਧਵਾਰ ਤੱਕ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰਮੰਡਲ ਸੰਸਦੀ ਸੰਘ CPA ਇੰਡੀਆ ਰੀਜਨ ਨਾਰਥ ਜ਼ੋਨ 2 ਕਾਨਫਰੰਸ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦੇਣ ਲਈ ਵੱਖ ਵੱਖ ਰਾਜ ਵਿਧਾਨ ਸਭਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਕੱਲ੍ਹ ਮੀਟਿੰਗ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਨੇ ਪ੍ਰੋਗਰਾਮ ਦੇ ਪ੍ਰਬੰਧਾਂ ਤੇ ਵਿਸਥਾਰ ਨਾਲ ਚਰਚਾ ਕੀਤੀ। ਸ਼ਤਰੰਜ ਵਿਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਓਸਲੋ 'ਚ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਪ੍ਰਗਿਆਨਾਨੰਦ ਨੇ ਫਾਈਨਲ ਰਾਊਂਡ ਵਿਚ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾਇਆ। ਇਹ ਖਿਤਾਬ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਨੇ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅੱਜ ਤੋਂ ਸ਼ੁਰੂ ਹੋ ਰਿਹਾ ਕ੍ਰਿਕਟ ਟੈਸਟ ਮੈਚ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਅਫਗਾਨਿਸਤਾਨ ਨੇ ਆਪਣਾ ਪਹਿਲਾ ਟੈਸਟ ਮੈਚ 2018 ਵਿਚ ਭਾਰਤ ਖਿਲਾਫ਼ ਖੇਡਿਆ ਸੀ। ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਭਾਰਤ ਦਾ ਮੁਕਾਬਲਾ ਅੱਜ ਸ਼ਾਮੀ 6:30 ਵਜੇ ਬੰਗਲਾਦੇਸ਼ ਨਾਲ ਹੋਵੇਗਾ। ਤੇ ਆਖਰ 'ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਹੈ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿਚ ਛੋਟ ਦਿੱਤੀ। ਖੇਤੀਬਾੜੀ ਮੰਤਰਾਲੇ ਨੇ ਕਿਹਾ ਸੰਤੁਲਿਤ ਖਾਦਾਂ ਦੀ ਵਰਤੋਂ ਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ 'ਚ ਸ਼ਾਮਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਤੇ ਸ਼ਤਰੰਜ ਵਿਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।

ਸਵੇਰ ਦੇ 8:40 ਹੋ ਗਏ ਨੇ ਜੀ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਕਰ ਰਹੇ ਹਾਂ ਤੁਹਾਡਾ ਸਾਰਿਆਂ ਦਾ ਮਨਪਸੰਦ ਪ੍ਰੋਗਰਾਮ ਫਿਲਮੀ ਜੰਕਸ਼ਨ। ਇਹ ਪ੍ਰੋਗਰਾਮ ਪੰਜਾਬੀ ਫਿਲਮੀ ਗੀਤਾਂ ਦੇ ਆਧਾਰਿਤ ਹੁੰਦਾ ਹੈ। ਦੋਸਤੋ, ਜਦੋਂ ਵੀ ਪੰਜਾਬੀ ਸਿਨੇਮਾ ਵਿੱਚ ਰੋਮਾਂਸ, ਕਾਮੇਡੀ ਅਤੇ ਖੂਬਸੂਰਤ ਸੰਗੀਤ ਦੀ ਗੱਲ ਹੁੰਦੀ ਹੈ ਤਾਂ ਕੁਝ ਫਿਲਮਾਂ ਅਤੇ ਉਹਨਾਂ ਦੇ ਗੀਤ ਸਾਡੇ ਦਿਲਾਂ 'ਤੇ ਹਮੇਸ਼ਾ ਲਈ ਛਾ ਜਾਂਦੇ ਨੇ।

ਅਤੇ ਅਜਿਹੇ ਅੱਜ ਖੂਬਸੂਰਤ ਜਿਹੇ ਗੀਤ ਸੁਣਾਉਣ ਲਈ ਤੁਹਾਡੇ ਨਾਲ ਹਾਂ ਜੀ, ਮੈਂ ਅੰਮ੍ਰਿਤਪਾਲ ਕੌਰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ। ਹਾਂਜੀ ਦੋਸਤੋ, ਹੁਣ ਤੁਹਾਨੂੰ ਗੀਤ ਅਸੀਂ ਜਿਹੜਾ ਸੁਣਾਵਾਂਗੇ ਉਹ ਲਿਆ ਫਿਲਮ ਪਿੰਕੀ ਮੋਗੇ ਵਾਲੀ ਵਿੱਚੋਂ, ਅਤੇ ਇਸ ਗੀਤ ਨੂੰ ਆਪਣੀ ਮਿੱਠੀ ਅਤੇ ਦਮਦਾਰ ਆਵਾਜ਼ ਨਾਲ ਸ਼ਿੰਗਾਰੇ ਜੀ ਮਸ਼ਹੂਰ ਗਾਇਕ ਅਰੁਣ ਡਾਗਾ ਅਤੇ ਬਾਲੀਵੁੱਡ ਅਤੇ ਪਾਲੀਵੁੱਡ ਦੀ ਬਿਹਤਰੀਨ ਗਾਇਕਾ ਸ਼ਵੇਤਾ ਪੰਡਿਤ ਨੇ। ਅਤੇ ਹੁਣ ਜੇ ਗੱਲ ਇਸ ਗੀਤ ਦੇ ਸੰਗੀਤ ਦੀ ਕੀਤੀ ਜਾਵੇ ਤਾਂ ਇਸਦਾ ਸ਼ਾਨਦਾਰ ਮਿਊਜ਼ਿਕ ਤਿਆਰ ਕੀਤਾ ਜੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੰਗੀਤਕਾਰ ਗੁਰਮੀਤ ਸਿੰਘ ਹੋਰਾਂ ਨੇ। ਅਤੇ ਇਸ ਗੀਤ ਦੇ ਖੂਬਸੂਰਤ ਅਤੇ ਸਿੱਧੇ ਦਿਲ ਨੂੰ ਛੂਹਣ ਵਾਲੇ ਬੋਲ ਲਿਖੇ ਨੇ ਬਹੁਤ ਹੀ ਮਕਬੂਲ ਗੀਤਕਾਰ ਕਾਲਾ ਨਿਜ਼ਾਮਪੁਰੀ ਨੇ। ਤਾਂ ਉਹ ਫਿਰ ਬਿਨਾਂ ਦੇਰ ਕੀਤਿਆਂ ਇਹ ਗੀਤ ਸੁਣਦੇ ਹਾਂ।

0: ਵਾਹ ਜੀ ਵਾਹ, ਕਿਆ ਬਾਤਾਂ ਨੇ ਜੀ। ਅਰੁਣ ਡਾਗਾ ਅਤੇ ਸ਼ਵੇਤਾ ਪਾਂਡੇ ਦੀਆਂ ਆਵਾਜ਼ਾਂ, ਗੁਰਮੀਤ ਸਿੰਘ ਦਾ ਸੰਗੀਤ ਅਤੇ ਕਾਲਾ ਨਿਜ਼ਾਮਪੁਰੀ ਦੇ ਬੋਲ, ਸੱਚਮੁੱਚ ਕਮਾਲ। ਉਮੀਦ ਹੈ ਤੁਹਾਨੂੰ ਇਹ ਗੀਤ ਸੁਣ ਕੇ ਜ਼ਰੂਰ ਮਜ਼ਾ ਆਇਆ ਹੋਵੇਗਾ। ਅਤੇ ਅਗਲਾ ਗੀਤ ਸੁਣਨ ਲਈ ਥੋੜ੍ਹੀ ਦੇਰ ਇੰਤਜ਼ਾਰ ਕਰ ਲਓ।
1: आकाशवाणी एट 90 90 साल की आवाज दिल से दिल तक नॉन स्टॉप धमाल। पुरानी यादें नया जोश है, देश का रेडियो अब भी बॉस है। आकाशवाणी के गौरवमयी 90 साल।

ਪੰਜਾਬੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਦੋਸਤੋ, ਜ਼ਿੰਦਗੀ ਸਾਨੂੰ ਕਿਸ ਮੋੜ 'ਤੇ ਲੈ ਜਾਵੇਗੀ ਇਹ ਕੋਈ ਨਹੀਂ ਜਾਣਦਾ। ਕਹਿੰਦੇ ਨੇ ਇਨਸਾਨ ਉੱਥੇ ਹੀ ਜਾਂਦਾ ਜਿੱਥੇ ਉਹਦਾ ਦਾਣਾ ਪਾਣੀ ਲਿਖਿਆ ਹੁੰਦਾ। ਜੀ ਹਾਂ, ਇੱਕ ਹੁਣ ਤੁਹਾਨੂੰ ਅਜਿਹਾ ਗੀਤ ਸੁਣਾ ਰਹੇ ਹਾਂ ਜੋ ਜ਼ਿੰਦਗੀ ਦੀ ਡੂੰਘਾਈ ਸੱਚ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਜੀ ਹਾਂ, ਹੁਣ ਮੈਂ ਗੱਲ ਕਰ ਰਹੀ ਹਾਂ ਪੰਜਾਬੀ ਫਿਲਮ ਰਿਫਿਊਜੀ ਦੇ ਉਸ ਗੀਤ ਲਈ ਦੀ ਜਿਸ ਨੇ ਹਰ ਸੁਣਨ ਵਾਲੇ ਦੀ ਅੱਖ ਨਮ ਕਰ ਦਿੱਤੀ। ਗੀਤ ਦੇ ਬੋਲ ਨੇ ਦਾਣਾ ਪਾਣੀ ਅਤੇ ਇਸ ਗੀਤ ਨੂੰ ਆਪਣੀ ਬੁਲੰਦ ਅਤੇ ਸੰਜੀਦਾ ਆਵਾਜ਼ ਨਾਲ ਸ਼ਿੰਗਾਰਿਆ ਮਨਮੋਹਨ ਵਾਰਿਸ ਨੇ। ਦੋਸਤੋ, ਜਦੋਂ ਇਹ ਗੀਤ ਫਿਲਮ ਦੇ ਹਾਲਾਤਾਂ ਅਨੁਸਾਰ ਸਕਰੀਨ 'ਤੇ ਚੱਲਦਾ ਨਾ ਤਾਂ ਰੂਹ ਕੰਬ ਉੱਠਦੀ ਹੈ। ਇਹ ਗੀਤ ਸਾਨੂੰ ਯਾਦ ਦਿਵਾਉਂਦਾ ਕਿ ਅਸੀਂ ਸਭ ਨੇ ਇਸ ਦੁਨੀਆ ਵਿੱਚੋਂ ਚਲੇ ਜਾਣਾ ਇੱਕ ਨਾ ਇੱਕ ਦਿਨ। ਅਸੀਂ ਮੁਸਾਫਿਰ ਹਾਂ ਅਤੇ ਕਿਸਮਤ ਦੇ ਲਿਖੇ ਅੱਗੇ ਅਸੀਂ ਸਭ ਬੇਵਸ ਹਾਂ। ਸੋ ਤੁਹਾਨੂੰ ਦੱਸਦਾ ਚਾਹਾਂਗੀ, ਕੋਈ ਗੱਲ ਨਹੀਂ, ਜੇ ਹੁਣ ਤੁਸੀਂ ਕਾਹਲੀ ਵਿੱਚੋਂ ਨਾ ਤਾਂ ਥੋੜ੍ਹਾ ਜਿਹਾ ਠਹਿਰ ਜਾਓ ਅਤੇ ਇਸ ਗੀਤ ਦੇ ਇੱਕ ਇੱਕ ਲਫ਼ਜ਼ ਨੂੰ ਮਹਿਸੂਸ ਕਰਕੇ ਦੇਖੋ, ਤੁਹਾਨੂੰ ਜ਼ਿੰਦਗੀ ਦਾ ਇੱਕ ਨਵਾਂ ਫਲਸਫਾ ਮਿਲੇਗਾ। ਅਤੇ ਆਓ ਫਿਰ ਆਪਾਂ ਸਾਰੇ ਰਲ ਮਿਲ ਕੇ ਸੁਣਦੇ ਹਾਂ ਫਿਲਮ ਦਾਣਾ ਪਾਣੀ ਦਾ ਰਿਫਿਊਜੀ ਫਿਲਮ ਦੇ ਵਿੱਚੋਂ ਦਾਣਾ ਪਾਣੀ ਗੀਤ।

0: ਹਾਂਜੀ ਦੋਸਤੋ, ਅਸੀਂ ਤੁਹਾਨੂੰ ਦੱਸ ਦਈਏ ਕਿ ਫਿਲਮ ਸੀ ਦਾਣਾ ਪਾਣੀ, ਰਿਫਿਊਜੀ ਗੀਤ ਦੇ ਬੋਲ ਅਤੇ ਆਵਾਜ਼ ਮਨਮੋਹਨ ਫਾਰਿਸ ਦੀ।
1: ਲੈ ਦੇ ਪੁੱਤ ਜੂਸ ਵਾਲੀ ਡੱਬੀ ਮੈਂ ਗੇਰ ਕੇ ਆਵਾਂ। ਲੈ ਦੱਸ ਕੂੜੇ, ਨਹੀਂ ਹੈ ਤਾਂ ਕੂੜਾ ਹੀ ਹੈ, ਤਿੰਨ ਤਿੰਨ ਕੂੜੇਦਾਨ ਰੱਖੇ ਨੇ ਉਈ, ਬਸ ਉਈ ਆ ਚੋਚਲੇ ਜੇ ਮੈਨੂੰ ਨਹੀਂ ਚੰਗੇ ਲੱਗਦੇ।
2: ਕੀ ਤੁਸੀਂ ਜਾਣਦੇ ਹੋ ਕਿ ਲਾਲ, ਹਰੇ ਤੇ ਨੀਲੇ ਕੂੜੇਦਾਨ ਦੀ ਵਰਤੋਂ ਕਿੰਜ ਕਰਨੀ ਹੈ?
1: ਹਲਾ, ਨਹੀਂ ਆ ਵੀ ਲਦੇ ਲਦੇ ਹੁੰਦੇ ਆ।
2: ਆਹੋ, ਘਰਾਂ ਤੇ ਦਫ਼ਤਰਾਂ ਦਾ ਰੋਜ਼ਾਨਾ ਦਾ ਕੂੜਾ ਲਾਲ ਕੂੜੇਦਾਨ ਵਿੱਚ ਪਾਓ।
1: ਹਰੇ ਕੂੜਾਦਾਨ ਵਿੱਚ ਸਬਜ਼ੀਆਂ ਦੇ ਛਿਲਕੇ ਤੇ ਗਲਣਯੋਗ ਵੇਸਟ, ਭਾਵ ਜਿਹੜੇ ਕੂੜੇ ਦੇ ਉਪਯੋਗ ਤੋਂ ਕੁਝ ਸਾਰਥਕ ਉਪਜ ਹੋ ਸਕੇ ਉਹਨੂੰ ਹਰੇ ਕੂੜੇਦਾਨ ਵਿੱਚ ਪਾਓ।
2: ਸੁੱਕਾ ਕੂੜਾ ਤੇ ਮੈਡੀਕਲ ਵੇਸਟ ਆਦਿ ਲਈ ਨੀਲਾ ਕੂੜੇਦਾਨ ਵਰਤੋ।

ਤੁਸੀਂ ਇਹਨਾਂ ਮੰਨ ਰਹੇ ਹੋ ਪੰਜਾਬੀ ਫਿਲਮੀ ਗੀਤਾਂ ਦਾ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਫਿਲਮੀ ਜੰਕਸ਼ਨ। ਸੋ ਪ੍ਰੋਗਰਾਮ ਵਿੱਚ ਅਗਲਾ ਗੀਤ ਜਿਹੜਾ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਜੀ, ਉਹ ਹੈ ਫਿਲਮ ਵੱਡਾ ਕਲਾਕਾਰ ਵਿੱਚੋਂ। ਇਸ ਬੇਹੱਦ ਹੀ ਖੂਬਸੂਰਤ ਗੀਤ ਨੂੰ ਆਪਣੀ ਮਿੱਠੀ ਅਤੇ ਮਖਮਲੀ ਆਵਾਜ਼ ਨਾਲ ਸ਼ਿੰਗਾਰਿਆ ਜੀ ਸ਼ਾਹਿਦ ਮਾਲਿਆ ਨੇ, ਤੇ ਆਓ ਫਿਰ ਇਹ ਗੀਤ ਸੁਣਦੇ ਹਾਂ।

ਵੱਡਾ ਕਲਾਕਾਰ ਇਸ ਫਿਲਮ ਦੇ ਵਿੱਚੋਂ ਹੁਣੇ ਆਪਾਂ ਸੁਣਿਆ ਸ਼ਾਹਿਦ ਮਾਲਿਆ ਨੂੰ। ਦੋਸਤੋ ਹੁਣ ਘੜੀ ਦੀਆਂ ਸੋਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਹੁਣ ਸਮਾਂ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਜਾਂਦੇ ਜਾਂਦੇ ਬਸ ਇਹੀ ਕਹਾਂਗੇ ਕਿ ਜ਼ਿੰਦਗੀ ਇੱਕ ਖੂਬਸੂਰਤ ਗੀਤ ਵਰਗੀ ਹੈ, ਇਸ ਦੇ ਹਰ ਇੱਕ ਪਲ ਨੂੰ ਪੂਰੇ ਦਿਲ ਨਾਲ ਜੀਓ ਅਤੇ ਮਾਣੋ। ਹੁਣ ਆਪਣੀ ਦੋਸਤ ਅੰਮ੍ਰਿਤਪਾਲ ਕੌਰ ਨੂੰ ਇਜਾਜ਼ਤ ਦਿਓ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਹੱਸਦੇ ਵੱਸਦੇ ਰਹੋ ਦੋਸਤੋ, ਮੁਸਕਰਾਉਂਦੇ ਰਹੋ ਅਤੇ ਸੁਣਦੇ ਰਹੋ ਆਕਾਸ਼ਵਾਣੀ ਪਟਿਆਲਾ। ਸੌ ਸ਼ਰੀਆ 2 MHz 'ਤੇ ਤੁਸੀਂ ਚੀਨ ਕੀਤਾ ਹੋਇਆ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। 9 ਵੱਜਣ ਵਾਲੇ ਨੇ ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ। ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਯਾਦ ਲੈ ਦਈਏ ਕਿ ਅੱਜ ਸਵੇਰੇ 10 ਵਜੇ ਸਟੇਟ ਹੁੱਕਅਪ ਦੇ ਪ੍ਰੋਗਰਾਮ ਰਿਲੇ ਕੀਤੇ ਜਾਣਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਇੱਕ ਰੂਪਕ ਸੁਣੋਗੇ, ਯੋਗ ਸਰੀਰ ਮਨ ਅਤੇ ਆਤਮਾ ਦਾ ਸੰਤੁਲਨ। ਵਾਚਕ ਹੋਣਗੇ ਰਿਪੋ ਦਮਨ ਸਿੰਘ ਅਤੇ ਪੇਸ਼ਕਸ਼ ਹੈ ਜੀ ਮੁਹੰਮਦ ਇਮਤਿਆਜ਼ ਹੋਰਾਂ ਦੀ। ਜ਼ਰੂਰ ਸੁਣਿਓ ਅੱਜ ਇਹ 10 ਵਜੇ ਪ੍ਰੋਗਰਾਮ। ਅਤੇ ਉਸ ਤੋਂ ਇਲਾਵਾ ਅਸੀਂ ਤੁਹਾਨੂੰ ਇੱਕ ਹੋਰ ਯਾਦ ਕਰਾ ਦਈਏ, ਪ੍ਰੋਗਰਾਮ ਜਿਹੜਾ ਸਾਡਾ ਹਫ਼ਤਾਵਾਰ ਪ੍ਰੋਗਰਾਮ ਹੈ ਜੀ 2:30 ਵਜੇ ਆਉਣਾ ਹੈ, ਉਹ ਹਾਸਿਆਂ ਦੇ ਗੋਲ ਗੱਪੇ। ਇਸ ਪ੍ਰੋਗਰਾਮ ਦਾ ਅਸੀਂ ਜਾਣਦੇ ਹਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਇੰਤਜ਼ਾਰ ਰਹਿੰਦਾ। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜੇ ਵਿਸ਼ੇ 'ਤੇ ਤੁਸੀਂ ਚੁਟਕਲੇ ਸੁਣਾਉਣੇ ਨੇ ਉਹ ਹੈ ਜੀ ਰੁੱਖ। ਸੋ ਰੁੱਖ, ਦਰਖਤ, ਇਹ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਵਿਸ਼ਾ ਰੱਖਿਆ ਹੋਇਆ ਜੀ। ਜ਼ਰੂਰ ਇਸ ਸੰਬੰਧੀ ਆਪਣੇ ਚੁਟਕਲੇ ਤਿਆਰ ਕਰੋ ਅਤੇ ਸਾਨੂੰ ਕਾਲ ਕਰਿਓ 2:30 ਵਜੇ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ ਤਹਿਤ। ਤੇ ਆਓ ਹੁਣ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮਾਂ ਲਈ ਚੱਲਦੇ ਹਾਂ ਸਾਡੇ ਮੁੰਬਈ ਕੇਂਦਰ।

0: अब अपने दोस्त कमल शर्मा को दीजिए इजाजत, नमस्कार।
1: आज के फनकार।

6.6 MHz, 73 KHz, DNM 54 KHz, FM 6.8 MHz, FM 6.9 MHz, ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਯੋਗ ਦੇ ਇੱਕ ਵਿਸ਼ੇਸ਼ ਪ੍ਰੋਗਰਾਮ, ਯੋਗ ਸਰੀਰ ਮਨ ਤੇ ਆਤਮਾ ਦਾ ਸੰਤੁਲਨ। ਆਲੇਖ ਤੇ ਵਾਚਕ ਰਿਪੂ ਦਮਨ, ਪੇਸ਼ਕਸ਼ ਮੁਹੰਮਦ ਇਮਤਿਆਜ਼। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਨਾਲੋ ਨਾਲ ਕੀਤਾ ਜਾਵੇਗਾ।

ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇਨਸਾਨ ਕੋਲ ਲਗਭਗ ਹਰ ਸੁਵਿਧਾ, ਪਰ ਸਕੂਨ ਸ਼ਾਇਦ ਪਹਿਲਾਂ ਨਾਲੋਂ ਘੱਟ। ਰੋਜ਼ਮਰ੍ਹਾ ਦੀ ਭੱਜ ਦੌੜ, ਮਾਨਸਿਕ ਤਣਾਅ ਅਤੇ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ, ਇਹ ਸਭ ਹੌਲੀ ਹੌਲੀ ਸਾਡੀ ਸਿਹਤ ਅਤੇ ਮਨ ਦੀ ਸ਼ਾਂਤੀ ਨੂੰ ਪ੍ਰਭਾਵਿਤ ਕਰ ਰਹੇ ਨੇ। ਅਜਿਹੇ ਸਮੇਂ ਵਿੱਚ ਦੁਨੀਆ ਮੁੜ ਇੱਕ ਪ੍ਰਾਚੀਨ ਭਾਰਤੀ ਪਰੰਪਰਾ ਵੱਲ ਦੇਖ ਰਹੀ ਹੈ, ਯੋਗ ਵੱਲ। ਯੋਗ ਜੋ ਸਿਰਫ ਕਸਰਤ ਨਹੀਂ, ਸਗੋਂ ਸਰੀਰ, ਮਨ ਅਤੇ ਆਤਮਾ ਨੂੰ ਸੰਤੁਲਿਤ ਕਰਨ ਦੀ ਇੱਕ ਕਲਾ ਹੈ। ਹਜ਼ਾਰਾਂ ਸਾਲਾਂ ਪੁਰਾਣਾ ਇਹ ਗਿਆਨ ਅੱਜ ਪੂਰੀ ਦੁਨੀਆ ਲਈ

0: ਸਿਹਤ ਅਤੇ ਸ਼ਾਂਤੀ ਦਾ ਇੱਕ ਮਹੱਤਵਪੂਰਨ ਸਾਧਨ ਬਣ ਚੁੱਕਿਆ। ਆਕਾਸ਼ਵਾਣੀ ਪਟਿਆਲਾ ਦੇ ਇਸ ਵਿਸ਼ੇਸ਼ ਰੂਪਕ ਵਿੱਚ ਅਸੀਂ ਯੋਗ ਦੇ ਵੱਖ-ਵੱਖ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਸ ਦਾ ਇਤਿਹਾਸ, ਇਸ ਦਾ ਸੱਭਿਆਚਾਰਕ ਮਹੱਤਵ ਅਤੇ ਅੱਜ ਦੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਵਿੱਚ ਇਸ ਦੀ ਲੋੜ ਬਾਰੇ। ਮੈਂ ਹਾਂ ਰਿਪੁਦਮਨ ਸਿੰਘ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਦਾ ਵਿਸ਼ੇਸ਼ ਰੂਪਕ ਯੋਗ, ਸਰੀਰ, ਮਨ ਅਤੇ ਆਤਮਾ ਦਾ ਸੰਤੁਲਨ। ਯੋਗ ਦੀ ਪਰੰਪਰਾ ਹਜ਼ਾਰਾਂ ਸਾਲ ਪੁਰਾਣੀ ਮੰਨੀ ਜਾਂਦੀ ਹੈ। ਭਾਰਤੀ ਦਰਸ਼ਨ, ਅਧਿਆਤਮਿਕਤਾ ਅਤੇ ਜੀਵਨ ਸ਼ੈਲੀ ਵਿੱਚ ਯੋਗ ਦਾ ਖਾਸ ਸਥਾਨ ਰਿਹਾ। ਯੋਗ ਸ਼ਬਦ ਸੰਸਕ੍ਰਿਤ ਸ਼ਬਦ ਯੁੱਜ ਤੋਂ ਬਣਿਆ, ਜਿਸ ਦਾ ਅਰਥ ਹੈ ਜੋੜਨਾ, ਅਰਥਾਤ ਸਰੀਰ, ਮਨ ਅਤੇ ਆਤਮਾ ਦਾ ਮਿਲਾਪ। ਇਤਿਹਾਸਕਾਰਾਂ ਦੇ ਅਨੁਸਾਰ ਯੋਗ ਦੀ ਸ਼ੁਰੂਆਤ ਲਗਭਗ 5000 ਸਾਲ ਪਹਿਲਾਂ ਹੋਈ। ਸਿੰਧੂ ਘਾਟੀ ਸੱਭਿਆਚਾਰ ਦੀਆਂ ਮੋਹਰਾਂ ਉੱਤੇ ਵੀ ਧਿਆਨ ਮੁਦਰਾ ਵਿੱਚ ਬੈਠੀਆਂ ਆਕ੍ਰਿਤੀਆਂ ਮਿਲਦੀਆਂ ਨੇ। ਬਾਅਦ ਵਿੱਚ ਮਹਾਰਿਸ਼ੀ ਪਤੰਜਲੀ ਨੇ ਯੋਗ ਸੂਤਰ ਰਾਹੀਂ ਯੋਗ ਨੂੰ ਇੱਕ ਵਿਵਸਥਿਤ ਰੂਪ ਦਿੱਤਾ। ਸਮੇਂ ਦੇ ਨਾਲ ਇਹ ਪਰੰਪਰਾ ਦੁਨੀਆ ਭਰ ਵਿੱਚ ਫੈਲਦੀ ਗਈ। ਅੱਜ ਯੋਗ ਸਿਰਫ ਭਾਰਤ ਦੀ ਪਛਾਣ ਨਹੀਂ ਹੈ, ਸਗੋਂ ਵਿਸ਼ਵ ਪੱਧਰ 'ਤੇ ਸਿਹਤ ਅਤੇ ਸ਼ਾਂਤੀ ਦਾ ਪ੍ਰਤੀਕ ਬਣ ਚੁੱਕਿਆ। ਜਦੋਂ ਇਸ ਬਾਰੇ ਅਸੀਂ ਯੋਗ ਮਾਹਿਰ ਵਿਪਿਨ ਦੀਪ ਥਾਪਰ ਅਤੇ ਯੋਗਾ ਆਚਾਰਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰਘਵੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਯੋਗ ਦੇ ਇਤਿਹਾਸ ਅਤੇ ਇਸ ਦੇ ਸੱਭਿਆਚਾਰਕ ਮਹੱਤਵ ਦੀ ਬਹੁਤ ਹੀ ਖੂਬਸੂਰਤੀ ਨਾਲ ਵਿਆਖਿਆ ਕੀਤੀ।
1: ਪੁਰਾਤਨ ਸਭਿਅਤਾ ਅਕੋਰਡਿੰਗ ਔਰ ਪੁਰਾਣੇ ਗ੍ਰੰਥਾਂ ਦੇ ਅਕੋਰਡਿੰਗ ਯੋਗ ਦੀ ਉਤਪਤੀ ਜੋ ਹੈ ਉਹ ਸਾਡੇ ਭਾਰਤ ਤੋਂ, ਇੰਡੀਆ ਤੋਂ ਹੋਈ ਹੈ। ਕਿਉਂ ਹੋਈ ਹੈ? ਉਹਦੇ ਪਿੱਛੇ ਕੁਛ ਰੀਜ਼ਨ ਹੈ ਕਿ ਜਿਸ ਤਰ੍ਹਾਂ ਕਿ ਯੋਗ ਦੀ ਉਤਪਤੀ ਭਗਵਾਨ ਸ਼ਿਵ ਤੋਂ ਮੰਨੀ ਗਈ ਹੈ। ਭਗਵਾਨ ਸ਼ਿਵ ਨੇ ਪਾਰਵਤੀ ਨੂੰ ਪ੍ਰਵਚਨ ਦਿੰਦੇ ਹੋਏ ਉਹਦੀ ਉਤਪਤੀ ਬਾਰੇ, ਯੋਗ ਦੇ ਆਸਨ ਬਾਰੇ, ਯੋਗ ਦੀਆਂ ਮੁਦਰਾਵਾਂ ਦੇ ਬਾਰੇ ਸਾਨੂੰ ਦੱਸਿਆ ਪਾਰਵਤੀ ਜੀ ਨੂੰ ਦੱਸਦੇ ਹੋਏ। ਇਹ ਸ਼ਿਵ ਸਾਹਿਤਾ ਦਾ ਇਤਿਹਾਸ ਹੈ। ਮੂਰਤੀਆਂ ਦੇ ਵਿੱਚ ਵੀ ਕਈ ਸਥਾਨਾਂ ਤੇ ਦੇਖਦੇ ਹਾਂ ਕਿ ਭਗਵਾਨ ਸ਼ਿਵ ਕੁਛ ਆਸਨ ਦੀਆਂ ਮੂਰਤੀਆਂ ਦੇ ਵਿੱਚ ਬੈਠੇ ਹੋਏ ਸਾਨੂੰ ਮਿਲਦੇ ਆ। ਇਸ ਤੋਂ ਇਲਾਵਾ ਸਾਡੇ ਹੋਰ ਪ੍ਰਾਚੀਨ ਗ੍ਰੰਥ ਨੇ ਗੈਰੰਟ ਸਾਹਿਤਾ, ਜੋ ਮਹਾਰਿਸ਼ੀ ਗੈਰੰਟ ਨੇ ਲਿਖੀ ਹੈ, ਜਿਹਦੇ ਕਿ ਅਲੱਗ ਅਲੱਗ ਚੈਪਟਰਸ ਨੇ। ਔਰ ਇਸੇ ਤਰ੍ਹਾਂ ਹੀ ਹੱਠ ਪ੍ਰਦੀਪਿਕਾ ਸਾਡੀ ਬੁੱਕ ਹੈ, ਸਵਾਮੀ ਸਵਾਤਮਾ ਰਾਮ ਦੇ ਦੁਆਰਾ ਰਚਿਤ ਬੁੱਕ ਹੈ, ਜਿਸ ਦੇ ਅੰਦਰ ਯੋਗ ਦੀ ਐਜੂਕੇਸ਼ਨ ਦੇ ਬਾਰੇ ਦੱਸਿਆ ਗਿਆ ਹੈ। ਔਰ ਸਭ ਤੋਂ ਮਹੱਤਵਪੂਰਨ ਮਹਾਰਿਸ਼ੀ ਪਤੰਜਲੀ ਜੀ ਹੋਏ ਨੇ, ਜਿਨ੍ਹਾਂ ਨੇ ਕਿ 195 ਸੂਤਰ ਦਾ ਇੱਕ ਸੂਤਰ ਲਿਖਿਆ, ਇੱਕ ਬੁੱਕ ਲਿਖੀ, ਜਿਸਦਾ ਨਾਂ ਕਿ ਪਤੰਜਲੀ ਯੋਗ ਸੂਤਰ ਹੈ, ਜਿਸਦੇ ਅੰਦਰ 4 ਅਧਿਆਏ ਨੇ। 4 ਅਧਿਆਇਆਂ ਦੇ ਅੰਦਰ ਉਹਨਾਂ ਨੇ ਪੂਰੇ ਯੋਗ ਦੇ ਬਾਰੇ, ਯੋਗ ਦੀ ਉਤਪਤੀ ਦੇ ਬਾਰੇ, ਅਸ਼ਟਾਂਗ ਯੋਗ ਦੇ ਬਾਰੇ, ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ, ਮਤਲਬ ਯਮ ਤੋਂ ਲੈ ਕੇ ਆਪਣੀ ਜੀਵਨ ਨੂੰ ਕਿਸ ਤਰ੍ਹਾਂ ਚਲਾਉਣਾ ਹੈ, ਉਸਦੇ ਨਿਯਮ ਕੀ ਹੋਣੇ ਚਾਹੀਦੇ ਨੇ, ਉੱਥੋਂ ਲੈ ਕੇ ਸਮਾਧੀ ਤੱਕ ਦੀ ਅਵਸਥਾ, ਜਿਸਨੂੰ ਕਿ ਆਮ ਭਾਸ਼ਾ 'ਚ ਆਪਾਂ ਸਿੰਪਲ ਕਹਿ ਦਿੰਦੇ ਹਾਂ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣ ਹੀ ਯੋਗ ਹੈ। ਪਰ ਉਹ ਯੋਗ ਨੂੰ, ਆਤਮਾ ਨੂੰ ਪਰਮਾਤਮਾ ਤੱਕ ਲੈ ਕੇ ਜਾਣ ਵਾਸਤੇ ਇਸ ਅਸ਼ਟਾਂਗ ਯੋਗ ਦਾ ਸਹਾਇਤਾ ਲੈਣੀ ਪੈਂਦੀ ਹੈ।
2: ਯੋਗ ਨਾ ਇਹ ਆਪਣੇ ਭਾਰਤ ਦੀ ਹੀ ਪਦਤੀ ਹੈ। ਯੋਗ ਇੱਕ ਜੀਵਨ ਜੀਣ ਦੀ ਕਲਾ ਹੈ, ਇੱਕ ਟੈਕਨੀਕ ਹੈ ਜੀ, ਇਹ ਕੋਈ ਸਪੈਸ਼ਲ ਨਹੀਂ ਹੈ। ਯੋਗ ਲਗਭਗ ਕਿਹਾ ਜਾਂਦਾ ਹੈ ਕਿ ਸ਼ਾਸਤਰਾਂ ਦੇ ਅਨੁਸਾਰ ਲਗਭਗ 5000 ਸਾਲ ਪਹਿਲਾਂ ਯੋਗ ਦੀ ਸ਼ੁਰੂਆਤ ਕੀਤੀ ਗਈ ਸੀ। ਸਭ ਤੋਂ ਪਹਿਲਾਂ ਹੱਠ ਯੋਗ, ਨਾਥ ਪਰੰਪਰਾ ਦੇ ਅਧੀਨ ਹੱਠ ਯੋਗ ਦੀ ਸ਼ੁਰੂਆਤ ਹੋਈ, ਜਿਸਦੇ ਕਰਤਾ ਧਰਤਾ ਮਤਲਬ ਪ੍ਰਵਕਤਾ ਭਗਵਾਨ ਸ਼ਿਵ ਨੂੰ ਕਿਹਾ ਗਿਆ ਜੀ। ਜੇਕਰ ਆਪਾਂ ਇਤਿਹਾਸ ਦੀ ਗੱਲ ਕਰੀਏ, ਦੇਖੋ ਤੁਸੀਂ ਆਪਣੇ ਭਾਰਤ ਵਰਸ਼ ਤੋਂ ਇਸਦੀ ਸ਼ੁਰੂਆਤ ਹੋਈ ਔਰ ਫੋਰਨ ਕੰਟਰੀਆਂ, ਬਾਹਰਲੇ ਵਿਦੇਸ਼ ਲੋਕ ਯੋਗ ਨੂੰ ਅਪਣਾ ਰਹੇ ਨੇ।
0: ਵਾਕਈ ਯੋਗ ਸਿਰਫ ਸਰੀਰਕ ਅਭਿਆਸ ਨਹੀਂ, ਇਹ ਭਾਰਤੀ ਗਿਆਨ ਪਰੰਪਰਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਸਾਲ 2014 ਵਿੱਚ ਜਦੋਂ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੀ ਤਾਂ ਇਹ ਭਾਰਤ ਦੀ ਇਸ ਪ੍ਰਾਚੀਨ ਪਰੰਪਰਾ ਲਈ ਇੱਕ ਇਤਿਹਾਸਿਕ ਪਲ ਸੀ। ਉਸ ਮੌਕੇ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਯੋਗ ਨੂੰ ਮਨੁੱਖਤਾ ਲਈ ਭਾਰਤ ਦੀ ਇੱਕ ਅਨਮੋਲ ਭੇਂਟ ਦੱਸਿਆ ਸੀ।
3: ਆਜ ਅੰਤਰਰਾਸ਼ਟਰੀ ਯੋਗ ਦਿਵਸ ਕਾ ਆਰੰਭ ਹੋ ਰਹਾ ਹੈ, ਲੇਕਿਨ ਮੈਂ ਮਾਨਤਾ ਹੂੰ ਆਜ 21 ਜੂਨ ਸੇ ਅੰਤਰਰਾਸ਼ਟਰੀ ਯੋਗ ਦਿਵਸ ਸੇ ਨ ਸਿਰਫ ਇੱਕ ਦਿਵਸ ਮਨਾਨੇ ਕਾ ਪ੍ਰਾਰੰਭ ਹੋ ਰਹਾ ਹੈ, ਲੇਕਿਨ ਸ਼ਾਂਤੀ, ਸਦਭਾਵਨਾ, ਇਸ ਉਚਾਈਓ ਕੋ ਪ੍ਰਾਪਤ ਕਰਨੇ ਕੇ ਲੀਏ, ਮਾਨਵ ਮਨ ਕੋ ਟ੍ਰੇਨਿੰਗ ਕਰਨੇ ਕੇ ਲੀਏ ਏਕ ਨਏ ਯੁਗ ਕਾ ਆਰੰਭ ਹੋ ਰਹਾ ਹੈ। ਕਭੀ ਕਭਾਰ ਬਹੁਤ ਸੀ ਚੀਜ਼ੋਂ ਕੇ ਪ੍ਰਤੀ ਅਗਿਆਨਤਾ ਵਸ कभी कुछ विकृतियां आ जाती है। सदियों से ये परंपरा चली है, काल क्रम में बहुत सी बातें उसमें जुड़ी हैं। मैं आज ये कहना चाहूंगा कि सदियों से जिन महापुरुषों ने, जिन ऋषियों ने, जिन मुनियों ने, जिन योग गुरुओं ने, जिन योग शिक्षकों ने, जिन योग अभ्यासों ने सदियों से इस परंपरा को निभाया है, आगे बढ़ाया है, उसमें विकास के किन बिंदु जोड़े भी हैं, मैं आज पूरे विश्व के इन ऐसे महानुभावों को आदरपूर्वक नमन करता हूं और मैं उनका गौरव करता हूं। योग से हमें वो आत्मविश्वास और मनोबल भी मिलता है जिससे हम संकटों से जूझ सकें और जीत सकें। योग से हमें शांति मिलती है, मानसिक शांति मिलती है, संयम और सहन शक्ति भी मिलती है। स्वामी विवेकानंद जी कहा करते थे, एक आदर्श व्यक्ति वो है जो नितांत निर्जन में भी क्रियाशील रहता है और अद्यतिक गतिशील में भी संपूर्ण शांति का अनुभव करता है। किसी भी व्यक्ति के लिए एक बहुत बड़ी क्षमता हो, जब बहुत ज्यादा विपरीत परिस्थिति हो तब भी एक्टिव रहना, थककर हार न मानना, बैलेंस रहना, ये सारी चीजें योग के माध्यम से हमारे जीवन में स्थान प्राप्त करती हैं, हमारे जीवन को बदल देती हैं, ताकत देती है। और इसलिए आपने भी देखा होगा, महसूस किया होगा, योग का साधक कभी संकट में धैर्य नहीं खोता है। योग का अर्थ ही है समत्वम योग उच्चते, अर्थात अनुकूलता प्रतिकूलता, सफलता विफलता, सुख संकट, हर परिस्थिति में समान रहने, अडिग रहने का नाम उसी तो योग कहते हैं।
0: आज जिंदगी की रफ्तार बहुत तेज हो गई है, जिम्मेवारियां दा बोझ, अणगठित जीवन शैली, मोबाइल अते स्क्रीनां नाल घिरिया जीवन अते मन विच लगातार चलदा तनाव, यह सब साडी सेहत नूं प्रभावित कर रहे हैं। अजिहे समय विच योग एक संतुलित जीवन की राह दिखाउंदा है। अज बच्चियां तो लैके बजुर्गों तक हर उम्र के लोग योग वल आकर्षित हो रहे हैं। किसी लिए यह फिटनेस है, किसी लिए मानसिक शांति, तो किसी लिए अपने आप नाल जुड़न का एक तरीका। जदों इस विषय ते असी साडे योग माहिर विपिनदीप थापर नाल गल कीती तां उन्होंने दस्या कि किवें वख-वख उम्र दे लोक अपने अपने ढंग नाल योग नूं अपना रहे ने।
1: ਜਿਵੇਂ ਜਿਵੇਂ ਦੀਆਂ ਬ੍ਰਾਂਚਿਸ ਨੇ ਉਹ ਏਜ ਦੇ ਵਿੱਚ ਉਸੇ ਤਰ੍ਹਾਂ ਢਲਦੀਆਂ ਜਾਂਦੀਆਂ ਨੇ, ਤਾਂ ਮੈਂ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਕਿ ਜੇਕਰ ਆਪਾਂ ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਛੋਟੇ ਬੱਚੇ ਯੋਗ ਨੂੰ ਯੋਗ ਆਸਨ ਦੇ ਰੂਪ ਦੇ ਵਿੱਚ ਦੇਖਦੇ ਨੇ। ਯੋਗ ਆਸਨ ਦੇ ਰੂਪ ਦੇ ਵਿੱਚ ਕਿਵੇਂ ਦੇਖਦੇ ਨੇ, ਉਹ ਯੋਗ ਨੂੰ ਖੇਡ ਦੇ ਪ੍ਰਤੀ ਦੇਖਦੇ ਨੇ, ਜਿਵੇਂ ਕਿ ਦੂਸਰੀਆਂ ਗੇਮਾਂ ਨੇ, ਫੁੱਟਬਾਲ ਹੈ, ਹੈਂਡਬਾਲ ਹੈ, ਕ੍ਰਿਕਟ ਹੈ, ਸਵਿਮਿੰਗ ਹੈ, ਉਸੇ ਤਰ੍ਹਾਂ ਯੋਗ ਆਸਨ ਇੱਕ ਖੇਡ ਹੈ ਜਿਹਦੇ ਕਿ ਡਿਸਟ੍ਰਿਕਟ ਲੈਵਲ ਦੇ ਕੰਪੀਟੀਸ਼ਨ, ਸਟੇਟ ਲੈਵਲ ਦੇ ਕੰਪੀਟੀਸ਼ਨ, ਨੈਸ਼ਨਲ ਲੈਵਲ ਦੇ ਕੰਪੀਟੀਸ਼ਨ, ਖੇਲੋ ਇੰਡੀਆ ਯੂਥ ਗੇਮਸ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਕੰਪੀਟੀਸ਼ਨ, ਔਰ ਇਸ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ। ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਯੰਗਸਟਰ ਦੇ ਵਾਸਤੇ ਇੱਕ ਸਪੋਰਟਸ ਹੈ। 7 ਸਾਲ ਤੋਂ 8 ਸਾਲ ਤੋਂ ਦੇ ਬੱਚੇ ਨੇ ਜਾਂ ਉਸ ਤੋਂ ਵੱਧ ਉਮਰ ਦੇ ਜਿਹੜੇ ਬੱਚੇ ਨੇ ਉਹ ਇਹਨੂੰ ਗੇਮ ਦੇ ਤੌਰ ਤੇ ਚੂਜ਼ ਕਰਦੇ ਨੇ ਔਰ ਗੇਮ ਦੇ ਨਾਲ ਨਾਲ ਹੈਲਥ ਬੈਨੀਫਿਟ ਵੀ ਮਿਲਦੇ ਨੇ। ਉਹ ਆਪਣੀ ਗੇਮ ਦੇ ਵਿੱਚ ਅਚੀਵਮੈਂਟ ਕਰਦੇ ਨੇ ਜਿਹਦੇ ਨਾਲ ਕੈਸ਼ ਪ੍ਰਾਈਜ਼ ਮਿਲਦੇ ਨੇ, ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਬੱਚਿਆਂ ਨੂੰ। ਯੋਗ ਆਸਨ ਦੀ ਕਈ ਸਟੇਟਾਂ ਦੇ ਵਿੱਚ ਗ੍ਰੇਡੇਸ਼ਨ ਸਟਾਰਟ ਹੋ ਗਈ ਹੈ, ਤਾਂ ਉਹਦੇ ਨਾਲ ਕੀ ਹੈ ਕਿ ਬੱਚਿਆਂ ਨੂੰ ਇੱਕ ਰੁਜ਼ਗਾਰ ਵੀ ਮਿਲ ਰਿਹਾ। ਜਿਵੇਂ ਪੰਜਾਬ ਦੇ ਵਿੱਚ ਸਾਡੇ ਪਿਛਲੇ ਕਈ ਸਾਲਾਂ ਤੋਂ ਇਸ ਸਰਕਾਰ ਨੇ ਕੀਤਾ CM ਦੀ ਯੋਗਸ਼ਾਲਾ, ਘਰ ਘਰ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਮੰਦਿਰਾਂ ਦੇ ਵਿੱਚ ਯੋਗਸ਼ਾਲਾ ਚਲਾਈ ਜਾ ਰਹੀ ਹੈ, ਜਿਹਦੇ ਨਾਲ ਲੋਕ ਤੰਦਰੁਸਤ ਹੋ ਰਹੇ ਨੇ ਔਰ ਕੀ ਕਰ ਰਹੇ ਨੇ, ਆਪਣੀ ਹੈਲਥ ਨੂੰ ਫੋਕਸ ਕਰ ਰਹੇ ਨੇ, ਆਪਣੇ ਮਾਇੰਡ ਨੂੰ ਪੀਸ ਕਰ ਰਹੇ ਨੇ। ਅੱਜ ਕੱਲ੍ਹ ਹਰ ਵਿਅਕਤੀ ਦੇ ਅੰਦਰ ਸਟ੍ਰੈਸ ਹੈ, ਉਸ ਸਟ੍ਰੈਸ ਨੂੰ ਰਿਲੀਜ਼ ਕਰਦੇ ਨੇ, ਸਪੈਸ਼ਲੀ ਫੋਰ ਲੇਡੀਜ਼ ਜੋ ਹਾਊਸ ਵਾਈਫ ਨੇ, ਘਰ ਦਾ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀਆਂ ਨੇ ਜਾਂ ਮੈਂਟਲੀ ਡਿਸਟਰਬ ਰਹਿੰਦੀਆਂ ਨੇ, ਤਾਂ ਉਹਨਾਂ ਵਾਸਤੇ ਯੋਗ ਬਹੁਤ ਹੀ ਅੱਛਾ ਹੈ। ਤਾਂ ਕੀ ਹੈ ਕਿ ਯੰਗਸਟਰ ਦੇ ਵਾਸਤੇ ਐਜ਼ ਏ ਸਪੋਰਟਸ ਦੇਖਿਆ ਜਾਂਦਾ ਹੈ, ਮਿਡਲ ਏਜ ਦੇ ਵਾਸਤੇ ਆਪਣੀਆਂ ਪ੍ਰੋਬਲਮਸ ਨੂੰ ਕੰਟਰੋਲ ਕਰਨ, ਔਰ ਜਿਵੇਂ ਕਿ ਬਿਜ਼ਨਸਮੈਨ ਨੇ ਔਰ ਜੋ ਜੋਬ ਸੈਕਟਰ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਉੱਪਰ ਵਰਕਲੋਡ ਦਾ ਪ੍ਰੈਸ਼ਰ ਰਹਿੰਦਾ ਮਾਇੰਡ ਦੇ ਉੱਪਰ, ਤਾਂ ਉਹ ਪ੍ਰੈਸ਼ਰ ਨੂੰ ਘੱਟ ਕਰਨ ਦੇ ਲਈ ਯੋਗ ਦਾ ਸਹਾਰਾ ਲੈਂਦੇ ਨੇ। ਓਲਡ ਏਜ ਦੇ ਵਿੱਚ ਜਾ ਕੇ ਕੀ ਕਰਦੇ ਨੇ, ਬੁਢਾਪੇ ਦੇ ਵਿੱਚ ਜਾ ਕੇ ਬਰੀਦਿੰਗ ਐਕਸਰਸਾਈਜ਼ ਦੇ ਉੱਪਰ ਫੋਕਸ ਕੀਤਾ ਜਾਂਦਾ ਹੈ, ਮੈਡੀਟੇਸ਼ਨ ਦੇ ਉੱਪਰ ਜਾ ਕੇ ਫੋਕਸ ਕੀਤਾ ਜਾਂਦਾ ਹੈ, ਔਰ ਸੂਖਸ਼ਮ ਵਿਆਮ, ਛੋਟੇ ਛੋਟੇ ਵਿਆਮ ਜਿਹਦੇ ਨਾਲ ਸਾਡੇ ਛੋਟੇ ਛੋਟੇ ਜਿਹੜੇ ਅੰਗ ਨੇ, ਛੋਟੇ ਛੋਟੇ ਜਿਹੜੇ ਜੁਆਇੰਟਸ ਨੇ ਔਰ

0: ਵੱਡੇ ਜਿਹੜੇ ਜੁਆਇੰਟਸ ਨੇ ਉਹਨਾਂ ਦੀ ਮੋਬਿਲਿਟੀ ਚਲਦੀ ਰਵੇ, ਉਹਨਾਂ ਦੇ ਵਿੱਚ ਫਲੈਕਸੀਬਿਲਿਟੀ ਬਣੀ ਰਵੇ, ਤਾਂ ਇਹ ਹਰ ਏਜ ਵਰਗ ਦੇ ਲਈ ਡਿਫਰੈਂਟ ਡਿਫਰੈਂਟ ਯੋਗ ਆਸਨ ਹੈ ਔਰ ਡਿਫਰੈਂਟ ਡਿਫਰੈਂਟ ਟੈਕਨੀਕ ਨੂੰ ਲੋਕ ਯੂਜ਼ ਕਰਦੇ ਨੇ, ਤਾਂ ਯੰਗਸਟਰ ਦਾ ਰੁਝਾਨ ਜਿਮ ਦੇ ਨਾਲ ਨਾਲ ਯੋਗ ਦੇ ਪ੍ਰਤੀ ਵੀ ਵੱਧ ਰਿਹਾ ਹੈ।
1: ਸ਼ਾਇਦ ਇਹੀ ਯੋਗ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਹਰ ਵਿਅਕਤੀ ਲਈ ਯੋਗ ਕੋਲ ਕੁਝ ਨਾ ਕੁਝ ਹੈ। ਅੱਜ ਵਿਗਿਆਨ ਵੀ ਯੋਗ ਦੇ ਫਾਇਦਿਆਂ ਨੂੰ ਸਵੀਕਾਰ ਕਰ ਰਿਹਾ ਹੈ। ਕਈ ਖੋਜਾਂ ਵਿੱਚ ਇਹ ਸਾਹਮਣੇ ਆਇਆ ਕਿ ਨਿਯਮਿਤ ਯੋਗ ਕਰਨ ਨਾਲ ਤਣਾਅ ਘਟਦਾ ਹੈ, ਨੀਂਦ ਵਿੱਚ ਸੁਧਾਰ ਹੁੰਦਾ ਹੈ ਤੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਮਜ਼ਬੂਤ ਹੁੰਦੀ ਹੈ। ਪ੍ਰਾਣਾਯਾਮ ਨਾਲ ਸਾਹ ਲੈਣ ਦੀ ਪ੍ਰਕਿਰਿਆ ਬਿਹਤਰ ਹੁੰਦੀ ਹੈ ਤੇ ਧਿਆਨ ਨਾਲ ਮਨ ਦੀ ਸਥਿਰਤਾ ਬਣੀ ਰਹਿੰਦੀ ਹੈ। ਯੋਗ ਸਿਰਫ ਬਿਮਾਰੀ ਤੋਂ ਬਚਾਅ ਨਹੀਂ, ਸਗੋਂ ਇੱਕ ਬਿਹਤਰ ਜੀਵਨ ਸ਼ੈਲੀ ਵੱਲ ਕਦਮ ਵੀ ਹੈ।
0: ਜਿਹੜੇ ਯੰਗਸਟਰ ਨੇ, ਜਿਹੜੇ ਜਵਾਨ ਬੱਚੇ ਨੇ ਕਾਲਜ ਲੈਵਲ ਦੇ ਵਿੱਚ ਪੜ੍ਹ ਰਹੇ ਨੇ ਔਰ ਸਕੂਲ ਲੈਵਲ ਦੇ ਵਿੱਚ ਪੜ੍ਹ ਰਹੇ ਨੇ, ਤਾਂ ਉਹਨਾਂ ਦੇ ਉੱਪਰ ਸਟੱਡੀ ਦਾ ਸਟ੍ਰੈਸ ਰਹਿੰਦਾ ਹੈ, ਤਾਂ ਸਟੱਡੀ ਦੇ ਸਟ੍ਰੈਸ ਨੂੰ ਰਿਲੀਜ਼ ਕਰਨ ਦੇ ਲਈ ਬਹੁਤ ਸਾਰੀਆਂ ਪ੍ਰਾਣਾਯਾਮ ਦੀਆਂ ਟੈਕਨੀਕਸ ਨੇ, ਬ੍ਰੀਦਿੰਗ ਦੀਆਂ ਟੈਕਨੀਕਸ ਨੇ, ਮੈਡੀਟੇਸ਼ਨ ਹੈ ਔਰ ਉਹਨਾਂ ਨੂੰ ਕ੍ਰੀਏਟਿਵਿਟੀ ਚਾਹੀਦੀ ਹੁੰਦੀ ਹੈ, ਔਰ ਟ੍ਰੈਡੀਸ਼ਨਲ ਯੋਗ ਦੇ ਨਾਲ ਬਹੁਤ ਹੀ ਘੱਟ ਜੁੜਦੇ ਨੇ, ਤਾਂ ਮਾਡਰਨ ਟਾਈਮ ਦੇ ਤਰੀਕੇ ਯੋਗ ਦੇ ਕੁਝ ਚੇਂਜਿਸ ਹੋ ਗਏ ਨੇ, ਜਿਵੇਂ ਕਿ ਹੋਟ ਯੋਗਾ ਨੇ ਲੈ ਲਿਆ, ਏਰੀਅਲ ਯੋਗਾ ਨੇ ਲੈ ਲਿਆ, ਤਾਂ ਇਹ ਅਲੱਗ ਅਲੱਗ ਟੈਕਨੀਕਸ ਨੇ ਜਿਹੜੀਆਂ ਕਿ ਯੋਗ ਦੇ ਪ੍ਰਤੀ ਅਟਰੈਕਟ ਕਰਦੀਆਂ ਨੇ ਲੋਕਾਂ ਨੂੰ, ਔਰ ਯੰਗ ਸਪੈਸ਼ਲੀ ਫੋਰ ਯੰਗਸਟਰ, ਔਰ ਯੰਗਸਟਰ ਯੋਗ ਦੇ ਪ੍ਰਤੀ ਆਉਂਦੇ ਨੇ, ਰੁਝਾਨ ਲੈਂਦੇ ਨੇ, ਇੰਟਰਸਟ ਲੈਂਦੇ ਨੇ, ਔਰ ਇਸੇ ਤਰ੍ਹਾਂ ਮਿਡਲ ਏਜ ਦੀ ਜੇਕਰ ਗੱਲ ਕਰੀਏ ਤਾਂ ਮਿਡਲ ਏਜ ਦੀਆਂ ਜੇਕਰ ਫੀਮੇਲਸ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਖਾਣ ਪੀਣ ਕਰਕੇ ਔਰ ਹਰ ਇੱਕ ਵਿਅਕਤੀ ਦੀ ਲਾਈਫ ਸਟਾਈਲ ਦੇ ਕਰਕੇ ਬਹੁਤ ਸਾਰੀਆਂ ਚੇਂਜਿਸ ਆਉਣ ਲੱਗ ਗਈਆਂ ਨੇ, ਜਿਵੇਂ ਕਿ ਫੀਮੇਲਸ ਦੇ ਅੰਦਰ ਹਾਰਮੋਨਲ ਇਨਬੈਲੈਂਸ ਦੀ ਪ੍ਰੋਬਲਮ ਆਉਣ ਲੱਗ ਗਈ ਹੈ, PCOD ਦੀ ਪ੍ਰੋਬਲਮ ਆਉਂਦੀ ਹੈ, PCOS ਦੀ ਪ੍ਰੋਬਲਮ ਆਉਂਦੀ ਹੈ, ਤਾਂ ਇਹਨਾਂ ਪ੍ਰੋਬਲਮਸ ਦੇ ਵਿੱਚ ਹਾਰਮੋਨਲ ਇਨਬੈਲੈਂਸ ਹੋਣ ਦੇ ਕਾਰਨ ਉਹ ਫਿਜ਼ੀਕਲੀ ਚੇਂਜਿਸ ਤਾਂ ਆਉਂਦੇ ਹੀ ਆਉਂਦੇ ਨੇ, ਨਾਲ ਹੀ ਨਾਲ ਮੈਂਟਲੀ ਚੇਂਜਿਸ ਵੀ ਆਉਣ ਲੱਗ ਜਾਂਦੇ ਨੇ, ਸਾਈਕੋਲੋਜੀਕਲੀ ਨੈਗੇਟਿਵਿਟੀ ਵਧਣ ਲੱਗ ਜਾਂਦੀ ਹੈ ਮਾਇੰਡ ਦੇ ਅੰਦਰ ਔਰ ਥੋਟਸ ਦਾ ਪ੍ਰੋਸੈਸ ਚੇਂਜ ਹੋ ਜਾਂਦਾ ਹੈ, ਤਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਪ੍ਰਾਣਾਯਾਮ, ਕੁਛ ਬੰਧ ਦੀਆਂ ਕਿਰਿਆਵਾਂ ਔਰ ਕੁਛ ਆਸਨ ਜਿਵੇਂ ਸਰਵਾਂਗ ਆਸਨ, ਹਲ ਆਸਨ, ਵਿਪਰੀਤ ਕਰਨੀ ਮੁਦਰਾ, ਤਾਂ ਇਸ ਤਰ੍ਹਾਂ ਦੀਆਂ ਮੁਦਰਾਵਾਂ ਆਸਨ ਪ੍ਰਾਣਾਯਾਮ ਜਿਹੜਾ ਹੈ, ਉਜਈ ਪ੍ਰਾਣਾਯਾਮ ਬਹੁਤ ਹੀ ਅੱਛਾ ਹੈ, ਜਿਹੜਾ ਕਿ ਸਪੈਸ਼ਲੀ ਫੋਰ ਫੀਮੇਲਸ ਜਿਨ੍ਹਾਂ ਨੂੰ ਕਿ ਥਾਇਰਾਇਡ ਦੀ ਪ੍ਰੋਬਲਮ ਹੈ, ਹਾਰਮੋਨਲ ਇਨਬੈਲੈਂਸ ਦੀ ਪ੍ਰੋਬਲਮ ਹੈ, ਉਹਦੇ ਵਿੱਚ ਠੀਕ ਕਰਨ ਦੇ ਵਿੱਚ ਹੈਲਪ ਕਰਦਾ ਹੈ, ਤਾਂ ਇਹ ਹੋ ਗਈ ਮਿਡਲ ਏਜ ਦੀ ਗੱਲ। ਇਸੇ ਤਰ੍ਹਾਂ ਓਲਡ ਏਜ ਦੇ ਵਿੱਚ ਆਪਾਂ ਜੇਕਰ ਗੱਲ ਕਰੀਏ, ਯੋਗ ਦੇ ਹੈਲਥ ਬੈਨੀਫਿਟਸ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਉਸ ਟਾਈਮ ਦੇ ਵਿੱਚ ਓਲਡ ਏਜ ਦੇ ਵਿੱਚ ਕੀ ਹੁੰਦਾ ਕਿ ਸਾਡਾ ਸਰੀਰ ਜਿਹੜਾ ਹੈ ਉਹ ਚੱਲਦਾ ਰਹੇ, ਜਿਹੜੀਆਂ ਬਿਮਾਰੀਆਂ ਨੇ ਉਹ ਘੱਟ ਤੋਂ ਘੱਟ ਲੱਗਣ ਔਰ ਸਰੀਰਕ ਤੌਰ ਤੇ ਵਿਅਕਤੀ ਤੰਦਰੁਸਤ ਰਹੇ, ਉੱਥੇ ਫੋਕਸ ਕਰਨ ਲੱਗ ਜਾਂਦਾ ਓਲਡ ਏਜ ਦੇ ਵਿੱਚ ਜਾ ਕੇ ਵਿਅਕਤੀ, ਤਾਂ ਓਲਡ ਏਜ ਦੇ ਵਿੱਚ ਜਾ ਕੇ ਸਾਡੇ ਨੀ ਜੁਆਇੰਟ ਦੀ ਪ੍ਰੋਬਲਮ ਆਉਂਦੀ ਹੈ, ਗੋਡਿਆਂ ਦੀ ਪ੍ਰੋਬਲਮ ਆਉਂਦੀ ਹੈ, ਤਾਂ ਗੋਡਿਆਂ ਦੀ ਪ੍ਰੋਬਲਮ ਦੇ ਵਿੱਚ ਕੁਝ ਯੋਗ ਅਭਿਆਸ ਇਸ ਤਰ੍ਹਾਂ ਦੇ ਨੇ, ਕੁਝ ਐਕਸਰਸਾਈਜ਼ ਇਸ ਤਰ੍ਹਾਂ ਦੀਆਂ ਨੇ, ਕੁਝ ਸੂਕਸ਼ਮ ਵਿਆਮ ਇਸ ਤਰ੍ਹਾਂ ਦੇ ਨੇ ਜਿਹਦੇ ਨਾਲ ਨੀ ਜੁਆਇੰਟ ਦੇ ਉੱਪਰ ਇੰਪੈਕਟ ਪੈਂਦਾ ਹੈ। ਅੱਜ ਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਓਲਡ ਏਜ ਦੇ ਵਿੱਚ ਜਾ ਕੇ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਆਉਂਦੀ ਹੈ, ਜਿਹਦੇ ਵਿੱਚ ਸ਼ੋਲਡਰ ਜੁਆਇੰਟ ਫਰੀਜ਼ ਹੋਣ ਲੱਗ ਜਾਂਦਾ ਹੈ, ਤਾਂ ਸ਼ੋਲਡਰ ਜੁਆਇੰਟ ਸਾਡਾ ਬੋਲ ਐਂਡ ਸੋਕਟ ਜੁਆਇੰਟ ਹੈ, 180 ਡਿਗਰੀ ਦੀ ਮੂਵਮੈਂਟ ਕਰਵਾਉਂਦੇ ਹਾਂ ਜਿਹਦੇ ਨਾਲ ਕਿ ਸ਼ੋਲਡਰ ਦੀ ਮੋਬਿਲਿਟੀ ਵਧੇ, ਸ਼ੋਲਡਰ ਦੀਆਂ ਐਕਸਰਸਾਈਜ਼ ਕਰਵਾ ਕੇ ਸ਼ੋਲਡਰ ਦੇ ਅੰਦਰ ਬਲੱਡ ਸਰਕੂਲੇਸ਼ਨ ਵਧੇ ਔਰ ਉਹ ਰਿਕਵਰੀ ਮਿਲੇ। ਇਸ ਤੋਂ ਇਲਾਵਾ ਬੈਕ ਪੇਨ ਦਾ ਇਸ਼ੂ ਹੈ, ਓਲਡ ਏਜ ਦੇ ਵਿੱਚ ਜਾ ਕੇ ਬੈਕ ਪੇਨ ਦੇ ਇਸ਼ੂ ਦੇ ਕਾਰਨ ਜਿਵੇਂ ਫੀਮੇਲਸ ਦੇ ਵਿੱਚ ਮੋਸਟਲੀ ਦੇਖਣ ਨੂੰ ਮਿਲਿਆ ਕਿ ਕੈਲਸ਼ੀਅਮ ਦੀ ਕਮੀ ਦੇ ਕਾਰਨ, ਵਿਟਾਮਿਨ ਬੀ ਦੀ ਕਮੀ ਦੇ ਕਾਰਨ, B12 ਦੀ ਕਮੀ ਦੇ ਕਾਰਨ, ਕੈਲਸ਼ੀਅਮ ਦੀ ਕਮੀ ਦੇ ਕਾਰਨ L4, L5, S1 ਲੋਅਰ ਬੈਕ ਦੇ ਵਿੱਚ ਪੇਨ ਰਹਿਣ ਲੱਗ ਜਾਂਦਾ ਹੈ ਫੀਮੇਲਸ ਦੇ, ਰੈਗੂਲਰ ਸਟੈਂਡਿੰਗ ਪੋਸਚਰ ਦੇ ਕਰਕੇ, ਬੋਡੀ ਦੇ ਰੋਂਗ ਪੋਸਚਰ ਕਰਕੇ, ਕੰਟੀਨਿਊ ਸੀਟਿੰਗ ਦੇ ਕਰਕੇ, ਇਸ ਤਰ੍ਹਾਂ ਦੇ ਕਈ ਆਪਣੀ ਲਾਈਫ ਸਟਾਈਲ ਦੇ ਪ੍ਰੋਬਲਮਸ ਦੇ ਕਾਰਨ ਇਹ ਫੇਸ ਕਰਨਾ ਪੈਂਦਾ ਹੈ। ਜਦੋਂ ਵੀ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਸ ਬਿਮਾਰੀ ਦੇ ਵਿੱਚ ਨਾਲ ਨਾਲ ਜਦੋਂ ਡਾਕਟਰ ਦੀ ਸਲਾਹ ਦੇ ਅਨੁਸਾਰ ਉਹ ਮੈਡੀਸਿਨ ਲੈਂਦਾ ਹੈ, ਉਹ ਆਪਣਾ ਟ੍ਰੀਟਮੈਂਟ ਕਰਵਾਉਂਦਾ ਹੈ, ਜੇਕਰ ਉਹ ਟ੍ਰੀਟਮੈਂਟ ਦੇ ਨਾਲ ਯੋਗਾ ਇੰਸਟ੍ਰਕਟਰ ਦੀ ਮਦਦ ਲੈ ਲੇ, ਕਿਸੇ ਐਕਸਪਰਟ ਦੀ ਮਦਦ ਲੈ ਲੇ, ਤਾਂ ਉਹਦੇ ਨਾਲ ਜੋ ਮੈਡੀਸਿਨ ਲੈ ਰਿਹਾ ਪੇਸ਼ੈਂਟ ਹੈ, ਉਹ ਮੈਡੀਸਿਨ ਲੈ ਰਿਹਾ, ਤਾਂ ਮੈਡੀਸਿਨ ਦਾ ਇੰਪੈਕਟ ਉਸਦੀ ਬੋਡੀ ਦੇ ਵਿੱਚ ਡਬਲ ਟ੍ਰਿਪਲ ਹੋਣ ਲੱਗ ਜਾਂਦਾ, ਉਹਦਾ ਅਸਰ ਵੱਧ ਜਾਂਦਾ, ਬਿਕੋਜ਼ ਉਹ ਯੋਗ ਦਾ ਅਭਿਆਸ ਨਾਲ ਕਰਦਾ। ਸਪੋਜ਼ ਕੋਈ ਡਾਇਬਟਿਕ ਪੇਸ਼ੈਂਟ ਹੈ ਤਾਂ ਉਹ ਡਾਇਬਟਿਕ ਦੀ ਮੈਡੀਸਿਨ ਲੈ ਰਿਹਾ, ਪਰ ਉਹ ਨਾਲ ਨਾਲ ਯੋਗ ਵਿਆਮ ਕਰ ਰਿਹਾ, ਯੋਗ ਦੀਆਂ ਕੁਝ ਐਕਸਰਸਾਈਜ਼ ਕਰ ਰਿਹਾ, ਜਿਵੇਂ ਕਿ ਡਾਇਬਟਿਕ ਦੇ ਵਿੱਚ ट्विस्टिंग ਦੇ ਪੋਜ਼ ਇਫੈਕਟਿਵ ਕਰਦੇ ਨੇ ਡਾਇਬਟਿਕ ਦੇ ਅੰਦਰ। ਫਾਰਵਰਡ ਬੈਂਡਿੰਗ ਦੇ ਆਸਨ ਜਿਹੜੇ ਨੇ ਉਹ ਇੰਪੈਕਟ ਕਰਦੇ ਨੇ, ਜਿਵੇਂ ਕਿ ਡਾਇਬਟਿਕ ਦੇ ਅੰਦਰ ਮੰਡੂਕ ਆਸਨ ਨੂੰ ਰਾਜਾ ਮੰਨਿਆ ਜਾਂਦਾ ਹੈ ਡਾਇਬਟਿਕ ਵਾਲੇ ਪੇਸ਼ੈਂਟਸ ਦੇ ਲਈ, ਔਰ ਉਹਦੇ ਨਾਲ ਜਿਹੜੀ ਹੈ ਪੈਨਕ੍ਰੀਆਸ ਇਨਸੁਲਿਨ ਛੱਡਣਾ ਸਟਾਰਟ ਕਰਦੀ ਹੈ ਔਰ ਪੈਨਕ੍ਰੀਆਸ ਦੇ ਉੱਪਰ ਇੰਪੈਕਟ ਪੈਂਦਾ ਹੈ। ਇਸ ਤਰ੍ਹਾਂ ਡਿਫਰੈਂਟ ਡਿਫਰੈਂਟ ਡਿਜ਼ੀਜ਼ ਦੇ ਅੰਦਰ ਜੇਕਰ ਅਸੀਂ ਯੋਗਾ ਇੰਸਟ੍ਰਕਟਰ ਦੀ ਮਦਦ ਲੈ ਕੇ ਅਲੱਗ ਅਲੱਗ ਆਸਨ ਕਿਰਿਆਵਾਂ ਉਹਨਾਂ ਦੇ ਅਕੋਰਡਿੰਗ ਕਰਦੇ ਹਾਂ ਤਾਂ ਰਿਜ਼ਲਟਸ ਪੋਜ਼ਿਟਿਵ ਮਿਲਦੇ ਨੇ।
2: ਜੇਕਰ ਅਸੀਂ ਇਹਦੇ ਬੈਨੀਫਿਟ ਦੀ ਗੱਲ ਕਰੀਏ ਤਾਂ ਬੈਨੀਫਿਟ ਦੇ ਵਿੱਚ ਇਹ ਹੈ ਕਿ ਜਿਹੜਾ ਵਿਅਕਤੀ ਯੋਗ ਕਰਦਾ ਸਭ ਤੋਂ ਪਹਿਲਾਂ ਤਾਂ ਉਸ ਦੇ ਵਿੱਚ ਸਹਿਣ ਸ਼ਕਤੀ ਬਹੁਤ ਜ਼ਿਆਦਾ ਆ ਜਾਂਦੀ ਹੈ, ਕਿਉਂਕਿ ਅੱਜ ਕੱਲ੍ਹ ਕਿਸੇ ਵੀ ਕੰਮ ਨੂੰ ਵਿਅਕਤੀ ਜੇ ਕਿਸੇ ਨੂੰ ਬੱਚੇ ਨੂੰ ਵੀ ਆਪਾਂ ਕੰਮ ਕਹਿ ਦੇਣਾ ਤਾਂ ਉਹ ਇੱਕਦਮ ਗੁੱਸਾ ਕਰ ਜਾਂਦਾ। ਮੀਨਸ ਉਹਦੇ ਵਿੱਚ ਚੰਗੀ ਗੱਲ ਸੁਣਨ ਦੀ, ਕਿਸੇ ਗਲਤ ਰਸਤੇ ਜਾਂਦਾ ਬੱਚਾ, ਅਸੀਂ ਉਹਨੂੰ ਰੋਕਦੇ ਹਾਂ ਟੋਕਦੇ ਹਾਂ ਤਾਂ ਉਸ ਸਮੇਂ ਬੱਚਾ ਮਤਲਬ ਗੁੱਸਾ ਕਰ ਜਾਂਦਾ, ਤਾਂ ਜਿਸ ਦੇ ਕਾਰਨ ਉਹ ਫਿਰ ਉਹ ਆਪਣੇ ਲਕਸ਼ ਤੋਂ ਮਤਲਬ ਆਪਣੀ ਪੜ੍ਹਾਈ ਤੋਂ ਆਪਣੇ ਪਰਿਵਾਰ ਦੇ ਨਿਯਮਾਂ ਤੋਂ ਥੋੜਾ ਉਲਟ ਜਾਣਾ ਸ਼ੁਰੂ ਕਰ ਦਿੰਦਾ। ਤਾਂ ਯੋਗ ਵਿਅਕਤੀ ਨੂੰ ਸਭ ਤੋਂ ਪਹਿਲਾਂ ਤਾਂ ਸਹਿਣ ਸ਼ਕਤੀ, ਸਹਿਣਸ਼ੀਲਤਾ ਸਿਖਾਉਂਦਾ, ਸਹਿਜਤਾ ਸਿਖਾਉਂਦਾ ਕਿ ਕੋਈ ਵੀ ਕੰਮ ਔਖਾ ਨਹੀਂ ਹੈ, ਜਿਸ ਵੀ ਕੰਮ ਨੂੰ ਕਰਨਾ ਉਸ ਵੀ ਕੰਮ ਨੂੰ ਆਪਣੀ ਸਵੈ ਇੱਛਾ ਦੇ ਨਾਲ ਔਰ ਸੱਚੇ ਮਨ ਦੇ ਨਾਲ ਕਰਨਾ ਔਰ ਆਪਣਾ ਕਰਤੱਵ ਸਮਝ ਕੇ ਕਰਨਾ। ਸਰੀਰਕ ਯੋਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਵਿਅਕਤੀ ਯੋਗ ਕਰਦਾ ਨਾ ਤਾਂ ਉਸ ਦੀ ਜਿਹੜੀ ਸਰੀਰ ਦੀ ਕਸ਼ਮਤਾ, ਬਲੱਡ ਦਾ ਸਰਕੂਲੇਸ਼ਨ ਆ ਬਿਲਕੁਲ ਸਹੀ ਹੋ ਜਾਂਦਾ ਹੈ, ਸਰੀਰ ਦੇ ਵਿੱਚ ਸਵਾਸ ਦੀ ਗਤੀ ਵੱਧਦੀ ਹੈ, ਆਕਸੀਜਨ ਦਾ ਵਾਧਾ ਹੁੰਦਾ ਹੈ। ਜੇਕਰ ਬੋਡੀ ਦੇ ਵਿੱਚ ਆਕਸੀਜਨ ਲੈਵਲ ਤੁਹਾਡੀ ਬੋਡੀ ਦੇ ਵਿੱਚ ਜ਼ਿਆਦਾ ਤਾਂ ਐਨਰਜੀ ਵੀ ਜ਼ਿਆਦਾ ਹੋਏਗੀ, ਤੁਹਾਡੇ 'ਚ ਸਾਹਸ ਵੀ ਜ਼ਿਆਦਾ ਹੋਊਗਾ, ਹਰ ਕੰਮ ਕਰਨ ਨੂੰ ਤੁਸੀਂ ਹਰ ਸਮੇਂ ਤਤਪਰ ਰਹੋਗੇ। ਸਰੀਰਕ ਤੌਰ ਤੇ ਉਸਨੂੰ ਜਲਦੀ ਕੋਈ ਰੋਗ ਨਹੀਂ ਹੁੰਦਾ, ਕੋਈ ਬਿਮਾਰੀ ਨਹੀਂ ਹੁੰਦੀ। ਸਰੀਰ ਜਦੋਂ ਵਿਅਕਤੀ ਯੋਗ ਕਰਦਾ ਹੈ ਸਾਡੇ ਹਰ ਇੱਕ ਔਰਗਨ ਦੇ ਖਿਚਾਅ ਪੈਂਦਾ ਹੈ, ਠੀਕ ਹੈ, ਮਸਲ ਦਾ ਸਟ੍ਰੈਚ ਪੈਂਦਾ ਹੈ, ਤਾਂ ਸਾਡੇ ਬੋਡੀ ਦਾ ਬਲੱਡ ਸਰਕੂਲੇਸ਼ਨ ਪ੍ਰੋਪਰ ਤੌਰ ਤੇ ਕੰਮ ਕਰਦਾ ਹੈ।
1: ਯੋਗ ਦੀ ਖੂਬਸੂਰਤੀ ਸ਼ਾਇਦ ਇਹੀ ਹੈ, ਇਹ ਸਾਨੂੰ ਸਿਰਫ ਤੰਦਰੁਸਤ ਰਹਿਣਾ ਨਹੀਂ ਸਿਖਾਉਂਦਾ, ਸਗੋਂ ਸੰਤੁਲਿਤ ਜੀਵਨ ਜੀਣਾ ਵੀ ਸਿਖਾਉਂਦਾ ਹੈ। ਪਰ ਜਿਵੇਂ ਜਿਵੇਂ ਯੋਗ ਲੋਕਪ੍ਰਿਯ ਹੋਇਆ, ਇਸ ਨਾਲ ਕੁਝ ਗਲਤ ਫਹਿਮੀਆਂ ਵੀ ਜੁੜਦੀਆਂ ਗਈਆਂ। ਕੁਝ ਲੋਕ ਮੰਨਦੇ ਨੇ ਕਿ ਯੋਗ ਸਿਰਫ ਬਜ਼ੁਰਗਾਂ ਲਈ ਹੈ, ਕੁਝ ਨੂੰ ਲੱਗਦਾ ਹੈ ਕਿ ਯੋਗ ਕਰਨ ਲਈ ਸਰੀਰ ਦਾ ਬਹੁਤ ਲਚਕੀਲਾ ਹੋਣਾ ਜ਼ਰੂਰੀ ਹੈ, ਅਤੇ ਕੁਝ ਲੋਕ ਯੋਗ ਨੂੰ ਕੇਵਲ ਧਰਮ ਨਾਲ ਜੋੜ ਕੇ ਦੇਖਦੇ ਨੇ। ਪਰ ਅਸਲ ਵਿੱਚ ਯੋਗ ਹਰ ਉਮਰ ਦੇ ਲੋਕਾਂ ਲਈ ਲਾਭਦਾਇਕ ਹੈ, ਇਹ ਮੁਕਾਬਲਾ ਨਹੀਂ ਸਗੋਂ ਆਪਣੇ ਆਪ ਨਾਲ ਜੁੜਨ ਦੀ ਇੱਕ ਪ੍ਰਕਿਰਿਆ ਹੈ।
2: ਮੰਨਿਆ ਜਾਂਦਾ ਕਿ ਹਿੰਦੂ ਧਰਮ ਨਾਲ ਸੰਬੰਧਿਤ ਹੈ, ਸਭ ਤੋਂ ਵੱਡਾ ਰੀਜ਼ਨ ਇਹੀ ਮੰਨਿਆ ਲੋਕਾਂ ਦੇ ਵਿੱਚ ਗਲਤ ਧਾਰਨਾ ਹੈ। ਪਰ ਯੋਗ ਨੂੰ ਨਾ ਹਰ ਸਾਰੇ ਧਰਮਾਂ ਨੇ ਮਾਨਤਾ ਦਿੱਤੀ ਹੈ, ਹਿੰਦੂ ਧਰਮ, ਸਿੱਖ ਧਰਮ, ਈਸਾਈ ਧਰਮ, ਈਵਨ ਕਿ ਸਾਨੂੰ ਮਤਲਬ ਜਦੋਂ ਤੁਸੀਂ ਯੋਗ ਦੀ ਸਟੱਡੀ ਚੋਂ ਅੱਗੇ ਤੋਂ ਅੱਗੇ ਪੜੋਗੇ ਤਾਂ ਸਾਰੇ ਧਰਮ ਪੜ੍ਹਾਏ ਜਾਂਦੇ ਕਿ ਯੋਗ ਸਾਰੇ ਧਰਮਾਂ ਬਾਰੇ ਨਿਯਮ ਸਾਰੇ ਰੂਲ ਉਹੀ ਨੇਗੇ, ਥੋੜਾ ਉਹਨਾਂ ਦਾ ਨਾਮ ਡਿਫਰੈਂਟ ਦੇ ਮਤਲਬ ਲੈ ਕੇ ਉਸ ਧਾਰਨਾ ਬਣਾਈ ਗਈ ਹੈ। ਯੋਗ ਹਰ ਇੱਕ ਧਰਮ ਯੋਗ ਸਿਖਾਉਂਦਾ, ਯੋਗ ਸਿਖਾਉਂਦਾ ਇੱਕ ਵਿਅਕਤੀ ਨੂੰ ਨਿਯਮ ਦੇ ਵਿੱਚ ਰਹਿ ਕੇ ਜੀਵਨ ਜਿਉਣਾ। ਯੋਗ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ, ਯੋਗ ਦਾ ਸੁਬਹਾ ਸਵਸਤੇ ਬ੍ਰਹਮ ਮੁਹੂਰਤ ਦੇ ਵਿੱਚ ਉੱਠਣਾ ਸਿਖਾਉਂਦਾ ਹੈ। ਸਭ ਤੋਂ ਪਹਿਲਾਂ ਤਾਂ ਅੱਧੀ ਬਿਮਾਰੀ, ਅੱਧਾ ਤਾਂ ਵਿਅਕਤੀ ਬਿਮਾਰੀਆਂ ਤੋਂ ਰਹਿਤ ਵੈਸੇ ਹੀ ਹੋ ਜਾਂਦਾ ਜਿਹੜਾ ਮੋਰਨਿੰਗ ਉੱਠਦਾ ਹੈ, ਤਾਜ਼ੀ ਹਵਾ ਲੈਂਦਾ, ਪੰਚ ਤੱਤਵਾਂ ਦੇ ਅਧੀਨ ਰਹਿੰਦਾ ਹੈ, ਪ੍ਰਿਥਵੀ, ਜਲ, ਅਗਨੀ, ਵਾਯੂ, ਆਕਾਸ਼, ਇਸ ਦੇ ਟੱਚ ਵਿੱਚ ਰਹਿੰਦਾ ਹੈ।
0: ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਯੋਗ ਜੋ ਹੈ ਉਹ ਹਿੰਦੂ ਧਰਮ ਦਾ ਹੈ, ਯੋਗ ਜੋ ਹੈ ਮੁਸਲਿਮ ਧਰਮ ਦਾ ਹੈ। ਯੋਗ ਇੱਕ ਧਰਮ ਦਾ ਨਹੀਂ ਹੈ, ਯੋਗ ਇੱਕ ਕਿਰਿਆ ਹੈ। ਸਾਡੇ ਪੁਰਾਣੇ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਹੈ ਯੋਗ ਦੇ ਨਾਲ ਜੋੜਨਾ ਸਿੱਖਦੇ ਹਾਂ ਅਸੀਂ, ਜੋ ਕਿ ਜੁਜ ਧਾਤੂ ਤੋਂ ਲਿਆ ਗਿਆ ਯੋਗ ਸ਼ਬਦ, ਔਰ ਜਿਸ ਦੇ ਵਿੱਚ ਜਿਸ ਦੀ ਉਤਪਤੀ ਦੇ ਵਿੱਚ ਕਿਹਾ ਗਿਆ ਹੈ ਕਿ ਸਰੀਰ ਦਾ ਆਤਮਾ ਦੇ ਨਾਲ ਜੋੜਨਾ ਔਰ ਆਤਮਾ ਦਾ ਪਰਮਾਤਮਾ ਦੇ ਨਾਲ ਜੋੜਨਾ ਹੀ ਯੋਗ ਹੈ। ਪਰਮਾਤਮਾ ਦਾ ਅਰਥ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਇਹ ਹਿੰਦੂ ਸਭਿਅਤਾ ਦਾ ਹੈ, ਇਹ ਯੋਗ ਨਹੀਂ ਕਰ ਸਕਦਾ, ਇਹ ਮੁਸਲਿਮ ਹੈ ਇਹ ਯੋਗ ਨਹੀਂ ਕਰ ਸਕਦਾ। ਇਸ ਤਰ੍ਹਾਂ ਦੀ ਮਿਸਕਨਸੈਪਸ਼ਨ ਲੋਕਾਂ ਦੇ ਵਿੱਚ ਬਣੀ ਹੋਈ ਹੈ, ਜਿਵੇਂ ਕਿ ਸੂਰੇ ਨਮਸਕਾਰ ਨੂੰ ਲੈ ਕੇ ਕਿ ਸੂਰੇ ਨਮਸਕਾਰ ਹਿੰਦੂ ਧਰਮ ਦਾ ਹੈ। ਨਹੀਂ, ਸੂਰੇ ਨਮਸਕਾਰ ਦੇ 12 ਸਟੈਪਸ ਨੇ, ਔਰ ਉਹ ਜੇਕਰ ਉਹਨੂੰ ਸਾਇੰਟੀਫਿਕਲੀ ਦੇਖਿਆ ਜਾਵੇ ਤਾਂ ਉਹ 12 ਸਟੈਪਸ ਜਿਹੜੇ ਨੇ ਉਹ ਇੱਕ ਤਰ੍ਹਾਂ ਦੀ ਕੰਪਲੀਟ ਐਕਸਰਸਾਈਜ਼ ਹੈ। ਉਹਦੇ ਵਿੱਚ ਫਾਰਵਰਡ ਬੈਂਡਿੰਗ ਵੀ ਆਉਂਦੀ ਹੈ, ਉਹਦੇ ਵਿੱਚ ਬੈਕਵਰਡ ਬੈਂਡਿੰਗ ਦੇ ਆਸਨ ਵੀ ਆਉਂਦੇ ਹੈ, ਉਹਦੇ ਵਿੱਚ ਸਟਰੈਂਥ ਵਾਸਤੇ ਵੀ ਆਉਂਦੀ ਹੈ, ਸਟਰੈਂਥ ਆ ਰਹੀ ਹੈ, ਸਿਕਸ ਪੋਜੀਸ਼ਨ ਹੈ ਸਟਰੈਂਥ ਦੀ, ਸਸ਼ਟਾਂਗ ਨਮਸਕਾਰ ਆ ਰਿਹਾ। ਪੁਰਾਤਨ ਸਮੇਂ ਦੇ ਵਿੱਚ ਜਿਵੇਂ ਪ੍ਰਣਾਮ ਕੀਤਾ ਜਾਂਦਾ ਸੀ ਆਪਣੇ ਗੁਰੂ ਨੂੰ, ਆਪਣੇ ਮਾਤਾ ਪਿਤਾ ਨੂੰ, ਤਾਂ ਉਹ ਪੋਜੀਸ਼ਨ ਵੀ ਆਉਂਦੀ ਹੈ। ਤਾਂ ਉਹ ਸਾਰੀਆਂ ਪੋਜੀਸ਼ਨਸ ਜਿਹੜੀਆਂ ਨੇ ਉਹ ਬੋਡੀ ਦੇ ਅਲੱਗ ਅਲੱਗ ਪੋਸਚਰਸ ਨੇ, ਤਾਂ ਉਹ ਇਹ ਕਿਸੇ ਧਰਮ ਦੇ ਨਾਲ ਨਹੀਂ ਹੈ। ਹੋਰ ਕਨਸੈਪਸ਼ਨ, ਮਿਸਕਨਸੈਪਸ਼ਨ ਕੀ ਹੈ ਕਿ ਯੋਗ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਹੁੰਦੇ ਹੈ, ਇਹ ਲੋਕਾਂ ਦੇ ਅੰਦਰ ਧਾਰਨਾ ਬਣੀ ਹੋਈ ਹੈ, ਪਰ ਇਹ ਧਾਰਨਾ ਗਲਤ ਹੈ। योग दे

0: ਨਾਲ ਨੁਕਸਾਨ ਨਹੀਂ ਹੁੰਦੇ, ਜੇਕਰ ਗਲਤ ਯੋਗ ਕਰਦੇ ਹਾਂ ਫਿਰ ਨੁਕਸਾਨ ਹੋ ਸਕਦੇ ਨੇ। ਉਸ ਦੀਆਂ ਕਿਰਿਆਵਾਂ ਨੂੰ ਗਲਤ ਕਰਦੇ ਹਾਂ ਜਾਂ ਕਿਹੜੇ ਵਿਅਕਤੀ ਨੂੰ ਕਿਹੜੀ ਕਿਰਿਆ ਕਰਨੀ ਚਾਹੀਦੀ ਹੈ, ਇਹ ਇੱਕ ਐਕਸਪਰਟ ਯੋਗਾ ਇੰਸਟ੍ਰਕਟਰ ਤੋਂ ਸਿੱਖ ਕੇ ਬਾਅਦ ਤੁਸੀਂ ਆਪਣੇ ਘਰ ਦੇ ਅੰਦਰ ਵੀ ਕਰ ਸਕਦੇ ਹੋ। ਹਰੇਕ ਦੀ ਬੋਡੀ ਦੇ ਲਈ ਡਿਫਰੈਂਟ ਡਿਫਰੈਂਟ ਮਲਟੀਪਲ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਅਲੱਗ ਅਲੱਗ ਵਿਅਕਤੀ ਦੇ ਲਈ, ਜਿਸ ਤਰ੍ਹਾਂ ਦੀ ਉਸਦਾ ਮੈਟਾਬੋਲਿਜ਼ਮ ਹੈ, ਜਿਸ ਤਰ੍ਹਾਂ ਦਾ ਉਸਦਾ ਬੋਡੀ ਸਟਰਕਚਰ ਹੈ, ਉਸਦੇ ਅਕੋਰਡਿੰਗ ਉਸਨੂੰ ਐਕਸਰਸਾਈਜ਼ ਕਰਨੀਆਂ ਚਾਹੀਦੀਆਂ, ਉਸਦੇ ਅਕੋਰਡਿੰਗ ਉਸਨੂੰ ਪ੍ਰਾਣਾਯਾਮ ਕਰਨਾ ਚਾਹੀਦਾ ਹੈ।
1: ਅਸਲ ਵਿੱਚ ਯੋਗ ਦਾ ਸੰਬੰਧ ਸਰੀਰ ਨਾਲੋਂ ਵੱਧ ਮਨ ਦੀ ਸ਼ਾਂਤੀ ਨਾਲ ਹੈ। ਅੱਜ ਜਦੋਂ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਤਣਾਅ ਅਤੇ ਅਸੰਤੁਲਨ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣਦੇ ਜਾ ਰਹੇ ਹੈ। ਅਜਿਹੇ ਸਮੇਂ ਵਿੱਚ ਯੋਗ ਸਿਰਫ ਇੱਕ ਅਭਿਆਸ ਨਹੀਂ, ਸਗੋਂ ਆਪਣੇ ਆਪ ਨਾਲ ਜੁੜੇ ਰਹਿਣ ਦੀ ਇੱਕ ਕੋਸ਼ਿਸ਼ ਬਣ ਜਾਂਦਾ ਹੈ। ਅਤੇ ਸ਼ਾਇਦ ਇਹੀ ਸੰਦੇਸ਼ ਸਾਡੇ ਦੋਵੇਂ ਯੋਗ ਮਾਹਿਰ ਵੀ ਦੇਣਾ ਚਾਹੁੰਦੇ ਨੇ।
2: ਆਪਣੇ ਆਪ ਨੂੰ ਜੇਕਰ ਤੁਸੀਂ ਤੰਦਰੁਸਤ ਰੱਖਣਾ, ਸਵਸਥ ਰੱਖਣਾ ਹੈ ਤਾਂ ਯੋਗ ਨੂੰ ਜ਼ਰੂਰ ਅਪਣਾਓ। ਇਸ ਯੋਗ ਦਾ ਕਿਸੇ ਵੀ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਇਸ ਨੂੰ ਤੁਸੀਂ ਆਪਣੇ ਜੀਵਨ ਦੇ ਵਿੱਚ ਰਹਿ ਕੇ, ਆਪਣੇ ਪਰਿਵਾਰ ਦੇ ਵਿੱਚ ਰਹਿ ਕੇ, ਗ੍ਰਹਿਸਥੀ ਜੀਵਨ ਜਿਉਂਦੇ ਹੋਏ ਵੀ ਤੁਸੀਂ ਇਸ ਦੇ ਵਿੱਚ ਸਫਲ ਹੋ ਸਕਦੇ ਹੋ। ਜੇਕਰ ਯੋਗ ਕਰਨ ਦਾ ਫਿਰ ਹੀ ਫਾਇਦਾ, ਜੇਕਰ ਤੁਸੀਂ ਆਪਣੇ ਲਾਈਫ ਸਟਾਈਲ ਨੂੰ ਥੋੜਾ ਚੇਂਜ ਕਰੋਗੇ। ਮਾਰਨਿੰਗ ਜਲਦੀ ਉੱਠੋ, ਖਾਣਾ ਟਾਈਮ ਤੇ ਖਾਓ, ਬਾਹਰਲਾ ਫਾਸਟ ਫੂਡ ਵਗੈਰਾ ਬੰਦ ਕਰ ਦਿਓ ਔਰ ਯੋਗ ਨੂੰ ਅਪਣਾਓ, ਆਪਣੇ ਆਪ ਨੂੰ ਨਿਰੋਗ ਬਣਾਓ।
0: ਅੱਜ ਦਾ ਜੋ ਜੀਵਨ ਸ਼ੈਲੀ ਹੈ, ਚਾਹੇ ਉਹ ਬੱਚਾ ਹੈ ਚਾਹੇ ਉਹ ਬਜ਼ੁਰਗ ਹੈ, ਹਰ ਵਿਅਕਤੀ ਨੂੰ ਸਟ੍ਰੈਸ ਹੈ, ਹਰ ਵਿਅਕਤੀ ਨੂੰ ਐਂਜ਼ਾਇਟੀ ਹੈ, ਬਸ ਉਸਦਾ ਲੈਵਲ ਡਿਫਰੈਂਟ ਡਿਫਰੈਂਟ ਹੈ। ਔਰ ਫਿਜ਼ੀਕਲੀ ਵੀ ਅਸੀਂ ਓਨੇ ਸਟਰੋਂਗ ਨਹੀਂ ਹੋਏ ਰਹਿ ਰਹੇ, ਬਿਕੋਜ਼ ਸਾਡੀ ਡਾਈਟ ਚੇਂਜ ਹੋ ਚੁੱਕੀ ਹੈ, ਸਾਡੀ ਲਾਈਫ ਸਟਾਈਲ ਚੇਂਜ ਹੋ ਚੁੱਕੀ ਹੈ, ਸਾਡਾ ਰਹਿਣ ਸਹਿਣ, ਸਾਡੀਆਂ ਚੀਜ਼ਾਂ ਚੇਂਜ ਹੋ ਚੁੱਕੀਆਂ ਨੇ। ਤਾਂ ਉਹਨਾਂ ਨੂੰ ਕੰਟਰੋਲ ਕਰਨ ਦੇ ਨਾਲ ਨਾਲ ਸਾਨੂੰ 10 ਮਿੰਟ, 20 ਮਿੰਟ, ਅੱਧਾ ਘੰਟਾ, ਘੰਟਾ, ਜਿੰਨਾ ਵੀ ਸਮਾਂ ਤੁਸੀਂ ਆਪਣੇ ਸਰੀਰ ਦੇ ਲਈ ਨਿਕਾਲ ਸਕਦੇ ਹੋ ਤਾਂ ਨਿਕਾਲਣਾ ਸਟਾਰਟ ਕਰੋ। ਉਸ ਸਮੇਂ ਦੇ ਅੰਦਰ ਤੁਸੀਂ ਆਪਣੇ ਖੁਦ ਦੇ ਲਈ ਮੈਡੀਟੇਸ਼ਨ ਕਰੋ, ਪ੍ਰਾਣਾਯਾਮ ਦੀਆਂ ਟੈਕਨੀਕਸ ਕਰੋ, ਔਰ ਜੇਕਰ ਕਿਸੇ ਵਿਅਕਤੀ ਨੂੰ ਕੋਈ ਡਿਜ਼ੀਜ਼ ਹੈ, ਕੋਈ ਬਿਮਾਰੀ ਹੈ, ਕੋਈ ਪ੍ਰੋਬਲਮ ਹੈ, ਉਸ ਦੇ ਰਿਗਾਰਡਿੰਗ ਕੁਛ ਨਾ ਕੁਛ ਐਕਸਰਸਾਈਜ਼ ਕਿਸੇ ਯੋਗਾ ਐਕਸਪਰਟ ਤੋਂ ਇੱਕ ਸ਼ਡਿਊਲ ਬਣਾ ਲਓ, ਡੇ ਰੂਟੀਨ ਬਣਾ ਲਓ ਕਿ 15-20 ਮਿੰਟਸ ਦੀਆਂ ਮੈਨੂੰ ਐਕਸਰਸਾਈਜ਼ ਦੱਸੋ, ਤਾਂ ਉਸ ਨੂੰ ਆਪਣੀ ਲਾਈਫ ਦੇ ਵਿੱਚ ਉਤਾਰੋ।
1: ਸਰੋਤਿਓ, ਯੋਗ ਸਿਰਫ ਆਸਣਾਂ ਤੱਕ ਸੀਮਿਤ ਨਹੀਂ ਹੈ, ਇਹ ਆਪਣੇ ਆਪ ਨੂੰ ਸਮਝਣ, ਮਨ ਨੂੰ ਸ਼ਾਂਤ ਕਰਨ ਅਤੇ ਜੀਵਨ ਵਿੱਚ ਸੰਤੁਲਨ ਲਿਆਉਣ ਦੀ ਇੱਕ ਕਲਾ ਹੈ। ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਜੇ ਅਸੀਂ ਆਪਣੇ ਲਈ ਕੁਝ ਪਲ ਕੱਢ ਕੇ ਯੋਗ ਨੂੰ ਜੀਵਨ ਦਾ ਹਿੱਸਾ ਬਣਾਈਏ, ਤਾਂ ਸ਼ਾਇਦ ਅਸੀਂ ਹੋਰ ਤੰਦਰੁਸਤ, ਹੋਰ ਸ਼ਾਂਤ ਤੇ ਹੋਰ ਸੰਤੁਲਿਤ ਜੀਵਨ ਜੀ ਸਕੀਏ। ਇਸੇ ਸੰਦੇਸ਼ ਨਾਲ ਸਾਨੂੰ ਦਿਓ ਇਜਾਜ਼ਤ। ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਪਟਿਆਲਾ ਦਾ ਵਿਸ਼ੇਸ਼ ਰੂਪਕ ਯੋਗ, ਸਰੀਰ, ਮਨ ਅਤੇ ਆਤਮਾ ਦਾ ਸੰਤੁਲਨ। ਤੰਦਰੁਸਤ ਰਹੋ, ਸ਼ਾਂਤ ਰਹੋ ਅਤੇ ਆਪਣੇ ਆਪ ਨਾਲ ਜੁੜੇ ਰਹੋ। ਆਲੇਖ ਤੇ ਵਾਚਕ ਰਿਪੁਦਮਨ ਸਿੰਘ, ਪੇਸ਼ਕਸ਼ ਮੁਹੰਮਦ ਇਮਤਿਆਜ਼ ਦੀ।

0: ਹੁਣ ਅਸੀਂ ਯੋਗ ਦੇ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ, ਯੋਗ ਸਰੀਰ ਮਨ ਤੇ ਆਤਮਾ ਦਾ ਸੰਤੁਲਨ। ਆਲੇਖ ਤੇ ਵਾਚਕ ਰਿਪੂ ਦਮਨ, ਪੇਸ਼ਕਸ਼ ਮੁਹੰਮਦ ਇਮਤਿਆਜ਼। ਇਸ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ਵਾਣੀ ਦੇ ਪਟਿਆਲਾ, ਬਠਿੰਡਾ ਅਤੇ ਲੁਧਿਆਣਾ ਕੇਂਦਰਾਂ ਤੋਂ ਵੀ ਨਾਲੋ ਨਾਲ ਕੀਤਾ ਗਿਆ। ਹੁਣੇ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰੋਗਰਾਮ ਸੁਣ ਰਹੇ ਸੀ। ਤੁਸੀਂ ਉਹ ਇਸ ਵੇਲੇ ਆਕਾਸ਼ਵਾਣੀ ਪਟਿਆਲਾ ਦੇ ਨਾਲ FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ।
1: ਚਿੜੀ ਉੱਠ, ਤੋਤਾ ਉੱਠ, ਕਾਂ ਉੱਠ, ਗਿਟਾਰ ਉੱਠ, ਮੋਰ ਉੱਠ।
2: ਉੱਡ ਗਏ ਪੁੱਤ, ਹੁਣ ਨਹੀਂ ਆਉਂਦੇ, ਹੁਣ ਤਾਂ ਸਾਰੇ ਹੀ ਉੱਡ ਗਏ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ

0: ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨੀ ਦਿਸਦਾ ਹੁਣ ਤਾਂ ਜਮਾ ਵੀ।
1: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨੀ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨੀ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
0: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
1: ਪੁੱਤ, ਚਿੜੀ ਆਲਣਾ ਟੰਗਣ ਨਾਲ ਨੀ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ ਸਾਰੇ ਹੀ ਪੰਛੀ ਮੁੜ ਆਉਣਗੇ।
0: ਚੱਲ ਬੀਬੀ ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਉਂਗਾ।
2: ਗੁਰੂਆਂ ਨੇ ਇਹ ਦੱਸਿਆ ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।
3: ਆਓ ਇੱਕ ਪੰਜਾਬੀ ਗੀਤ ਸੁਣਦੇ ਹਾਂ ਦਲੇਰ ਮਹਿੰਦੀ ਦੀ ਆਵਾਜ਼ 'ਚ।

ਤੁਹਾਡੇ ਨਾਲ ਇਸ ਲਈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਜ਼ 'ਤੇ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਸਮ ਲਾ ਲਓ, ਇਸ ਵੇਲੇ ਸਵੇਰ ਦੇ 10:30 ਹੋਏ ਨੇ। ਵੇਲਾ ਹੋ ਗਿਆ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਦੋਸਤੋ, ਅੱਜ ਦਾ ਇਹ ਪ੍ਰੋਗਰਾਮ ਲੈ ਕੇ ਮੈਂ ਗਰਮਜੀਤ ਕੌਰ ਤੁਹਾਡੇ ਨਾਲ। ਸਾਰੇ ਹੀ ਦੋਸਤਾਂ ਦਾ ਸਵਾਗਤ ਹੈ ਇਸ ਲਾਈਵ ਫੋਨ ਇਨ ਪ੍ਰੋਗਰਾਮ 'ਚ, ਜਿਸ 'ਚ ਸਰੋਤੇ ਸਾਨੂੰ ਕਾਲ ਕਰਕੇ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣ ਸਕਦੇ ਨੇ। ਸੋ ਕਾਲ ਕਰਨ ਦੇ ਲਈ ਨੰਬਰ ਸਾਡਾ ਉਹੀ ਹੈ ਜੀ 2284-494, ਪਟਿਆਲੇ ਦਾ ਏਰੀਆ ਕੋਡ 0175 ਹੈ। 2228-0494 ਸਾਡਾ ਫੋਨ ਨੰਬਰ ਹੈ ਅਤੇ ਏਰੀਆ ਕੋਡ 0175 ਹੈ। ਇਹ ਨੰਬਰ ਡਾਇਲ ਕਰੋ ਅਤੇ ਸੁਣੋ ਆਪਣੀ ਪਸੰਦ ਦੇ ਪੰਜਾਬੀ ਗੀਤ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 144454 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: ਹੈਲੋ ਹੈਲੋ ਲੋ ਜੀ, ਬਹੁਤ ਇੰਤਜ਼ਾਰ ਕੀਤਾ ਜੀ ਸਾਡੇ ਸਰੋਤਾਂ ਨੇ, ਹੋਲਡ ਵੀ ਕੀਤਾ ਹੋਇਆ ਸੀ ਫੋਨ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਦੁਬਾਰਾ ਰਾਬਤਾ ਹੈ ਜਿਹੜਾ ਉਹ ਕਾਇਮ ਹੋ ਸਕੇ। ਸੋ ਤੁਸੀਂ ਵੀ ਜੇਕਰ ਪ੍ਰੋਗਰਾਮ 'ਚ ਆਪਣੀ ਪਸੰਦ ਦੇ ਪੰਜਾਬੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ। 82-494 ਸਾਡਾ ਨੰਬਰ ਹੈ ਅਤੇ ਪਟਿਆਲੇ ਦਾ ਏਰੀਆ ਕੋਡ 0175 ਹੈ।
2: ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ ਚ ਫਸਿਆ ਜਾਂ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।

0: ਜੀ ਦੋਸਤੋ, ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਸਾਡੇ ਨਾਲ ਅਗਲੇ ਕਾਲਰ ਲਾਈਨ ਤੇ ਆ ਗਏ ਨੇ। ਹੈਲੋ,
1: ਹੈਲੋ ਭੈਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਮੈਂ ਬਲਵਿੰਦਰ ਬਿੱਲਾ, ਮਾਧੋਪੁਰੀ, ਪਿੰਡ ਮਾਧੋਪੁਰ, ਬਿਲਕੁਲ ਨੇੜੇ ਸਰਹੰਦ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ।
0: ਜੀ ਬਲਵਿੰਦਰ ਜੀ, ਕਿਹੜਾ ਗੀਤ ਸੁਣਵਾਈ ਅੱਜ ਤੁਹਾਨੂੰ?
1: ਗੀਤ ਤੋਂ ਪਹਿਲਾਂ ਜੀ, ਮੇਰੇ ਮਿੱਤਰ ਅਮਰਜੀਤ ਅਤੇ ਪੱਪੂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਭੇਜਦੇ ਜੀ। ਗੀਤ ਹੈ ਜੀ ਕੁਲਦੀਪ ਮਾਣਕ ਦਾ, ਤੇਰੇ ਤਿੱਲੇ ਤੋਂ ਸੂਰਤ ਦਿੰਦੀ ਹੈ ਗੀਤ, ਇਹ ਸੁਣਾ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ।

ਕੌਣ ਜਤੀ ਰਾਣੀ ਸੁੰਦਰਾਂ ਦੇ ਰੰਗ ਮਹਿਲਾਂ ਚੋਂ ਪਹਿਰ ਦੇ ਤੜਕੇ ਜਾਗ ਕੇ ਗੁਰੂ ਗੋਰਖ ਦੇ ਟਿੱਲੇ ਦਾ ਰਾਹ ਫੜਦਾ ਹੈ ਜਾਂਦੇ ਪੂਰਨ ਸਾਧ ਨੂੰ ਰਾਣੀ ਸੁੰਦਰਾਂ ਅਰਜੋਈਆਂ ਕਰਦੀਏ ਅਲਾਵੀਏ।

ਜੀ ਦੋਸਤੋ, ਬਹੁਤ ਸਾਰੇ ਸਰੋਤਿਆਂ ਨੇ ਆਪਣੀ ਪਸੰਦ ਦੇ ਗੀਤ ਸੁਣੇ ਅਤੇ ਆਖਰੀ ਕਾਲਰ ਜਿਨ੍ਹਾਂ ਨੇ ਈਦੂ ਸ਼ਰੀਫ ਜੀ ਦਾ ਗਾਇਆ ਗੀਤ ਸੁਣਨਾ ਚਾਹਿਆ ਸੀ, ਅਸੀਂ ਉਹਨਾਂ ਤੋਂ ਮਾਫ਼ੀ ਚਾਹਾਂਗੇ ਕਿ ਉਹਨਾਂ ਦੀ ਪਸੰਦ ਦਾ ਗੀਤ ਜਿਹੜਾ ਅਸੀਂ ਉਹਨਾਂ ਨੂੰ ਨਹੀਂ ਸੁਣਵਾ ਸਕੇ। ਸੋ ਉਮੀਦ ਕਰਦੇ ਹਾਂ ਸਰੋਤਿਆਂ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਵੇਗਾ। ਇਸ ਦੇ ਨਾਲ ਹੀ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।

ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਹੈਲੋ ਫਰਮਾਇਸ਼। 11 ਵੱਜ ਰਹੇ ਨੇ ਇਸ ਵੇਲੇ ਸਵੇਰ ਦੀ। ਹੁਣ ਤੋਂ ਥੋੜ੍ਹੀ ਦੇਰ ਬਾਅਦ ਪੇਸ਼ ਕਰਾਂਗੇ ਪ੍ਰੋਗਰਾਮ ਹਿੰਦੀ ਜ਼ਾਇਕਾ। ਹੁਣ ਸਾਂਝੀਆਂ ਕਰਦੇ ਹਾਂ ਇਸ ਵੇਲੇ ਦੀਆਂ ਕੁਝ ਮੁੱਖ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਏ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੋਟ ਦਿੱਤੀ ਏ। ਖੇਤੀਬਾੜੀ ਮੰਤਰਾਲੇ ਨੇ ਕਿਹਾ ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤੀ ਬਚਾਓ ਅਭਿਆਨ ਵਿੱਚ ਸ਼ਾਮਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਸਿਸ਼ੀਰ ਖਨਾਲ ਨਾਲ ਗੱਲਬਾਤ ਕਰਨਗੇ। ਵਪਾਰ, ਨਿਵੇਸ਼, ਆਵਾਜਾਈ ਤੇ ਊਰਜਾ ਸਮੇਤ ਕਈ ਮੁੱਦਿਆਂ ਤੇ ਹੋਵੇਗੀ ਚਰਚਾ। ਪੰਜਾਬ ਦੇ ਕਰ ਵਿਭਾਗ ਨੇ ਲੋਹੇ ਅਤੇ ਇਸਪਾਤ ਦੀ ਟੈਕਸ ਚੋਰੀ ਖਿਲਾਫ਼ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਅਤੇ ਖੰਨਾ ਵਿੱਚ 200 ਤੋਂ ਵੱਧ ਵਾਹਨ ਰੁਕੇ, ਲਗਭਗ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਾਰੀਖ ਕੱਲ 7 ਜੂਨ ਤੱਕ ਵਧਾਈ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਵਾਲੇ ਪੇਸ਼ਿਨਗੋਈ ਕੀਤੀ ਏ। ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਿਆਗਨੰਦ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਤੇ SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਗੋਆ ਵਿੱਚ ਅੱਜ ਸ਼ਾਮ 6:30 ਵਜੇ ਬੰਗਲਾਦੇਸ਼ ਨਾਲ ਹੋਵੇਗਾ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ 100.2 ਮੈਗਾਹਰਟਸ 'ਤੇ। 11:03 ਹੋ ਗਏ ਨੇ ਜੀ ਇਸ ਵੇਲੇ ਸਵੇਰ ਦੇ, ਅਤੇ ਇਹ ਵੇਲਾ ਹੈ ਜੀ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ, ਅਤੇ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਨਾਲ ਮੈਂ ਪੇਸ਼ ਕਰਾਂਗੀ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਸਕਦੇ ਹੋ, ਆਪਣੀ ਫਰਮਾਇਸ਼ ਸਾਨੂੰ ਦੱਸਣੀ ਹੈ ਵਟਸਐਪ ਮੈਸੇਜ ਕਰਕੇ 94-650-0-26-68 ਇਸ ਨੰਬਰ 'ਤੇ ਵਟਸਐਪ ਕਰੋ, ਅਤੇ ਸੁਣੋ ਆਪਣੀ ਫਰਮਾਇਸ਼ ਦਾ ਹਿੰਦੀ ਫਿਲਮੀ ਗੀਤ। ਸੋ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਤੁਹਾਨੂੰ ਗੀਤ ਸੁਣਵਾ ਰਹੇ ਹਾਂ ਜੀ ਮਦਰ ਇੰਡੀਆ ਫਿਲਮ ਦੇ ਵਿੱਚੋਂ, ਜਿੱਦਾਂ ਤੁਹਾਨੂੰ ਸਵੇਰੇ ਵੀ ਦੱਸਿਆ ਸੀ ਕਿ ਅੱਜ ਸੁਨੀਲ ਦੱਤ ਹੋਰਾਂ ਦਾ ਜਨਮਦਿਨ ਹੈ, ਅਤੇ ਆਓ ਫਿਰ ਆਪਾਂ ਰਲ ਮਿਲ ਕੇ ਉਹਨਾਂ ਦਾ ਜਨਮਦਿਨ ਮਨਾਉਂਦੇ ਹਾਂ, ਅਤੇ ਯਾਦ ਵੀ ਉਹਨਾਂ ਨੂੰ ਕਰਦੇ ਹਾਂ, ਸ਼ਰਧਾਂਜਲੀ ਉਹਨਾਂ ਨੂੰ ਭੇਟ ਕਰਦੇ ਹਾਂ। ਫਿਲਮ ਮਦਰ ਇੰਡੀਆ ਦਾ ਗੀਤ ਸੁਣਦੇ ਹਾਂ।

ਪ੍ਰੋਗਰਾਮ ਇਸ ਵੇਲੇ ਹਿੰਦੀ ਜ਼ਾਇਕਾ ਚੱਲ ਰਿਹਾ ਜੀ, ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੋਂ ਟਿਊਨ ਇਨ ਕੀਤਾ ਹੋਇਆ। ਮਦਰ ਇੰਡੀਆ ਫਿਲਮ ਵਿੱਚੋਂ ਸ਼ਮਸ਼ਾਦ ਬੇਗਮ ਅਤੇ ਮੁਹੰਮਦ ਰਫੀ ਹੋਰਾਂ ਨੂੰ

ਸੁਣਿਆ। ਸੋ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਤੁਹਾਡੀਆਂ ਸ਼ਾਮਿਲ ਕਰਦੇ ਹਾਂ ਜੀ, ਅਮਰਜੀਤ, ਦਵਿੰਦਰ, ਅਨੂ, ਸੋਨੀਆ, ਨਾਜ਼, ਪਰੀ ਹੁਰਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ, ਰਾਘੋ ਮਾਜਰਾ ਪਟਿਆਲਾ ਤੋਂ, ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰੀ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਰਾਜੇਸ਼ਵਰ, ਸੋਨੂੰ, ਮੋਹਨ ਲਾਲ ਸ਼ੌਂਕੀ, ਅਰਵਿੰਦ ਕੁਮਾਰ ਹੋਰੀ, ਸੁਖਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ, ਸੰਧੂ, ਨੀਰਜ ਅਤੇ ਜਸ਼ਨ ਹੋਰੀ ਪਿੰਡ ਪੰਡਵਾੜੀ ਰਾਜਪੁਰਾ ਟਾਊਨ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ, ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਪਿੰਡ ਵੱਡੀਆਂ ਜਾਲਾਂ ਤੋਂ, ਡੀਸੀ ਸਿੰਘ ਅਤੇ ਪੋਪੀ ਸਿੰਘ ਹੋਰੀ ਪਿੰਡ ਤਵਲਾਨ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ, ਡਾਕਟਰ ਅਮਨਦੀਪ ਕਾਲਕਾ ਤੋਂ, ਸੁਭਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ ਹੋਰੀ। ਪ੍ਰੋਗਰਾਮ ਹਿੰਦੀ ਜ਼ਾਇਕਾ ਵਿੱਚ ਪਿੰਡ ਤੰਗੇੜਾ, ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ ਗੁਰਪ੍ਰੀਤ ਸਿੰਘ ਤੰਗੇੜਾ, ਪਰਮਜੀਤ ਕੌਰ, ਗੁਰਦੀਪ ਸਿੰਘ ਅਤੇ ਕਿਰਨਦੀਪ ਕੌਰ ਹੋਰੀ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਰਾਹੀਚਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ ਹੋਰੀ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਹੋਰੀ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ ਜੀ। ਅਗਲਾ ਮੈਸੇਜ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ, ਪੁਸ਼ਪਾ ਰਾਣੀ, ਆਸ਼ੂ ਤੌਸ਼ਾਰ ਹੋਰੀ। ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਸੁਨੇਹਾ ਸ਼ਾਮਿਲ ਕਰ ਰਹੇ ਹਾਂ ਜੀ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ, ਸੁਰਿੰਦਰ ਲਾਲ, ਜੁਗੇਸ਼, ਦੀਪਕ ਅਤੇ ਕੁਮਾਰੀ ਪੂਜਾ ਖਟਕ ਹੋਰਾਂ ਦਾ ਰਾਜਸਥਾਨ ਤੋਂ ਜੀ। ਗੀਤ ਸੁਣਨਾ ਚਾਹੁੰਦੇ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ ਹੋਰੀ। ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਸਾਨੂੰ ਮੈਸੇਜ ਭੇਜਿਆ ਜੀ ਸਫੀ ਮੁਹੰਮਦ ਖਾਨ, ਨਵਾਬ ਖਾਨ, ਪਿੰਡ ਚੀਮਾ, ਨੇੜੇ ਮੀਮਸਾ, ਜ਼ਿਲ੍ਹਾ ਸੰਗਰੂਰ ਤੋਂ। ਲੋਕੂ ਕਲੋਨੀ ਲੋਹਾਰੂ ਹਰਿਆਣਾ ਤੋਂ ਬਿੱਲੂ ਸਿੰਘ, ਲਕਸ਼ਮੀ ਦੇਵੀ, ਬਰਖਾ, ਯੋਗੇਂਦਰ, ਨਰਿੰਦਰ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਮੌਲਣ ਵਾਲਾ ਤੋਂ ਮਾਸਟਰ ਮਨਸਬ ਅਲੀ, ਨੰਬਰਦਾਰ ਚੌਧਰੀ ਅਲੀ ਸ਼ੇਰ, ਅਹਿਮਦ ਬਿਲਾਲ, ਉਸਮਾਨ ਤਕਰੀਰ, ਸ਼ਾਂਤਕੀ, ਹਸਨ ਤਨਵੀਰ ਅਤੇ ਏ ਐੱਸ ਸੱਗੂਰੀ। ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੇ, ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਹੁਰੀ, ਵਿੱਕੀ ਹੁਰੀ ਨਾਭਾ ਤੋਂ ਕਿਸੇ ਵੀ ਗੀਤ ਨੂੰ ਇਹ ਸੁਣਨਾ ਚਾਹੁੰਦੇ ਨੇ। ਪਿੰਡ ਸ਼ੇਖੂਪੁਰ, ਜ਼ਿਲ੍ਹਾ ਅੰਬਾਲਾ ਤੋਂ ਯੁੱਧਵੀਰ ਸਿੰਘ ਮਠਾਣ ਅਤੇ ਇਹਨਾਂ ਦਾ ਪੂਰਾ ਪਰਿਵਾਰ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ, ਵਿਸ਼ਾਲ, ਪ੍ਰਿਆ, ਦਿਸ਼ਾਨੀ ਅਤੇ ਨਮਿਤ ਆਹੂਜਾ ਹੋਰੀ। ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚ ਚੁੱਕਿਆ ਜੀ ਚੰਡੀਗੜ੍ਹ ਤੋਂ। ਭੁਪਿੰਦਰ ਸਿੰਘ ਸਿੱਧੂ ਹੋਰਾਂ ਦਾ ਪਿੰਡ ਜਲਵੇੜਾ ਤੋਂ ਮੈਸੇਜ ਆਇਆ ਸਾਡੇ ਕੋਲ। ਬਜੇਂਦਰ, ਤਾਰਾ ਦੇਵੀ, ਸੋਨਾਲੀ, ਸੋਨਮ, ਆਸ਼ੀਸ਼ ਹੋਰੀ ਮੈਸੇਜ ਕਰ ਰਹੇ ਨੇ ਜੀ ਪਲੇਰਾ, ਟੀਕਮਗੜ੍ਹ, ਮੱਧ ਪ੍ਰਦੇਸ਼ ਤੋਂ। ਨੱਤ ਰੋਡ ਤਲਵੰਡੀ ਸਾਬੋ ਤੋਂ ਇੱਕ ਹੋਰ ਮੈਸੇਜ ਸ਼ਾਮਿਲ ਕਰਦੇ ਹਾਂ ਜੀ ਜੋ ਪਹੁੰਚੇ ਆ ਸਾਡੇ ਕੋਲ। ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਮਹਿੰਦਰ ਪੱਟੀ, ਮੰਡੀ ਕਲਾਂ ਤੋਂ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਹਿੰਦੀ ਜ਼ਾਇਕਾ ਵਿੱਚ ਅਗਲਾ ਗੀਤ ਜੋ ਤੁਹਾਡੀ ਰੇਡੀਓ ਸੈੱਟ 'ਤੇ ਆ ਰਿਹਾ ਜੀ ਉਹ ਪੜੋਸਨ ਫਿਲਮ ਦੇ ਵਿੱਚੋਂ, ਆਵਾਜ਼ਾਂ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀਆਂ।

ਫਿਲਮ ਪੜੋਸਣ ਦੇ ਵਿੱਚੋਂ ਹੁਣੇ ਲਤਾ ਮੰਗੇਸ਼ਕਰ ਦੇ ਸਾਥੀਆਂ ਨੂੰ ਸੁਣਿਆ। ਇਸ ਵੇਲੇ ਪ੍ਰੋਗਰਾਮ ਹਿੰਦੀ ਜ਼ਾਇਕਾ ਚੱਲ ਰਿਹਾ ਜੀ, 11:15 ਹੋਏ ਨੇ। ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਮੈਸੇਜ ਕਰਕੇ ਆਪਣੀ ਫਰਮਾਇਸ਼ ਦਾ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। 94650-0226-28 'ਤੇ ਸਾਨੂੰ ਮੈਸੇਜ ਕਰੋ। ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਜੀ, ਨਨਿਓਲਾ ਅੰਬਾਲਾ ਤੋਂ ਪਹੁੰਚਿਆ ਸਾਡੇ ਕੋਲ। ਲਿਖਣ ਵਾਲੇ ਨੇ ਮਹਿੰਦਰ ਰੌਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ ਅਤੇ ਸਿਮੋਹਰੀ। ਵਿਪਨ ਕੁਮਾਰ, ਸਪਨਾ, ਰਵਿੰਦਰ, ਰਾਜੇਸ਼, ਰਮੇਸ਼ ਚੰਦਰ, ਰਾਜੀਵ, ਪ੍ਰਦੀਪ, ਰਣਜੀਤ, ਸਿਧਾਰਥ, ਸੁਜਾਤਾ, ਕੁਮਾਰੀ ਸਿੰਘ ਮਿੱਤਰਾ, ਪ੍ਰਗਿਆ, ਪ੍ਰਤੀਗਿਆ ਅਤੇ ਉਹਨਾਂ ਦਾ ਹੋਰ ਪੂਰਾ ਪਰਿਵਾਰ ਇਹ ਮੈਸੇਜ ਕਰ ਰਹੇ ਨੇ ਜੀ ਸਾਨੂੰ ਉੱਤਰ ਪ੍ਰਦੇਸ਼ ਤੋਂ। ਨਰਿੰਦਰ ਚਾਵਲਾ ਹੋਰਾਂ ਦਾ ਮੈਸੇਜ ਪਿੰਡ ਮੁਕਾਰਮਪੁਰ ਤੋਂ ਪਹੁੰਚਿਆ, ਤਹਿਸੀਲ ਬਰਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਇਹਨਾਂ ਦੇ ਨਾਲ ਸਾਥੀ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮਹੁਰੀ। ਕਰੇਲੀ, ਜ਼ਿਲ੍ਹਾ ਬਰੇਲੀ ਤੋਂ ਮੁਹੰਮਦ ਆਮਿਰ ਅੰਸਾਰੀ, ਮਹਿਨੂਰ, ਸ਼ਮੀਮ, ਨਸਰੀਨ ਅਤੇ ਸਮਾਹੁਰੀ ਮੈਸੇਜ ਕਰ ਰਹੇ ਨੇ ਜੀ। ਗੁਰਮੀਤ ਸਿੰਘ ਨੀਤਾ, ਸਾਊਥ ਐਕਸਟੈਂਸ਼ਨ, ਨਵੀਂ ਦਿੱਲੀ ਤੋਂ।

ਹਲਾ ਸੁਨੇਹਾ ਆਦਰਸ਼ ਨਗਰ ਮਲੋਟ ਪੰਜਾਬ ਤੋਂ ਆਇਆ ਜੀ। ਲਿਖਣ ਵਾਲੇ ਨੇ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸਾਇਨਾ ਅਤੇ ਨਿਵਾਨ ਸ਼ਰਮਾ ਹੋਰੀ। ਅਮਰੀਕ ਸਿੰਘ ਹੋਰਾਂ ਦਾ ਮੈਸੇਜ ਜਲਾਨ ਜ਼ਿਲ੍ਹਾ ਸੰਗਰੂਰ ਤੋਂ। ਇਹਨਾਂ ਦੇ ਨਾਲ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਪੁਰਵਾ ਹੋਰੀ। ਪ੍ਰਕਾਸ਼ ਵਰਮਾ, ਨਿਖਿਲ ਪ੍ਰਿੰਸ ਅਤੇ ਅੰਨਪੂਰਨਾ ਹੋਰੀ ਛੱਤੀਸਗੜ੍ਹ ਤੋਂ ਮੈਸੇਜ ਸਾਨੂੰ ਕਰਦੇ ਨੇ ਜੀ, ਪਿੰਡ ਗੁੱਥਮੜਾ ਨੇੜੇ ਦੇਵੀਗੜ੍ਹ ਤੋਂ। ਲਖਵੀਰ ਸਿੰਘ ਅੰਟਾਲ, ਜੱਗੀ, ਆਕਾਸ਼, ਨੂਰ, ਬਾਜ, ਤਕਦੀਰ, ਯੂਵੀ, ਜਸ਼ਨ, ਖੁਸ਼ੀ ਅਤੇ ਪੂਰਾ ਅੰਟਾਲ ਪਰਿਵਾਰ। ਪਿੰਡ ਚੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ ਸਿਸਟ ਨਗਰ ਤੋਂ ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਖੁਰੀ। ਅਗਲਾ ਸੁਨੇਹਾ ਜੋ ਪਹੁੰਚੇ ਹੈ ਜੀ ਸਾਡੇ ਕੋਲ, ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ ਸਵਾਤੀ ਹੋਰਾਂ ਦਾ ਗਾਜ਼ੀਪੁਰ ਤੋਂ, ਅਤੇ ਜਮਸ਼ੇਦਪੁਰ ਤੋਂ ਬਿਪਿਨ ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਹੋਰੀ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦੇਲ, ਸੰਗੀਤਾ ਰਾਣੀ, ਪੱਪੂ ਸਮਾਇਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ ਜਿੰਦਲ, ਆਰਜ਼ੂ ਅਤੇ ਮਹਿਕ ਹੋਰੀ। ਹਰਵਿੰਦਰ ਸਿੰਘ ਰੂਪਰਾਏ ਅਤੇ ਗੁਰਮੇਲ ਸਿੰਘ ਸ਼ੇਰਪੁਰ ਸੌਂਟੀਆਂ ਤੋਂ ਗੀਤ ਦੀ ਫਰਮਾਇਸ਼ ਕਰਦੇ ਨੇ ਜੀ। ਅਰੋੜਾ ਮਹੱਲਾ ਪਟਿਆਲਾ ਤੋਂ ਪਵਨ ਚੰਚਲ, ਅਰੋੜਾ, ਮਾਨਸ਼ਾ, ਸਮਿਤੀ ਹੋਰੀ। ਬੋਸਰ ਖੁਰਦ ਨੇੜੇ ਕਰਤਾਰਪੁਰ, ਜ਼ਿਲ੍ਹਾ ਪਟਿਆਲਾ ਤੋਂ ਜਸਪਾਲ ਸਿੰਘ, ਗੁਰਚਰਨ ਸਿੰਘ, ਹਰਕਿਰਤ ਸਿੰਘ, ਰਘਬੀਰ ਸਿੰਘ, ਸੁਖਮਨੀ, ਅਮਨਜੋਤ ਅਤੇ ਪ੍ਰਿੰਸ ਹੋਰੀ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ, ਕੁਲਵਿੰਦਰ ਕੌਰ ਅਤੇ ਹਰਵਿੰਦਰ, ਤਿੰਨਾਂ ਦਾ ਪੂਰਾ ਮਾਨ ਪਰਿਵਾਰ। ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜੀ ਪਿੰਡ ਰੈਲੀ ਇਹਨਾਂ ਦਾ, ਗੁਰਵੰਤ ਸਿੰਘ, ਇੰਦਰਪਾਲ ਕੌਰ ਹੋਰੀ ਗੀਤ ਸੁਣਨਾ ਚਾਹੁੰਦੇ ਨੇ। ਚੱਕ ਲਾਲੇਕਾ ਬਹਾਵਲ ਨਗਰ ਪੰਜਾਬ ਪਾਕਿਸਤਾਨ ਤੋਂ ਚੌਧਰੀ ਜ਼ੁਲਫੀਕਾਰ ਅਲੀ, ਹੁਸਨਜੀਤ ਸਿੰਘ, ਹਰਜੋਤ, ਨਵਜੋਤ, ਰਣਜੀਤ ਵਿਹਾਰ, ਸਰਹੰਦ ਰੋਡ ਪਟਿਆਲਾ ਤੋਂ ਸਾਨੂੰ ਮੈਸੇਜ ਇਹਨਾਂ ਦਾ ਮਿਲਿਆ ਜੀ। ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ, ਰਾਜਸ਼ਾਨੀ, ਰਵੀਨਾ, ਸਤੀਸ਼, ਕਾਨਿਆ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ, ਤਿੰਨਾਂ ਦਾ ਪੂਰਾ ਖੱਤਰੀ ਪਰਿਵਾਰ। ਡਕਾਲਾ ਤੋਂ ਬਿੰਦਰ ਸਿੰਘ, ਚਮਕੌਰ ਸਿੰਘ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ ਜੀ। ਮੈਸੇਜ ਅਗਲਾ ਸ਼ਾਮਿਲ ਕਰਦੇ ਹਾਂ, ਯੋਗੇਸ਼ ਬਾਗੜੀਆ, ਕ੍ਰਿਆਂਸ਼, ਓਮ, ਗਰਿਮਾ ਅਤੇ ਰਜਿਤ ਹੋਰਾਂ ਦਾ ਫਾਜ਼ਿਲਕਾ ਪੰਜਾਬ ਤੋਂ। ਅਗਲਾ ਸੁਨੇਹਾ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ ਹੋਰਾਂ ਦਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ। ਪ੍ਰੋਗਰਾਮ ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ ਸੰਗੀਤਾ ਕੰਵਰ, ਤੁਸ਼ਾਰ, ਰਿੰਕੀ ਸ਼ੇਖਾਵਤ ਹੋਰੀ ਰਾਜਸਥਾਨ ਤੋਂ, ਸੁਸ਼ੀਲਾ ਦੇਵੀ, ਸਦਾਨੰਦ ਕੁਮਾਰ, ਗੌਰਵ ਮੰਦੂਰਕਰ ਹੋਰੀ, ਡਾਬਕੀ ਰੋਡ ਅਕੋਲਾ ਤੋਂ ਇਹਨਾਂ ਦਾ ਸਾਡੇ ਕੋਲ ਮੈਸੇਜ ਪਹੁੰਚਿਆ ਜੀ। ਕਿਸੇ ਵੀ ਹਿੰਦੀ ਗੀਤ ਦੀ ਫਰਮਾਇਸ਼ ਕਰਦੇ ਨੇ। ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ, ਰਾਹੁਲ, ਸ਼ੁਭਮ, ਪ੍ਰਿਯੰਕਾ, ਆਂਚਲ, ਕੁੰਜ, ਪਰਵ, ਪ੍ਰਵੀਨ, ਚਿਰਾਗ, ਰਜਤ, ਰਾਜੇਸ਼ ਅਤੇ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਹਿੰਦੀ ਜ਼ਾਇਕਾ ਵਿੱਚ ਅਗਲਾ ਗੀਤ ਜਿਹੜਾ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ ਉਹ ਹੈ ਜੀ ਫਿਲਮ ਜਾਨੀ ਦੁਸ਼ਮਣ ਵਿੱਚੋਂ, ਆਵਾਜ਼ਾਂ ਮੁਹੰਮਦ ਰਫੀ, ਆਸ਼ਾ ਭੋਸਲੇ ਅਤੇ ਸਾਥੀਆਂ ਦੀਆਂ।

ਫਿਲਮ ਜਾਨੀ ਦੁਸ਼ਮਣ ਦਾ ਹੁਣੇ ਆਪਾਂ ਗੀਤ ਸੁਣ ਰਹੇ ਸੀ, ਸੋ ਬਹੁਤ ਸਾਰੇ ਮੈਸੇਜ ਤੁਹਾਡੇ ਪਹੁੰਚ ਰਹੇ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਜੌਨ ਡਿਕੈਸਟਰੋ, ਰੋਜ਼ੀ, ਪਰਲ, ਵਿਲੇਜ ਹੋਰਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ ਸਹਾਰਨਪੁਰ ਤੋਂ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਜੋਜੋਰੀਆ, ਗੀਤਾ ਰਾਣੀ, ਗਗਨਦੀਪ ਆਰਜ਼ੂ ਅਤੇ ਗੁੱਡੂ ਹੋਰੀ, ਮੁਹੰਮਦ ਫਰਮਾਨ, ਸਲਮਾਨ, ਇਰਫਾਨ, ਇਸਰਾਰ, ਨਰਗਿਸ ਖਾਤੂਨ ਹੋਰੀ ਉੱਤਰ ਪ੍ਰਦੇਸ਼ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਪਿੰਡ ਸੋਲਰ, ਜ਼ਿਲ੍ਹਾ ਪਟਿਆਲਾ ਤੋਂ ਮੈਸੇਜ ਸਾਡੇ ਕੋਲ ਪਹੁੰਚਿਆ ਸਨੀ ਕੰਬੋਜ, ਮਨਿੰਦਰ, ਤਰਸੇਮ, ਜਸਵਿੰਦਰ ਕੌਰ ਹੋਰਾਂ ਦਾ। ਸੋ ਇਹਨਾਂ ਸਭ ਦੀ ਰਲ ਮਿਲੀ ਫਰਮਾਇਸ਼ ਅਤੇ ਮੈਸੇਜ ਇੱਕ ਹੋਰ ਸ਼ਾਮਿਲ ਕਰ ਰਹੇ ਨੇ, ਵਿਕਾਸ ਕਲੋਨੀ ਪਟਿਆਲਾ ਤੋਂ ਅਨਿਲ ਸ਼ਰਮਾ, ਬਬਲੀ, ਰੁਚੀ, ਸੌਰਭ, ਸੁਰਭੀ, ਤਿੰਨਾਂ ਦਾ ਪੂਰਾ ਪਰਿਵਾਰ। ਫਕੀਰ ਸਿੰਘ ਹੋਰਾਂ ਦਾ ਮੈਸੇਜ ਇਹਨਾਂ ਦੇ ਨਾਲ, ਸੋਮਾ, ਸ਼ੈਂਟੀ ਅਤੇ ਤੀਜਾ ਸਿੰਘ ਪਿੰਡ ਬਾਗੜੀਆਂ ਤੋਂ। ਪ੍ਰੋਗਰਾਮ ਦੇ ਵਿੱਚ ਹੁਣ ਮਾਫ਼ੀ ਚਾਹੁੰਦੇ ਹਾਂ, ਅਸੀਂ ਕੋਈ ਸੁਨੇਹਾ ਸ਼ਾਮਿਲ ਨਹੀਂ ਕਰ ਸਕਦੇ। ਅਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਦੱਸ ਦਈਏ, ਸੁਨੀਲ ਦੱਤ ਹੋਰਾਂ ਦੇ ਫਿਲਮਾਂ ਦੇ ਵਿੱਚੋਂ ਆਪਾਂ ਗੀਤ ਸੁਣ ਰਹੇ ਸੀ, ਅਤੇ ਪ੍ਰੋਗਰਾਮ ਦੇ ਵਿੱਚ ਆਖਰੀ ਗੀਤ ਜਿਹੜਾ ਸੁਣਵਾ ਰਹੇ ਹਾਂ ਉਹ ਹੈ ਜੀ ਮੁੰਨਾ ਭਾਈ MBBS ਫਿਲਮ ਵਿੱਚੋਂ। ਇਹ ਸੀ ਸੁਨੀਲ ਦੱਤ ਹੋਰਾਂ ਦੀ ਆਖਰੀ ਫਿਲਮ, ਅਤੇ ਅੱਜ ਦੇ ਇਹ ਦਿਨ 1929 ਨੂੰ ਉਹਨਾਂ ਦਾ ਜਨਮ ਹੋਇਆ ਸੀ, 6 ਜੂਨ 1929 ਨੂੰ, ਯਾਨੀ 25 ਮਈ 2005 ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਗਏ। ਅਤੇ ਉਹ ਫਿਰ ਪ੍ਰੋਗਰਾਮ ਦੇ ਆਖਿਰ ਵਿੱਚ ਗੀਤ ਸੁਣਦੇ ਹਾਂ ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਹੋਰਾਂ ਨੂੰ।

0: ਗੀਤ ਆਪਾਂ ਸੁਣਿਆ ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਦੀਆਂ ਆਵਾਜ਼ਾਂ ਵਿੱਚ ਫਿਲਮ ਸੀ ਲਗੇ ਰਹੋ ਮੁੰਨਾ ਭਾਈ। ਸੋ ਇਸ ਫਿਲਮ ਦੇ ਵਿੱਚ ਇਹ ਗੀਤ ਸੁਣਿਆ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਖਤਮ ਹੁੰਦਾ। ਸਾਡਾ ਅਗਲਾ ਪ੍ਰੋਗਰਾਮ ਫੁਲਕਾਰੀ ਪੇਸ਼ ਕਰਾਂਗੇ ਹੁਣ ਤੋਂ ਥੋੜ੍ਹੀ ਦੇਰ ਬਾਅਦ।
1: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ। ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ, ਕਿੱਥੋਂ ਸੀ ਇਹ ਢੰਗ ਆਉਣਾ ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾ ਵਾਂਗ ਅਸੀਂ ਗਾਉਂਦੇ ਕਿਵੇਂ ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ। ਪਰ ਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
0: ਹੁਣ ਵੇਲਾ ਹੁੰਦਾ ਜੀ ਪ੍ਰੋਗਰਾਮ ਫੁਲਕਾਰੀ ਦਾ, ਅਤੇ ਅੱਜ ਦਾ ਫੁਲਕਾਰੀ ਪ੍ਰੋਗਰਾਮ ਲੈ ਕੇ ਅਸੀਂ ਦੋਵੇਂ ਜਾਣੇ ਹਾਜ਼ਰ ਹੋ ਚੁੱਕੇ ਹਾਂ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ, ਅਤੇ ਮੇਰੇ ਨਾਲ ਨੇ
2: ਅਤੇ ਮੈਂ ਹਾਂ ਕਰਮਜੀਤ ਕੌਰ। ਅਤੇ ਅੰਮ੍ਰਿਤਪਾਲ, ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣ
0: ਜੀ।
2: ਜੇਕਰ ਆਪਣੇ ਕੰਮਾਂ ਕਾਰਾਂ 'ਤੇ ਪਹੁੰਚ ਗਏ ਨੇ ਤਾਂ, ਖਾਸ ਤੌਰ 'ਤੇ ਜੇ ਅਸੀਂ ਆਪਣੇ ਕੀਤੇ ਹੋਏ ਕਾਰੋਬਾਰਾਂ ਦੀ ਗੱਲ ਕਰਦੇ ਹਾਂ, ਹੈ ਨਾ, ਕੋਈ ਦੁਕਾਨਦਾਰੀ ਕਰਦਾ, ਕੋਈ ਬਿਜ਼ਨਸ ਕਰਦਾ, ਜਾਂ ਬਹੁਤ ਸਾਰੇ ਲੋਕ ਖੇਤਾਂ 'ਚ ਕੰਮ ਕਰਦੇ ਨੇ, ਜਾਂ ਫਿਰ ਕਈ ਇਸ ਤਰ੍ਹਾਂ ਦੇ ਕੰਮ ਜਿਨ੍ਹਾਂ ਦੇ ਵਿੱਚ ਹੱਥੀਂ ਕਿਰਤ ਜ਼ਿਆਦਾ ਹੁੰਦੀ ਹੈ, ਉਹ ਲੋਕ ਸਾਡੇ ਰੇਡੀਓ ਨੂੰ ਜ਼ਿਆਦਾ ਸੁਣਦੇ ਨੇ, ਹੈ ਨਾ, ਕਿਉਂਕਿ ਦਫ਼ਤਰਾਂ ਦੇ ਵਿੱਚ ਤਾਂ ਰੇਡੀਓ ਸੁਣਨਾ ਮੁਮਕਿਨ ਨਹੀਂ ਹੈ, ਕਿਉਂਕਿ ਉੱਥੇ ਕੰਮ ਨੇ ਜਿਹੜੇ ਬਹੁਤ ਸਾਰੇ ਲਿਖਤੀ ਹੁੰਦੇ ਨੇ, ਦਿਮਾਗੀ ਹੁੰਦੇ ਨੇ, ਹਾਲਾਂਕਿ ਹੱਥੀਂ ਕੰਮ ਵੀ ਬਹੁਤ ਦਿਮਾਗੀ ਹੁੰਦੇ ਨੇ, ਪਰ ਇਹ ਹੈ ਕਿ ਅਸੀਂ ਸੁਣਦੇ ਸੁਣਦੇ ਆਪਣੇ ਕੰਮਾਂ ਨੂੰ ਕਰ ਸਕਦੇ ਹਾਂ, ਇਹ ਰੇਡੀਓ ਦੀ ਖਾਸੀਅਤ
0: ਹੁੰਦੀ ਹੈ। ਰੇਡੀਓ ਦੀ ਖਾਸੀਅਤ ਹੁੰਦੀ ਹੈ ਕਿ ਆਪਣੇ ਕੰਮਾਂ ਦੇ ਵਿੱਚ ਉਹ ਵਿਘਨ ਨਹੀਂ ਪਾਉਂਦਾ। ਸੋ ਕੰਮਾਂਕਾਰਾਂ ਦੇ ਨਾਲ ਨਾਲ ਰੇਡੀਓ ਹੈ ਜਿਹੜਾ ਚੱਲ ਰਿਹਾ, ਅਤੇ ਅੱਜ ਵੀਕਐਂਡ ਸ਼ਨੀਵਾਰ ਹੈ, ਛੁੱਟੀ ਦਾ ਇੰਜੋਏ ਕਈ ਲੋਕ ਕਰ ਰਹੇ ਹੋਣਗੇ, ਖਾਸ ਕਰਕੇ ਜਿਹੜੇ
2: ਨੌਕਰੀ ਪੇਸ਼ਾ ਨੇ। ਦੇਖੋ ਸ਼ਨੀਵਾਰ ਦੀ ਗੱਲ ਕਰਦੇ ਆ ਨਾ, ਸ਼ਨੀਵਾਰ ਜਦੋਂ ਸ਼ੁਰੂ ਹੁੰਦਾ ਹੈ ਨਾ, ਪਹਿਲਾਂ ਹੀ ਅੰਦਾਜ਼ਾ ਹੋ ਜਾਂਦਾ, ਵੈਸੇ ਤਾਂ ਸ਼ਨੀਵਾਰ ਨੂੰ ਸਰਕਾਰੀ ਦਫ਼ਤਰਾਂ ਵਿੱਚ ਤਾਂ ਛੁੱਟੀ ਹੁੰਦੀ ਹੈ, ਤਾਂ ਅਗਲੀ ਇੱਕ ਹੋਰ ਛੁੱਟੀ ਹੈ ਨਾ, ਇਹਦਾ ਇੱਕ ਅਲੱਗ ਹੀ ਚਾਅ ਹੁੰਦਾ ਹੈ ਕਿ ਸਾਰੇ ਕੰਮ ਲੇਟ ਹੋ ਸਕਦੇ ਨੇ, ਅਸੀਂ ਲੇਟ ਉੱਠ ਸਕਦੇ ਹਾਂ, ਜ਼ਿੰਦਗੀ ਓਨੀ ਫਾਸਟ ਨਹੀਂ ਚੱਲਦੀ ਜਿੰਨੀ ਆਮ ਦਿਨਾਂ 'ਚ ਚੱਲਦੀ ਹੈ, ਸਲੋ ਚੱਲਦੇ ਹਾਂ ਅਸੀਂ, ਥੋੜ੍ਹਾ ਇੰਜੋਏ ਵੀ ਕਰਦੇ ਹਾਂ।
0: ਔਰ ਮੈਂ ਕਹਿੰਦੀ ਇੰਜੋਏ ਕਰ ਲੈਣਾ ਵੀ ਚਾਹੀਦਾ,
2: ਬਿਲਕੁਲ,
0: ਹੈ ਨਾ। ਠੀਕ ਹੈ, ਤੁਸੀਂ ਆਪਣੀ ਰੋਜ਼ਾਨਾ ਰੂਟੀਨ ਦੇ ਵਿੱਚ ਉੱਠੋ ਜੇ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਕਿਉਂ ਲੇਟ ਹੋਣਾ, ਹੈ ਨਾ, ਠੀਕ ਵੀ ਹੈ, ਸਗੋਂ ਉਹੀ ਰੂਟੀਨ ਦੇ ਨਾਲ ਉੱਠੋ,
2: ਬਿਲਕੁਲ,
0: ਪਰ ਇਹ ਕਿ ਥੋੜ੍ਹਾ ਜਿਹਾ ਆਪਣੇ ਪਰਿਵਾਰ ਲਈ ਤੁਹਾਨੂੰ ਸਮਾਂ ਜ਼ਰੂਰ ਕੱਢਣਾ ਪੈਣਾ, ਨਹੀਂ ਤਾਂ ਕੀ ਹੈ ਉਹੀ ਭੱਜ ਦੌੜ ਚੱਲਦੀ ਰਹਿੰਦੀ ਹੈ, ਹੈ ਨਾ। ਇਹ ਜਿਹੜੇ ਵੀਕਐਂਡ ਹੈ, ਖਾਸ ਕਰਕੇ ਜਿੱਦਾਂ ਹੁਣ ਛੁੱਟੀਆਂ ਦੇ ਦਿਨ ਵੀ ਚੱਲ ਰਹੇ ਨੇ, ਤਾਂ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਆਪਣੇ ਪਰਿਵਾਰ ਨਾਲ ਸਮਾਂ ਬਿਤਾਓ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਰਿਵਾਰ ਨਾਲ ਸਮਾਂ ਬਿਤਾਉਣਾ ਪੈਸੇ ਖਰਚ ਕਰਕੇ,
2: ਜੀ,
0: ਪੈਸੇ ਖਰਚ ਕਰਨ ਦਾ ਮਤਲਬ ਇਹ ਹੈ ਕਿ ਤੁਸੀਂ ਬਾਹਰ ਘੁੰਮਣ ਫਿਰਨ ਜਾਓ,
2: ਬਿਲਕੁਲ,
0: ਹੈ ਨਾ। ਸੋ ਗਰਮੀ ਬਹੁਤ ਹੈ, ਕਈ ਵਾਰ ਕੀ ਹੁੰਦਾ ਕਿ ਮੌਸਮ ਦੇ ਬਦਲਾਅ ਕਾਰਨ ਬਿਮਾਰ ਵੀ ਹੋ ਜਾਂਦੇ ਆਪਾਂ ਛੁੱਟੀਆਂ ਦੇ ਵਿੱਚ, ਹੈ ਨਾ। ਤਾਂ ਕੋਸ਼ਿਸ਼ ਕਰੋ ਕਿ ਘਰੇ ਹੀ ਰਹੋ, ਆਪਣਾ ਘਰ ਦਾ ਮਾਹੌਲ ਹੈ ਜਿਹੜਾ ਖੁਸ਼ਗਵਾਰ ਬਣਾ ਕੇ ਰੱਖੋ। ਅੱਜ ਤਾਂ ਦੇਖੋ ਜਿੱਦਾਂ ਹੁਣ ਦਫ਼ਤਰਾਂ ਦੇ ਵਿੱਚ ਅੱਜ ਸ਼ਨੀਵਾਰ ਜਾਂ ਐਤਵਾਰ ਛੁੱਟੀ ਹੋਏਗੀ, ਹੈ ਨਾ, ਵੀਕਐਂਡ ਹੈ, ਬੱਚਿਆਂ ਨੂੰ ਵੀ ਛੁੱਟੀਆਂ ਹੋਣਗੀਆਂ। ਜੇ ਤੁਸੀਂ ਨਹੀਂ ਕਿਤੇ ਬਾਹਰ ਜਾਣਾ, ਘਰੇ ਬੈਠ ਕੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਓ, ਉਹ ਦੇਖੋ ਉਹ ਕੀ ਕਰ ਰਹੇ ਨੇ, ਕਿੱਦਾਂ ਦੀਆਂ ਕਿਤਾਬਾਂ ਪੜ੍ਹ ਰਹੇ ਨੇ, ਕਿੱਦਾਂ ਦਾ ਉਹਨਾਂ ਦਾ ਸਕੂਲ ਦਾ ਕੰਮ ਹੈ, ਹੈ ਨਾ। ਚਲੋ ਠੀਕ ਹੈ, ਜੇ ਉਹਨਾਂ ਦਾ ਤੁਸੀਂ ਬੈਗ ਚੈੱਕ ਨਹੀਂ ਕਰਨਾ, ਹੈ ਨਾ, ਤਾਂ ਵੈਸੇ ਉਹਨਾਂ ਨਾਲ ਘਰ ਪਰਿਵਾਰ ਦੀਆਂ ਗੱਲਾਂ ਬਾਤਾਂ ਕਰੋ, ਹੈ ਨਾ, ਕੁਛ ਉਹਨਾਂ ਨੂੰ ਦੱਸੋ ਆਪਣੇ ਸੱਭਿਆਚਾਰ ਬਾਰੇ, ਆਪਣੇ ਕਲਚਰ ਬਾਰੇ।
2: ਬਿਲਕੁਲ, ਜੇ ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਗੱਲ ਕੀਤੀ ਹੈ ਨਾ ਛੁੱਟੀਆਂ ਦੇ ਵਿੱਚ, ਤਾਂ ਇੱਕ ਬਹੁਤ ਵਧੀਆ ਆਪਸ਼ਨ ਇਹ ਵੀ ਹੋ ਸਕਦਾ ਕਿ ਛੁੱਟੀਆਂ ਨੇ ਹੁਣ ਬੱਚਿਆਂ ਨੂੰ, ਤਾਂ ਅਸੀਂ ਜਲਦੀ ਉੱਠ ਜਾਈਏ, ਆਪਣੇ ਬੱਚਿਆਂ ਨੂੰ ਆਪਣੇ ਨਾਲ ਬਾਹਰ ਸੈਰ 'ਤੇ ਲੈ ਕੇ ਜਾਈਏ, ਕੁਦਰਤ ਦੇ ਵਿੱਚ ਲਿਜਾਈਏ, ਅਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਆਪਣੀ ਸਰੀਰ ਪ੍ਰਤੀ, ਆਪਣੀ ਸਿਹਤ ਪ੍ਰਤੀ ਅਵੇਅਰ ਕਰਨ ਦਾ ਇੱਕ ਬਹੁਤ ਵਧੀਆ ਤਰੀਕਾ, ਇਹਦੇ ਨਾਲ ਬੱਚਿਆਂ ਦਾ ਸਾਡੇ ਨਾਲ ਟਾਈਮ ਵੀ ਵਧੀਆ ਸਪੈਂਡ ਹੁੰਦਾ, ਅਤੇ ਬੱਚੇ ਤਾਂ ਵੈਸੇ ਵੀ ਖੇਡ ਕੁੱਦ ਕੇ ਜ਼ਿਆਦਾ ਖੁਸ਼ ਹੁੰਦੇ ਨੇ। ਸੋ ਜਦੋਂ ਆਪਣੇ ਮਾਂ ਬਾਪ ਨਾਲ ਜਾਂਦੇ ਨੇ, ਤੁਸੀਂ ਕਿਸੇ ਗਰਾਊਂਡ ਜਾਂ ਪਾਰਕ 'ਚ ਜਾ ਸਕਦੇ ਹੋ, ਉੱਥੇ ਉਹਨਾਂ ਦੀ ਪਸੰਦ ਦੀ ਕੋਈ ਖੇਡ ਖੇਡ ਸਕਦੇ ਹੋ, ਕੋਈ ਕਸਰਤ ਕਰ ਸਕਦੇ ਹੋ, ਰੇਸ ਲਾ ਸਕਦੇ ਹੋ, ਹੈ ਨਾ। ਸੋ ਇਹਨਾਂ ਚੀਜ਼ਾਂ ਦੇ ਨਾਲ ਮਾਂ ਬਾਪ ਦੇ ਨਾਲ ਬੱਚਿਆਂ ਦਾ ਬੌਂਡ ਵੀ ਹੈ ਜਿਹੜਾ ਸਟਰੋਂਗ ਹੁੰਦਾ, ਇਸ ਦੇ ਨਾਲ ਨਾਲ ਉਹਨਾਂ ਦੀ ਸਿਹਤ ਪ੍ਰਤੀ ਉਹ ਅਵੇਅਰ ਵੀ ਹੁੰਦੇ ਨੇ, ਅਤੇ ਕੁਦਰਤ ਦੀ ਗੋਦ ਦੇ ਵਿੱਚ ਸਵੇਰੇ ਸਵੇਰੇ ਠੰਡੀ ਹਵਾ ਦਾ ਅਤੇ ਪੰਛੀਆਂ ਦੀਆਂ ਆਵਾਜ਼ਾਂ ਦਾ ਆਨੰਦ ਵੀ ਮਾਣ ਸਕਦੇ ਆ।
0: ਔਰ ਉਹੀ ਹੈ ਨਾ ਕਿ ਦੇਖੋ ਛੁੱਟੀਆਂ ਦੇ ਦਿਨਾਂ ਵਿੱਚ ਕੀ ਹੋ ਸਕਦਾ, ਤੁਸੀਂ ਦਿਨ ਵੇਲੇ ਆਰਾਮ ਕਰ ਸਕਦੇ ਹੋ
2: ਜੀ,
0: ਮਤਲਬ ਧੁੱਪ ਹੈ, ਠੀਕ ਹੈ, ਤੁਸੀਂ ਉੱਠੋ ਹੀ ਆਪਣੇ ਟਾਈਮ 'ਤੇ, ਆਪਣੇ ਬੱਚਿਆਂ ਨੂੰ ਉਠਾਓ, ਹੈ ਨਾ, ਫਰੈਸ਼ ਹੋਵੋ, ਬਾਹਰ ਘੁੰਮਣ ਜਾਓ, ਸਮਾਂ ਬਿਤਾਓ ਉਹਨਾਂ ਦੇ ਨਾਲ, ਅਤੇ ਦੁਪਹਿਰ ਦਾ ਵੇਲਾ ਜਿਹੜਾ ਉਹ ਤੁਸੀਂ ਆਰਾਮ ਕਰ ਸਕਦੇ ਹੋ, ਅਤੇ ਸ਼ਾਮ ਨੂੰ ਤੁਸੀਂ ਫੇਰ ਨਿਕਲ ਸਕਦੇ ਹੋ। ਸੋ ਇਹ ਤਾਂ ਹੋ ਗਈ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਗੱਲ। ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਨਾ ਦੋਸਤਾਂ ਮਿੱਤਰਾਂ ਨੂੰ ਆਪਾਂ ਨੂੰ ਬੜੇ ਮਿਸ ਕਰਦੇ ਹੁੰਦੇ ਹਾਂ ਕਿ ਉਹਨਾਂ ਨਾਲ ਆਪਾਂ ਕਿਵੇਂ ਸਮਾਂ ਬਿਤਾਈਏ, ਕਿਵੇਂ ਉਹਨਾਂ ਨਾਲ ਗੱਲਾਂ ਬਾਤਾਂ ਕਰੀਏ, ਹੈ ਨਾ। ਉਹਦੇ ਬਾਰੇ ਵੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰਾਂਗੇ। ਸੋ ਫੁਲਕਾਰੀ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਸੱਭਿਆਚਾਰ ਨਾਲ ਗੱਲਾਂ ਬਾਤਾਂ ਕਰੀਏ, ਤੇ ਪਹਿਲਾਂ ਹੁਣ ਇੱਕ ਗੀਤ ਸੁਣਵਾ ਦਿੰਦੇ ਹਾਂ
2: ਜੀ,
0: ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ।

0: आकाशवाणी एट 90।
1: प्रोग्राम चल रहा फुलकारी। सो करमजीत जी, इस प्रोग्राम दे विच असी पहला शुरुआत दे विच गलबात कीती कि अपने परिवार नाल समा बिताओ, पर जे आपां इस तो अलग थोड़ी जी गल करिए, जे अपने ना यारां दोस्तां दे नाल दुख सुख सांझा करना होवे, गलबात करनी होवे, ਤਾਂ ਉਹ ਕਿਹੜੀ ਜਗ੍ਹਾ ਹੋ ਸਕਦੀ ਹੈ?
2: ਬਿਲਕੁਲ, ਤੇ ਜਿਵੇਂ ਅਸੀਂ ਹੁਣੇ ਇੱਕ ਗੀਤ ਵੀ ਸੁਣਿਆ ਨਾ, ਅਮਰਿੰਦਰ ਗਿੱਲ ਦਾ ਗਾਇਆ, ਚੁੱਚੇ ਸੱਥ ਦੀ ਗੱਲ ਹੋਈ ਸੀ, ਹੈ ਨਾ, ਤਾਂ ਉਹ ਸੋਚ ਕੇ ਮੇਰੇ ਦਿਮਾਗ 'ਚ ਪਿੰਡ ਦੀ ਸੱਥ ਦਾ ਉਹ ਨਜ਼ਾਰਾ ਜਿਹੜਾ ਨਾ ਘੁੰਮਣ ਲੱਗ ਗਿਆ। ਤੇ ਇੱਕ ਇੰਨੀ ਦਿਲਚਸਪ ਗੱਲ ਹੈ ਨਾ ਕਿ ਕੋਈ ਵੀ ਚੀਜ਼ ਜਦੋਂ ਅਸੀਂ ਸੋਚਦੇ ਹਾਂ, ਸਾਡਾ ਦਿਮਾਗ ਕਿਸ ਤਰ੍ਹਾਂ ਉਸ ਚੀਜ਼ ਦੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰ ਦਿੰਦਾ ਹੈ ਕਿ ਇੱਕ ਥੜਾ ਹੁੰਦਾ ਹੈ, ਵੱਡਿਆ ਰੁੱਖ ਦੇ ਆਲੇ ਦੁਆਲੇ ਥੜਾ ਬਣਿਆ ਹੋਇਆ ਜਿੱਥੇ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਇਕੱਠੇ ਬੈਠੇ ਨੇ। ਤੇ ਪਿੰਡਾਂ ਦੇ ਬਹੁਤ ਸਾਰੇ ਜਿਹੜੇ ਆਪਸੀ ਛੋਟੇ ਮੋਟੇ ਝਗੜੇ ਹੁੰਦੇ ਸੀ ਨਾ, ਜਾਂ ਪਰਿਵਾਰਾਂ ਦੇ ਵੀ, ਈਵਨ ਕਿ ਅਸੀਂ ਗੱਲ ਕਰੀਏ ਤਾਂ ਉਹ ਵੀ ਇਹਨਾਂ ਸੱਥਾਂ ਦੇ ਵਿੱਚ ਬਹਿ ਕੇ ਹੀ ਸੁਲਝ ਜਾਂਦੇ ਸੀ। ਨਾ ਕੋਈ ਜੱਜ ਹੁੰਦਾ ਸੀ, ਨਾ ਕੋਈ ਵਕੀਲ ਹੁੰਦਾ ਸੀ, ਬਸ ਫੈਸਲਾ ਹੁੰਦਾ ਸੀ ਸਹਿਮਤੀ ਦੇ ਨਾਲ।
1: ਕਹਿਣ ਦਾ ਮਤਲਬ, ਜੇ ਪਿੰਡ ਦੇ ਵਿੱਚ ਕੋਈ ਵੀ ਚੀਜ਼ ਦੀ ਲੋੜ ਹੁੰਦੀ ਸੀ ਜਾਂ ਕੋਈ ਕੰਮ ਕਰਨਾ ਹੁੰਦਾ ਸੀ, ਹੈ ਨਾ, ਜਿੱਦਾਂ ਤੁਸੀਂ ਕਿਹਾ ਕੋਈ ਫੈਸਲਾ ਦੱਸਣਾ ਹੁੰਦਾ ਸੀਗਾ, ਤਾਂ ਉਹ ਸਾਰੇ ਹਿੱਲੇ ਵਸੀਲੇ ਉੱਥੇ ਹੀ ਹੋ ਜਾਂਦੇ ਸੀ, ਕਿਤੇ ਬਾਹਰ ਨਹੀਂ ਜਾਣਾ ਪੈਂਦਾ ਸੀ, ਪਿੰਡ ਦੀ ਗੱਲ ਪਿੰਡ ਦੇ ਵਿੱਚ ਹੀ ਰਹਿ ਜਾਂਦੀ ਸੀ ਔਰ ਕੰਮਕਾਰ ਵੀ ਹੋ ਜਾਂਦੇ ਹੁੰਦੇ।
2: ਬਿਲਕੁਲ, ਦੇਖੋ ਸਾਰੇ, ਜੇ ਅਸੀਂ ਕਹੀਏ ਕਿ ਬਜ਼ੁਰਗ ਬੰਦੇ ਜ਼ਿਆਦਾਤਰ ਇਹਨਾਂ ਸੱਥਾਂ 'ਚ ਸਾਨੂੰ ਦੇਖਣ ਨੂੰ ਮਿਲਦੇ ਸੀ ਜਾਂ ਹੁਣ ਵੀ, ਪਰ ਹਾਲਾਂਕਿ ਘੱਟ ਗਿਆ ਇਹ ਜਿਹੜਾ ਟ੍ਰੈਂਡ ਹੈ, ਘੱਟ ਗਿਆ ਹੈ ਕਿਉਂਕਿ ਲੋਕੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਫਰੈਂਡਸ ਬਣਾਉਣੇ ਇਸ ਗੱਲ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ, ਹੈ ਨਾ। ਤੇ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਤਾਂ ਲੋਕਾਂ ਦੇ ਹਜ਼ਾਰਾਂ 'ਚ, ਹੈ ਨਾ, 10K, 5K, 5,000, 10,000 ਫੋਲੋਅਰਸ ਨੇ, ਤੇ ਅਸੀਂ ਉਹਨਾਂ ਨੂੰ ਆਪਣੇ ਸਾਥੀ ਮੰਨਦੇ ਹਾਂ, ਆਪਣੀ ਹਰ ਗੱਲ ਉਹਨਾਂ ਨਾਲ ਸ਼ੇਅਰ ਕਰਦੇ ਹਾਂ, ਪਰ ਜਦੋਂ ਰੀਅਲ ਲਾਈਫ ਦੇ ਵਿੱਚ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਸੁੱਖ ਆਉਂਦਾ ਹੈ, ਕੋਈ ਮੁਸੀਬਤ ਆਉਂਦੀ ਹੈ, ਤਾਂ ਸਾਡੇ ਨਾਲ ਉਹਨਾਂ

0: ਹਜ਼ਾਰਾਂ ਲੋਕਾਂ 'ਚੋਂ ਕਿੰਨੇ ਕੁ ਲੋਕ ਖੜ੍ਹੇ ਹੁੰਦੇ ਨੇ, ਅਤੇ
1: ਜੀ
0: ਫਿਰ ਉੱਥੇ ਸਾਨੂੰ ਇਹ ਚੀਜ਼ਾਂ ਸੋਚਣ 'ਤੇ ਮਜਬੂਰ ਕਰਦੀਆਂ ਨੇ ਕਿ ਸਾਡੇ ਪਿੰਡ ਦੀਆਂ ਜਿਹੜੀਆਂ ਸੱਥਾਂ ਸੀ, ਆਪਸੀ ਭਾਈਚਾਰਕ ਸਾਂਝ ਸੀ, ਉਹਦੀ ਕਿੰਨੀ ਜ਼ਿਆਦਾ ਅਹਿਮੀਅਤ
1: ਜੀ
0: ਸੀ।
1: ਹਾਂ, ਕਿਉਂਕਿ ਦੇਖੋ ਜਦੋਂ ਪਿੰਡ ਦੀ ਸੱਥ ਦੇ ਵਿੱਚ ਨਾ ਲੋਕ ਇਕੱਠੇ ਹੋਏ ਬੈਠੇ ਰਹਿੰਦੇ ਸੀਗੇ, ਮਤਲਬ 10-15 ਜਾਣੇ ਤਾਂ ਤਕਰੀਬਨ ਹੁੰਦਾ ਹੀ ਸੀਗਾ ਕਿ ਉੱਥੇ ਬੈਠੇ ਹੀ ਹੁੰਦੇ ਸੀ ਸਾਰਾ ਦਿਨ,
0: ਜੀ
1: ਹੈ ਨਾ। ਕੋਈ ਰਾਹਗੀਰ ਆਉਂਦਾ ਉਹ ਵੀ ਉਹਨਾਂ ਤੋਂ ਹੀ ਪੁੱਛਦੇ ਹੁੰਦੇ ਸੀ
0: ਰਸਦਾ
1: ਵੀ
0: ਪੁੱਛਦਾ,
1: ਹਾਂ
0: ਕਿਸੇ
1: ਫਲਾਣੇ
0: ਦਾ
1: ਦੇ ਘਰ
0: ਘਰ
1: ਜਾਣਾ
0: ਪੁੱਛਣਾ,
1: ਹੈ ਨਾ,
0: ਬਿਲਕੁਲ।
1: ਉਹਨੇ ਵੀ ਉੱਥੇ ਚਲੇ ਜਾਣਾ, ਕਿਸੇ ਨੇ ਦੁੱਖ ਸੁੱਖ 'ਚ ਆਉਣਾ ਤਾਂ ਵੀ ਉਹਨਾਂ ਤੋਂ ਜਾਣਕਾਰੀ ਲੈਣੀ, ਅਤੇ ਜਾਂ ਵੈਸੇ ਵੀ ਘਰ ਦੇ ਉੱਪਰ ਪਿੰਡ ਦੇ ਵਿੱਚ ਮੰਨ ਲਓ ਕਿਸੇ ਨੂੰ ਕੋਈ ਮੁਸੀਬਤ ਆ ਜਾਂਦੀ ਹੁੰਦੀ ਸੀ, ਹੈ ਨਾ, ਤਾਂ ਸਾਰੇ ਹੀ ਉੱਠ ਕੇ ਭੱਜ ਕੇ ਮਦਦ ਕਰਨ ਲਈ ਚਲੇ ਜਾਂਦੇ
0: ਚਲੇ
1: ਸੀਗੇ।
0: ਜਾਂਦੇ ਸੀ,
1: ਉਹ ਇਹ ਨਹੀਂ
0: ਬਿਲਕੁਲ।
1: ਸੋਚਦੇ ਸੀ ਵੀ ਹਾਂ ਅਸੀਂ ਇਹਨੂੰ ਜਾਣਦੇ ਹਾਂ ਜਾਂ ਨਹੀਂ, ਉਹਨਾਂ ਨੂੰ ਲੱਗਦਾ ਸੀ ਵੀ ਸਾਡੀ ਜਿਹੜੇ ਪਿੰਡ ਦੀ ਧੀ ਭੈਣ ਹੈ ਜਾਂ ਬੱਚੇ ਨੇ, ਹੈ ਨਾ, ਕੋਈ ਹੋਰ ਵੱਡਾ, ਉਹ ਸਾਡੇ
0: ਬਿਲਕੁਲ
1: ਸਭ ਦੇ ਸਾਂਝੇ ਨੇ, ਉਹ
0: ਜੀ,
1: ਮਦਦ ਕਰਨ ਲਈ ਪਹੁੰਚ ਜਾਂਦੇ ਹੁੰਦੇ
0: ਯਾਨੀ
1: ਸੀ।
0: ਹਰ ਦੁੱਖ ਸੁੱਖ ਨੂੰ ਸਾਂਝਾ
1: ਹਾਂ,
0: ਸਮਝਿਆ
1: ਸਾਂਝਾ
0: ਜਾਂਦਾ ਸੀ।
1: ਸਮਝਿਆ ਜਾਂਦਾ ਸੀ, ਹੈ ਨਾ, ਕੋਈ ਖੁਸ਼ੀ ਆ ਜਾਂਦੀ ਹੁੰਦੀ ਸੀ ਤਾਂ ਇਕੱਠੇ ਰਲ ਮਿਲ ਕੇ ਮਤਲਬ ਕੰਮ ਜਿਹੜੇ ਵੰਡ ਲਏ ਜਾਂਦੇ
0: ਵੰਡ ਲਏ
1: ਸੀਗੇ,
0: ਜਾਂਦੇ ਸੀ
1: ਉਹ
0: ਬਿਲਕੁਲ।
1: ਮਤਲਬ ਬਹੁਤ ਜ਼ਿਆਦਾ ਫਾਇਦਾ ਸੀ ਉਸ ਸੱਥਾਂ ਦਾ, ਹੈ ਨਾ, ਜਦੋਂ ਬੈਠਦੇ ਸੀ ਉਹ ਗੱਲਬਾਤ ਕਰਦੇ ਸੀਗੇ, ਜਿਹੜਾ ਬਾਹਰੀ ਸਮਾਜ ਹੈ ਉਹਦੇ ਬਾਰੇ ਵੀ ਦੇਖੋ ਉਹਨਾਂ ਨੂੰ ਜਾਣਕਾਰੀ ਹੁੰਦੀ ਸੀ ਪੂਰੀ, ਹੈ ਨਾ, ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਸੀ,
0: ਬਿਲਕੁਲ।
1: ਕਿਉਂਕਿ
0: ਦੇਖੋ ਜਾਣਕਾਰੀ ਜਾਂ ਅਸੀਂ ਕਹਿੰਦੇ ਹਾਂ ਕਿ ਨਾ ਉਮਰ ਦੇ ਨਾਲ ਤਜ਼ਰਬਾ ਆਉਂਦਾ ਹੈ,
1: ਹਾਂ
0: ਸੋ ਜਿਵੇਂ
1: ਜੀ,
0: ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜ਼ਿਆਦਾਤਰ ਉਹਨਾਂ ਸੱਥਾਂ 'ਚ ਬਜ਼ੁਰਗ ਦੇਖੇ ਜਾਂਦੇ ਸੀ, ਬਜ਼ੁਰਗਾਂ ਨੂੰ ਦੇਖ ਕੇ ਉਹਨਾਂ ਕੋਲ ਬਹੁਤ ਸਾਰੇ ਨੌਜਵਾਨ ਵੀ ਖੜ੍ਹਦੇ ਸੀ, ਸੋ ਇੱਕ
1: ਜੀ
0: ਦੂਜੇ ਦੇ ਤਜ਼ਰਬਿਆਂ ਤੋਂ ਇੱਕ ਦੂਜੇ ਦੇ ਵਿਚਾਰਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ, ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਇੱਥੇ ਹੀ ਹੱਲ ਹੋ ਜਾਂਦੀਆਂ ਸੀ, ਉਹਨਾਂ
1: ਜੀ
0: ਨੂੰ ਕੋਰਟ ਕਚਹਿਰੀਆਂ 'ਚ ਜਾਣ ਦੀ ਲੋੜ
1: ਨਹੀਂ
0: ਨਹੀਂ ਪੈਂਦੀ ਸੀ,
1: ਪੈਂਦੀ ਸੀ, ਹੈ ਨਾ। ਔਰ ਜਿਹੜੇ ਮਾੜੇ ਅਨਸਰ ਹੁੰਦੇ ਸੀ ਉਹ ਵੀ ਮਤਲਬ ਪਿੰਡ ਤੋਂ ਦੂਰ ਰਹਿੰਦੇ ਹੁੰਦੇ ਸੀ,
0: ਬਿਲਕੁਲ,
1: ਉਹਨਾਂ ਨੂੰ ਪਤਾ, ਕਿਉਂਕਿ ਉਹ ਲੰਘਦੇ ਵੜਦੇ ਤੋਂ ਪੁੱਛਦੇ ਹੁੰਦੇ ਸੀ, ਹੈ ਨਾ, ਵੀ ਭਾਈ ਤੂੰ ਕਿੰਨਾ ਦੇ ਜਾਣਾ,
0: ਨਾਲੇ
1: ਹੈ ਨਾ,
0: ਬਿਲਕੁਲ।
1: ਕਿ
0: ਇੱਕ
1: ਕੋਈ
0: ਨਾ ਓਪਰਾ
1: ਤੁਸੀਂ
0: ਬੰਦਾ
1: ਅਸਾਂ,
0: ਜਦੋਂ
1: ਹਾਂ
0: ਸਾਨੂੰ
1: ਓਪਰਾ,
0: ਦਿਖਦਾ ਹੈ ਤਾਂ ਉਹਨੂੰ ਪਹਿਲਾਂ ਹੀ
1: ਹਾਂ
0: ਲੋਕੀ ਵਾਚਦੇ ਨੇ ਕਿ ਕੌਣ
1: ਜੀ
0: ਹੈ
1: ਕੌਣ
0: ਕਿੱਥੋਂ
1: ਹੈ,
0: ਆਇਆ, ਤਾਂ ਉਹਦੀ ਜਾਂਚ ਪੜਤਾਲ ਪਿੰਡ 'ਚ ਐਂਟਰ ਹੋਣ ਤੋਂ ਪਹਿਲਾਂ ਹੀ
1: ਪਹਿਲਾਂ ਹੀ
0: ਹੋਣੀ
1: ਹੋ ਜਾਂਦੀ
0: ਸ਼ੁਰੂ ਹੋ
1: ਹੁੰਦੀ
0: ਜਾਂਦੀ
1: ਸੀ,
0: ਸੀ
1: ਬਿਲਕੁਲ।
0: ਬਿਲਕੁਲ,
1: ਸੋ
0: ਸੋ ਬਹੁਤ ਸਾਰੇ ਫਾਇਦੇ ਸੀ ਨਾ ਸੱਥਾਂ ਦੇ, ਹਾਲਾਂਕਿ ਬਹੁਤ ਸਾਰੇ ਲੋਕੀ ਹੋ ਸਕਦਾ ਜਿਹੜੇ ਘਰ ਰਹਿਣਾ ਪਸੰਦ ਕਰਦੇ ਸੀ, ਹੈ ਨਾ, ਉਹ ਸੋਚਦੇ ਨੇ ਕਿ ਵੀ ਇਹ ਵਿਹਲੇ ਲੋਕ ਨੇ, ਆਪਣਾ ਟਾਈਮ ਪਾਸ
1: ਹਾਂ
0: ਕਰਦੇ ਨੇ, ਹੈ ਨਾ,
1: ਜੀ,
0: ਪਰ ਇਹਦੇ 'ਚ ਬਹੁਤ ਸਾਰੇ ਪੋਜ਼ਿਟਿਵ ਚੀਜ਼ਾਂ ਨੇ
1: ਪੋਜ਼ਿਟਿਵ
0: ਜਿਹੜੀਆਂ
1: ਚੀਜ਼ਾਂ
0: ਨਿਕਲ ਕੇ
1: ਹੁੰਦੀਆਂ ਨੇ
0: ਜੀ, ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਅਸੀਂ ਕਰਾਂਗੇ ਕਿ ਕਿਸ ਤਰ੍ਹਾਂ ਇਹ ਸੱਭਿਆਚਾਰ ਹੈ ਜਿਹੜਾ ਉਹ ਬਦਲਦਾ ਜਾ ਰਿਹਾ ਹੈ, ਅਤੇ
1: ਜੀ
0: ਕੀ ਫਾਇਦੇ ਸੀ ਸੱਥਾਂ 'ਚ ਬਹਿਣ ਦੇ।

0: ਨਿਬੂ ਨੀ ਵਿਆਹ ਚ ਤਾਂ ਭਾਈ ਰੌਣਕਾਂ ਹੀ ਲੱਗੀਆਂ ਪਈਆਂ ਨੇ, ਨਜ਼ਾਰੇ ਕਿੰਨੀ ਤਰ੍ਹਾਂ ਦੇ ਤਾਂ ਪਤੌੜੇ ਪਏ ਨੇ ਖਾਣ ਨੂੰ।
1: ਨੀ ਹਾਂ ਭੈਣੇ, ਵਿਆਹ ਤਾਂ ਬਾਲਾ ਵਧੀਆ, ਪਰ ਤੂੰ ਆ ਇੰਨੀ ਪਲੇਟ ਕਾਹਦੇ ਲਈ ਭਰੀ ਹੈ, ਨੀ ਚੰਗੀ ਨੀ ਲੱਗਦੀ।
0: ਨੀ ਤੂੰ ਮਾਰ ਗੋਲਾ, ਨਾ ਲੱਗੇ ਚੰਗਾ। ਮੈਂ ਤਾਂ ਭਾਈ ਕੇਰਾਂ ਹੀ ਪਲੇਟ ਭਰ ਕੇ ਸੀਟ ਮਲ ਲੈਣੀ, ਨੀ ਬਾਕੀ ਨਿੱਕ ਸੁੱਕ ਮੈਂ ਉੱਥੇ ਹੀ ਮੰਗਾਈ ਜਾਊਂਗੀ ਵਿਆਹਿਆਂ ਤੋਂ।
1: ਨੀ ਭੈਣੇ, ਜਿੰਨੀ ਪਲੇਟ ਤੂੰ ਭਰੀ ਹੈ, ਇੰਨਾ ਤੇਰੇ ਤੋਂ ਖਾ ਨੀ ਹੋਣਾ।
0: ਨੀ ਨਾ ਖਾ ਹੋਵੇ, ਤੇਰਾ ਉਂਜਿਡ ਦੁਖੀ ਜਾਂਦਾ, ਬਚਿਆ ਪਿਆ ਰਹੂ। ਮੈਂ ਦੁਬਾਰਾ ਸੀਟ ਛੱਡ ਕੇ ਨੀ ਜਾਣਾ, ਮੈਂ ਤੈਨੂੰ ਗੱਲ ਦੱਸਤੀ, ਮੈਂ ਖਾਣ ਪੀਣ ਨੂੰ ਉਰੀ ਮੰਗਾਈ ਜਾਊ। ਨਾ ਖਾ ਹੋਇਆ ਬਚਿਆ ਪਿਆ ਰਹੂ, ਨਾਲੇ ਪਾਸੇ ਹੋ, ਉਰੇ ਮੈਨੂੰ ਸਿੱਧੀ ਸਟੇਜ ਦਿੰਦੀ ਆ ਮੂਹਰੇ।
1: ਨੀ ਭੈਣੇ, ਕਿਉਂ ਕਮਲੀ ਹੋਈ ਆ, ਜੇ ਘਰ ਬਗਾਨਾ ਢਿੱਡ ਤਾਵਦਾ, ਨੀ ਕਿਉਂ ਤੂੰ ਖਾਣੇ ਦੀ ਬਰਬਾਦੀ ਕੀਤੀ ਹੈ। ਨਾਲੇ ਇਹ ਬਰਬਾਦੀ ਕੱਲੀ ਭੋਜਨ ਦੀ ਨੀ, ਇਹ ਕਿਸੇ ਦੀ ਮਿਹਨਤ ਤੇ ਲੱਖਾਂ ਰੁਪਈਆਂ ਦੀ ਵੀ ਬਰਬਾਦੀ ਹੈ। ਇਸ ਪਾਸੇ ਭੈਣੇ ਗੰਭੀਰਤਾ ਨਾਲ ਸੋਚ।
2: ਪ੍ਰੋਗਰਾਮ ਫੁਲਕਾਰੀ ਚੱਲ ਰਿਹਾ ਕਰਮਜੀਤ ਜੀ, ਆਪਾਂ ਸੱਥਾਂ ਬਾਰੇ ਗੱਲਬਾਤ ਕਰ ਰਹੇ ਸੀ।
3: ਬਿਲਕੁਲ ਅਮਰੀਤ ਜੀ, ਮੈਂ ਤੁਹਾਨੂੰ ਇੱਥੇ ਰੋਕਾਂਗੀ, ਅਸੀਂ ਸੱਥ ਦੀ ਗੱਲ ਤਾਂ ਸ਼ੁਰੂ ਕਰ ਲਈ ਹੈ ਨਾ। ਸੱਥ ਦਾ ਸੀਨ ਹੈ ਜਿਹੜਾ ਅਸੀਂ ਕਹਿੰਦੇ ਕਿ ਦ੍ਰਿਸ਼ ਹੈ ਨਾ, ਉਹ ਵੀ ਸਾਡੇ ਸਾਹਮਣੇ ਆ ਗਿਆ। ਪਰ ਜੇ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਉਹਨਾਂ ਨੂੰ ਪਤਾ ਹੋਏਗਾ ਕਿ ਸੱਥਾਂ ਕੀ ਹੁੰਦੀਆਂ। ਜਿਹੜੇ ਤਾਂ ਨੌਜਵਾਨ ਪਿੰਡਾਂ 'ਚ ਰਹਿੰਦੇ ਨੇ ਹੈ ਨਾ, ਉਹਨਾਂ ਨੂੰ ਤਾਂ ਪਤਾ, ਪਰ ਸ਼ਹਿਰਾਂ ਵਾਲਿਆਂ ਨੂੰ ਮੈਨੂੰ ਨਹੀਂ ਲੱਗਦਾ ਪਤਾ ਹੋਊਗਾ। ਤਾਂ ਅਸੀਂ ਉਹਨਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਸੱਥ

0: ਹੁੰਦੀ ਸੀ ਪਿੰਡ ਦੇ ਵਿਚਕਾਰ ਕਿਸੇ ਸਾਂਝੀ ਥਾਂ ਤੇ ਹੁੰਦੀ ਸੀ, ਕਿਸੇ ਵੱਡੇ ਪਿੱਪਲ ਦੇ ਜਾਂ ਫਿਰ ਬੋਹੜ ਦੇ ਦਰਖਤ ਦੇ ਹੇਠਾਂ ਇੱਕ ਪੱਕਾ ਥੜਾ ਬਣਾਇਆ ਹੁੰਦਾ ਸੀ,
1: ਜੀ
0: ਜਿੱਥੇ ਪਿੰਡ ਦੇ ਬਜ਼ੁਰਗ ਨੌਜਵਾਨ ਇਕੱਠੇ ਹੋ ਕੇ ਬਹਿੰਦੇ ਸੀ। ਸਵੇਰੇ ਹਲਵਾ ਕੇ ਆਉਣਾ ਤਾਂ ਸੱਥ 'ਚ ਬਹਿਣਾ, ਦੁਪਹਿਰੇ ਰੋਟੀ ਖਾ ਕੇ ਉੱਥੇ ਜੁੜਨਾ। ਉੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਊਚ ਨੀਚ ਨਹੀਂ ਹੁੰਦੀ ਸੀ, ਹਰ ਤਰ੍ਹਾਂ ਦੇ ਲੋਕ ਨੇ ਜਿਹੜੇ ਉੱਥੇ ਬਰਾਬਰ ਬਹਿੰਦੇ ਸੀ, ਇੱਕ ਦੂਜੇ ਨਾਲ ਸਲਾਹ ਕਰਦੇ ਸੀ
1: ਜੀ
0: ਪਿੰਡ ਦੇ ਵਿਆਹਾਂ ਦੀ ਜਾਂ ਕਿਸੇ ਤਰ੍ਹਾਂ ਦੀ ਰਣਨੀਤੀ ਦੀ ਜਾਂ ਰਾਜਨੀਤੀ ਦੀਆਂ ਦੇਸ਼ ਦੁਨੀਆਂ ਦੀਆਂ ਗੱਲਾਂ ਨੇ ਜਿਹੜੀਆਂ ਚਰਚਾਵਾਂ ਨੇ ਉੱਥੇ ਹੁੰਦੀਆਂ ਸੀ, ਨਾਲੋਂ ਨਾਲ ਤਾਸ਼ ਖੇਡਿਆ ਜਾਂਦਾ ਸੀ ਤੇ ਹਾਸਾ ਠੱਠਾ ਹੁੰਦਾ ਸੀ। ਜੇ ਅਸੀਂ ਨੌਜਵਾਨ ਪੀੜ੍ਹੀ ਨੂੰ ਇੱਕ ਹੋਰ ਉਦਾਹਰਣ ਦੇ ਕੇ ਸਮਝਾਉਣਾ ਹੋਵੇ ਤਾਂ ਪਿੰਡਾਂ ਦੀਆਂ ਸੱਥਾਂ ਅੱਜ ਦੇ ਦੌਰ ਦਾ ਸੋਸ਼ਲ ਮੀਡੀਆ ਸੀ।
1: ਜੀ
0: ਜਿਵੇਂ
1: ਹਾਂ
0: ਅੱਜ ਕੱਲ੍ਹ ਦੀ ਪੀੜ੍ਹੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੁੰਦੀ ਹੈ, ਹਰ ਤਰ੍ਹਾਂ ਦੀ ਗੱਲਬਾਤ, ਆਪਣੇ ਵਿਚਾਰ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੀ ਹੈ,
1: ਜੀ
0: ਵੱਖੋ ਵੱਖ ਵਿਸ਼ਿਆਂ ਦੇ ਉੱਤੇ ਗੱਲ ਕਰਦੀ ਹੈ, ਨਵੇਂ ਟ੍ਰੈਂਡਸ ਨੂੰ ਫੋਲੋ ਕਰਦੀ ਹੈ, ਉਹ ਸਾਰੀਆਂ ਚੀਜ਼ਾਂ ਪਿੰਡਾਂ ਦੀਆਂ ਸੱਥਾਂ ਵਿੱਚ ਹੁੰਦੀਆਂ ਸੀ।
1: ਹੁੰਦੀਆਂ ਸੀ ਹੈ ਨਾ। ਅਤੇ ਕਰਮਜੀਤ ਜੀ, ਤੁਹਾਨੂੰ ਵੀ ਹੁਣ ਜਾਣ ਕੇ ਹੈਰਾਨੀ ਹੋਏਗੀ ਕਿ ਹੁਣ ਨਾ ਇਹ ਸੱਥਾਂ ਦੁਬਾਰਾ ਫੇਰ ਆ ਰਹੀਆਂ ਨੇ ਆਪਣੇ ਸਮਾਜ ਦੇ ਵਿੱਚ। ਕੀ ਮਤਲਬ ਹੈ ਕਿ ਥੋੜ੍ਹਾ ਜਿਹਾ ਉਸਦਾ ਰੂਪ ਬਦਲ ਗਿਆ,
0: ਬਦਲ ਰਿਹਾ,
1: ਜਿੱਦਾਂ ਹੁਣ
0: ਬਿਲਕੁਲ
1: ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹਾਂ, ਹੈ ਨਾ, ਕਿ ਜਿਹੜੇ ਸਾਡੇ ਬਜ਼ੁਰਗ ਹੁੰਦੇ ਸੀ ਉਹ ਸੋਸ਼ਲ ਮੀਡੀਆ ਦਾ ਖਜ਼ਾਨਾ ਹੁੰਦੇ ਸੀਗੇ, ਸੱਥਾਂ ਦੇ ਵਿੱਚ ਰਹਿ ਕੇ ਗੱਲਾਂ ਸਾਂਝੀਆਂ ਕਰਦੇ ਸੀ। ਹੁਣ ਅੱਜ ਕੱਲ੍ਹ ਨੌਜਵਾਨ ਪੀੜ੍ਹੀ ਹੈ ਕਿ ਸੋਸ਼ਲ ਮੀਡੀਆ 'ਤੇ ਲੱਗੇ ਰਹਿੰਦੇ ਨੇ, ਹੈ ਨਾ, ਪਰ ਇਸ ਤੋਂ ਇਲਾਵਾ ਜਦੋਂ ਹੁਣ ਆਪਾਂ ਗੱਲ ਕਰ ਰਹੇ ਨੇ ਕਿ ਹੁਣ ਕਈ ਵੱਡੇ ਸ਼ਹਿਰਾਂ ਦੇ ਵਿੱਚ, ਨਿਊਯਾਰਕ, ਕੈਨੇਡਾ ਦੇ ਵਿੱਚ ਕੀ ਹੁੰਦਾ ਹੈ ਕਿ ਉਹ ਨਾ ਆਪਸੀ, ਉਹਨਾਂ ਨੂੰ ਬੜੀ ਕਮੀ ਮਹਿਸੂਸ ਹੁੰਦੀ ਹੈ ਇੱਕ
0: ਆਪਸੀ
1: ਦੂਜੇ
0: ਮੇਲ
1: ਦੀ।
0: ਜੋਲ ਦੀ,
1: ਹਾਂ,
0: ਬਿਲਕੁਲ।
1: ਉਹ ਕਹਿੰਦੇ ਨੇ ਕਿ ਅਸੀਂ ਆਪਣਾ ਦੁੱਖ ਸੁੱਖ ਕਿਹਦੇ ਨਾਲ ਸਾਂਝਾ ਕਰੀਏ, ਕਿ ਠੀਕ ਹੈ ਸਾਡੇ ਫਰੈਂਡਸ ਬਹੁਤ ਜ਼ਿਆਦਾ ਹੁੰਦੇ ਨੇ, ਪਰ ਕੋਈ ਇਹੋ ਜਿਹਾ ਨਹੀਂ ਹੈ ਜਿੱਦਾਂ ਸੱਥਾਂ ਦੀ ਗੱਲ ਹੁੰਦੀ ਹੈ, ਹੈ ਨਾ, ਕਿ ਹਾਂ ਵੀ ਸਾਡੇ, ਅਸੀਂ ਆਵਾਜ਼ ਮਾਰੀਏ ਕਿ ਇੱਕਦਮ ਕੋਈ ਸਾਡੇ ਕੋਲ ਆ ਜਾਏ, ਹੈ ਨਾ, ਸਾਡੇ ਕੋਈ ਨੇੜੇ ਹੋ। ਹੁਣ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਨਾ ਫਿਟਨੈਸ ਕਲੱਬ ਹੈ ਜਿਹੜੇ ਉਹ ਬਣਾਏ ਨੇ, ਉਹ ਜੁਆਇਨ ਕੀਤੇ ਨੇ। ਉਹ ਕਹਿੰਦੇ ਨੇ ਅਸੀਂ ਸਵੇਰੇ ਸ਼ਾਮ ਨੌਜਵਾਨ ਉੱਥੇ ਜਾਂਦੇ ਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ, ਉਹ ਕੀ ਕਰਨ, ਫੋਨ ਆਪਣਾ ਘਰ ਰੱਖ ਜਾਂਦੇ ਨੇ, ਜਾਂ ਕਹਿੰਦੇ ਫੋਨ ਸਾਡੇ ਕੋਲ ਹੁੰਦਾ ਵੀ ਹੈ ਪਰ ਅਸੀਂ ਉਸ ਵੇਲੇ ਸੋਸ਼ਲ ਮੀਡੀਆ ਤੋਂ ਦੂਰ
0: ਰਹਿੰਦੇ
1: ਹਾਂ,
0: ਬਿਲਕੁਲ।
1: ਆਪਸੀ ਜਦੋਂ ਉੱਥੇ ਕਾਫੀ ਸਾਰੇ ਲੋਕ ਇਕੱਠੇ ਹੋ ਜਾਂਦੇ ਨੇ, ਉਹ ਆਪਸ ਦੇ ਵਿੱਚ ਮਿਲਦੇ ਨੇ, ਜਾਣ ਪਹਿਚਾਣ ਵੱਧਦੀ ਹੈ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਨੇ, ਹੈ ਨਾ, ਫਿਰ ਜਦੋਂ ਰੋਜ਼ ਇਹ ਸਿਲਸਿਲਾ ਚੱਲਦਾ ਹੈ ਤਾਂ ਫਿਰ ਉਹਨਾਂ ਦਾ ਫਰੈਂਡ ਸਰਕਲ ਵੱਧਦਾ ਹੈ, ਦੋਸਤੀ ਵੱਧਦੀ ਹੈ, ਦੁੱਖ ਸੁੱਖ ਸਾਂਝਾ ਕਰਦੇ ਨੇ, ਹੋਰ ਵਿਚਾਰ ਨੇ ਜਿਹੜੇ ਉਹ ਸਾਂਝੇ ਕਰਦੇ ਨੇ, ਤਾਂ ਕਹਿੰਦੇ ਸਾਨੂੰ ਇਹ ਅੱਛਾ ਲੱਗ ਰਿਹਾ
0: ਜੀ
1: ਇਸ ਤਰੀਕੇ ਨਾਲ ਵਿਚਰਨਾ ਇੱਕ ਦੂਜੇ ਨਾਲ।
0: ਬਿਲਕੁਲ, ਦੇਖੋ ਇਹਦਾ ਇੱਕ ਫਾਇਦਾ ਇਹ ਵੀ ਹੈ ਨਾ ਕਿ ਰੀਅਲ ਵਰਲਡ ਦੇ ਨਾਲ ਜਦੋਂ ਅਸੀਂ ਦੋ ਚਾਰ ਹੁੰਦੇ ਹਾਂ, ਇੱਕ ਹੁੰਦਾ ਰੀਅਲ ਵਰਲਡ, ਹੈ ਨਾ, ਕਿ ਅਸੀਂ ਸਿਰਫ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ, ਅਤੇ ਇਹਦੇ 'ਚ ਸਾਨੂੰ ਕਹਿਣ ਦੇ ਵਿੱਚ ਕੋਈ ਅਸੀਂ ਕਹੀਏ ਹਿਚਕਿਚਾਹਟ ਨਹੀਂ ਹੋਏਗੀ ਕਿ ਰੀਅਲ ਵਰਲਡ ਹੈ ਜਿਹੜਾ ਉਹ ਇੱਕ ਤਰ੍ਹਾਂ ਦੀ ਫਿਲਮੀ ਦੁਨੀਆ ਹੈ, ਜੋ ਕੁਝ ਦਿਖਦਾ ਆ ਪਰਦੇ ਦੇ ਪਿੱਛੇ ਉਹ ਨਹੀਂ ਹੁੰਦਾ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਖੁਸ਼ ਦਿਖਾਉਂਦੇ ਨੇ, ਜਦਕਿ ਰੀਅਲ ਲਾਈਫ ਦੇ ਵਿੱਚ ਉਹਨੇ ਖੁਸ਼
1: ਨਹੀਂ
0: ਨਹੀਂ ਹੁੰਦੇ,
1: ਅਤੇ
0: ਜਦੋਂ ਅਸੀਂ ਰੀਅਲ ਲੋਕਾਂ ਨੂੰ, ਅਸਲੀ ਲੋਕਾਂ ਨੂੰ ਮਿਲਦੇ ਹਾਂ ਤਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਉਹਨਾਂ ਦੀ ਜ਼ਿੰਦਗੀ 'ਚ ਵੀ ਸਮੱਸਿਆਵਾਂ ਆਉਂਦੀਆਂ ਨੇ, ਹੈ ਨਾ, ਪਰ ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਕੰਪੇਅਰ ਕਰਦੇ ਹਾਂ ਸਾਨੂੰ ਲੱਗਦਾ ਕਿ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਬੇਰਸ ਹੈ, ਜਾਂ ਅਸੀਂ ਜ਼ਿਆਦਾ ਦੁਖੀ ਹਾਂ, ਲੋਕ ਤਾਂ ਇੰਨੇ ਖੁਸ਼ ਨੇ, ਲੋਕ ਤਾਂ ਘੁੰਮ ਰਹੇ ਨੇ, ਵਧੀਆ ਵਧੀਆ ਖਾ ਪੀ ਰਹੇ ਨੇ, ਹੈ ਨਾ, ਅਸੀਂ ਕਿਤੇ ਨਹੀਂ ਜਾਂਦੇ, ਕੰਪੈਰੀਜ਼ਨ ਕਰਦੇ ਹਾਂ ਅਸੀਂ ਨਾ ਚਾਹੁੰਦੇ ਹੋਏ ਵੀ, ਅਤੇ ਸਾਨੂੰ ਲੱਗਦਾ ਕਿ ਅਸੀਂ ਦੁਖੀ ਹਾਂ, ਫਿਰ ਅਸੀਂ ਨਿਰਾਸ਼ ਹੁੰਦੇ ਹਾਂ, ਮੈਂਟਲ ਸਟ੍ਰੈਸ 'ਚ ਆਉਂਦੇ ਹਾਂ, ਅਤੇ ਡਿਪਰੈਸ਼ਨ 'ਚ ਲੋਕ ਜਾਂਦੇ ਨੇ, ਅਤੇ ਬਹੁਤ ਸਾਰੇ ਵਾਰ ਲੋਕ ਗਲਤ ਕਦਮ ਵੀ ਚੁੱਕਦੇ ਨੇ। ਪਰ ਜਦੋਂ ਅਸੀਂ ਅਸਲੀ ਲੋਕਾਂ ਨੂੰ ਮਿਲਦੇ ਹਾਂ, ਅਸੀਂ ਦੇਖਦੇ ਹਾਂ ਕਿ ਉਹਨਾਂ ਨੂੰ ਵੀ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਘਰਾਂ 'ਚ ਵੀ ਲੜਾਈਆਂ ਹੁੰਦੀਆਂ ਨੇ, ਉਹ ਆਪਣੀਆਂ ਪ੍ਰੋਬਲਮਸ ਨੂੰ ਕਿਵੇਂ ਸੋਲਵ ਕਰਦੇ ਨੇ, ਉਹ ਆਪਣੇ ਦੋਸਤਾਂ ਨਾਲ ਹੋਏ ਮਨ ਮਟਾਵਾਂ ਨੂੰ ਕਿਵੇਂ ਠੀਕ ਕਰਦੇ ਨੇ। ਸੋ ਰੀਅਲ ਚੀਜ਼ਾਂ ਨੂੰ ਜਦੋਂ ਤੁਸੀਂ ਉਹਨਾਂ ਦੇ ਨਾਲ ਦੋ ਚਾਰ ਹੁੰਦੇ ਹੋ, ਫਿਰ ਤੁਹਾਨੂੰ ਜ਼ਿੰਦਗੀ ਜਿਉਣ ਦੇ ਅਸਲ ਮਾਇਨੇ ਨੇ ਜਿਹੜੇ ਉਹ ਪਤਾ ਲੱਗਦੇ ਨੇ,
1: ਫਿਰ ਪਤਾ ਲੱਗਦਾ ਹੈ ਕਿ ਜਿਹੜੀ ਇਹ ਸੋਸ਼ਲ ਮੀਡੀਆ ਦੀ ਦੁਨੀਆ ਉਹ ਫੋਕੀ ਦੁਨੀਆ,
0: ਬਿਲਕੁਲ,
1: ਤੇ ਇਸ ਤੇ
0: ਸਿਰਫ ਚੰਗਾ ਚੰਗਾ ਹੈ ਜਿਹੜਾ ਉਹ ਦਿਖਾਇਆ ਜਾਂਦਾ ਹੈ, ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਹਰ ਕੋਈ ਲੁਕਾਉਣਾ ਚਾਹੁੰਦਾ, ਦਿਖਾਉਣਾ ਨਹੀਂ ਚਾਹੁੰਦਾ, ਪਰ ਜਦੋਂ ਅਸੀਂ ਅਸਲੀ ਲੋਕਾਂ ਨੂੰ ਮਿਲਦੇ ਹਾਂ ਤਾਂ ਅਸੀਂ ਉਹਨਾਂ ਦੇ ਰੂਬਰੂ ਹੁੰਦੇ ਹਾਂ, ਸਾਨੂੰ ਹਰ ਚੀਜ਼, ਚਾਹੇ ਉਹਨਾਂ ਦੀ ਦਿੱਖ ਹੋਵੇ, ਚਾਹੇ ਉਹਨਾਂ ਦਾ ਪਹਿਰਾਵਾ ਹੋਵੇ, ਰਹਿਣ ਸਹਿਣ ਦੇ ਢੰਗ ਹੋਣ, ਉਹਨਾਂ ਦੀਆਂ ਆਦਤਾਂ ਹੋਣ, ਬੋਲਚਾਲ ਦੇ ਤਰੀਕੇ ਹੋਣ, ਹਰ ਚੀਜ਼ ਅਸੀਂ ਦੂਜਿਆਂ ਨੂੰ ਦੇਖ ਕੇ ਸਿੱਖ ਸਕਦੇ ਹਾਂ।
1: ਸੋ ਇਸੇ ਤਰ੍ਹਾਂ ਦੇ ਉਪਰਾਲੇ ਜਿੱਦਾਂ ਹੁਣ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹੋ ਰਹੇ ਨੇ, ਮੈਂ ਕਹਿੰਦੀ ਹਾਂ ਕਿ ਆਪਣੇ ਪਿੰਡਾਂ ਦੇ ਵਿੱਚ, ਹੈ ਨਾ, ਆਪਣੇ ਸਮਾਜ ਦੇ ਵਿੱਚ ਵੀ ਇਹੋ ਜਿਹੇ ਉਪਰਾਲੇ ਦੁਬਾਰਾ ਹੋਣੇ ਚਾਹੀਦੇ ਨੇ। ਮੰਨ ਲਓ ਹੁਣ ਜਿੱਦਾਂ ਹੁਣ ਬੱਚੇ ਛੁੱਟੀਆਂ ਨੇ, ਹੈ ਨਾ, ਸਮਰ ਕੈਂਪਸ ਲੱਗ ਰਹੇ ਨੇ, ਤਾਂ ਤੁਸੀਂ ਆਪਣੇ ਬੱਚਿਆਂ ਨਾਲ ਸਮਾਂ ਬਿਤਾਓ, ਉਹਨਾਂ ਨੂੰ, ਮਤਲਬ ਜਿਵੇਂ ਪਿੰਡ ਦੀ ਕੋਈ ਸਾਂਝੀ ਥਾਂ ਹੈ ਉੱਥੇ ਇਕੱਠੇ ਲੈ ਕੇ ਬੈਠ ਜਾਓ, ਹੈ ਨਾ, ਕੋਈ ਇੱਕ ਬਜ਼ੁਰਗ ਜਾਂ ਦੋ ਚਾਰ ਬਜ਼ੁਰਗ ਉਹਨਾਂ ਦੇ ਨਾਲ ਬੈਠ ਸਕਦੇ ਨੇ, ਉਹਨਾਂ ਨੂੰ ਆਪਣੇ ਸੱਭਿਆਚਾਰ ਬਾਰੇ ਗੱਲਾਂ ਬਾਤਾਂ ਕਰ ਸਕਦੇ ਨੇ, ਜਾਂ ਦੱਸ ਸਕਦੇ ਨੇ ਕਿ ਪਹਿਲਾਂ ਇੱਦਾਂ ਹੁੰਦਾ ਸੀ ਹੁਣ ਇੱਦਾਂ, ਹੈ ਨਾ। ਉਹ ਬੱਚਿਆਂ ਨੂੰ ਨਾ ਜਦੋਂ ਕਹਾਣੀ ਦੇ ਰੂਪ ਦੇ ਵਿੱਚ ਕੁਝ ਦੱਸਿਆ ਜਾਂਦਾ ਤਾਂ ਬੜਾ ਕਰੇਜ਼ ਹੋ ਕੇ ਸੁਣਦੇ ਨੇ, ਉਹਨਾਂ ਨੂੰ ਬੜਾ ਵਧੀਆ ਲੱਗਦਾ ਕਿ ਹਾਂ ਅਸੀਂ ਤੇ ਮੈਨੂੰ ਅੰਮ੍ਰਿਤਪਾਲ ਕੌਰ ਨੂੰ
0: ਤੇ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਫੁਲਕਾਰੀ ਪ੍ਰੋਗਰਾਮ ਖਤਮ ਕਰਨ ਦੀ ਦਿਓ।

0: ਭੈਣਾਂ ਦਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਅਸੀਂ ਦੋਵੇਂ ਜਾਣੇ ਇੱਕ ਵਾਰ ਫਿਰ ਹਾਜ਼ਰ ਹਾਂ ਜੀ। ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ ਕੌਰ ਅਤੇ ਮੇਰੇ ਨਾਲ ਨੇ
1: ਅਤੇ ਮੈਂ ਹਾਂ ਕਰਮਜੀਤ ਕੌਰ ਅਤੇ ਅੰਮ੍ਰਿਤਪਾਲ ਜੀ। ਅਸੀਂ ਆਪਣੀਆਂ ਸਾਰੀਆਂ ਭੈਣਾਂ ਦਾ ਪ੍ਰੋਗਰਾਮ ਨਾਰੀ ਲੋਕ 'ਚ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਠੀਕ ਠਾਕ ਹੋਣ, ਕੰਮਾਂ ਤੋਂ ਥੋੜ੍ਹੀ ਜਿਹੀ ਫੁਰਸਤ ਮਿਲ ਗਈ ਹੋਵੇ, ਕਿਉਂਕਿ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਕੰਮ ਨੇ ਜਿਹੜੇ ਉਹ ਸਾਰਾ ਦਿਨ ਮੁੱਕਦੇ ਨਹੀਂ ਹੈ। ਹਰ ਚੀਜ਼ ਹੈ ਜਿਹੜੀ ਲੇਟ ਹੁੰਦੀ ਹੈ, ਰੂਟੀਨ ਖਰਾਬ ਹੋ ਜਾਂਦੀ ਹੈ। ਸੋ ਥੋੜ੍ਹੀ ਜਿਹੀ ਰੈਸਟ ਵੀ ਲੈ ਲਓ ਅਤੇ ਅਸੀਂ ਤਾਂ ਭੈਣਾਂ ਨੂੰ ਇਹੀ ਸਲਾਹ ਦਾਂਗੇ ਕਿ ਫਿਲਹਾਲ ਤੁਸੀਂ ਆਰਾਮ ਨਾਲ ਬਹਿ ਕੇ ਨਾਰੀ ਲੋਕ ਪ੍ਰੋਗਰਾਮ ਸੁਣੋ, ਬਾਕੀ ਕੰਮ ਨੇ ਜਿਹੜੇ ਉਹ ਬਾਅਦ 'ਚ ਵੀ ਕਰ
0: ਸਕਦੇ ਹੋ ਨਾ। ਕਰਮਜੀਤ ਜੀ, ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਕਿ ਜਿਹੜਾ ਇਹ ਸਮਾਂ ਹੈ ਨਾ, ਭੈਣਾਂ ਨਾ ਹਲੇ ਬ੍ਰੇਕਫਾਸਟ ਤੋਂ ਵਿਹਲੀਆਂ ਹੋਣੀ ਹੋਈਆਂ ਹੋਣਗੀਆਂ।
1: ਬਿਲਕੁਲ,
0: ਹੈ ਨਾ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਛੁੱਟੀਆਂ ਨੇ,
1: ਬਿਲਕੁਲ,
0: ਤਾਂ ਛੁੱਟੀਆਂ ਦੇ ਵਿੱਚ ਥੋੜ੍ਹਾ ਜਿਹਾ ਲੇਟ ਹੋ ਜਾਂਦਾ, ਹੋਣਾ ਵੀ ਚਾਹੀਦਾ ਹੈ ਨਾ ਥੋੜ੍ਹਾ ਜਿਹਾ, ਕਿਉਂਕਿ ਦੇਖੋ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਉਹੀ ਭੈਣਾਂ ਦੀ ਭੱਜ ਦੌੜ ਲੱਗੀ ਰਹਿੰਦੀ ਹੈ। ਸਵੇਰੇ 5 ਵਜੇ ਉੱਠ ਕੇ ਲੱਗੀਆਂ ਰਹਿੰਦੀਆਂ ਨੇ ਸਾਰਾ ਦਿਨ, ਹੈ ਨਾ,
1: ਬੱਚਿਆਂ ਨੂੰ ਭੇਜਣਾ, ਸਾਰਿਆਂ ਦੇ ਟਿਫਨ ਪੈਕ ਕਰਨੇ, ਹੈ ਨਾ, ਫਿਰ ਉਸ ਤੋਂ ਬਾਅਦ ਘਰ ਦੀ ਸਾਂਭ ਸੰਭਾਲ ਕਰਨੀ, ਅਗਲੇ ਖਾਣੇ ਦੀ ਤਿਆਰੀ ਕਰਨੀ। ਸੋ ਮੈਨੂੰ ਲੱਗਦਾ ਹੁੰਦਾ ਨਾ ਕਦੇ ਕਦੇ ਕਿ ਕੰਮ ਕਾਰ ਉਵੇਂ ਚੱਲਦੇ ਰਹਿੰਦੇ ਨੇ, ਕਈ ਵਾਰ ਅਸੀਂ ਨਾ ਬੇਫਜ਼ੂਲ 'ਚ ਹੀ ਬਹੁਤ ਜ਼ਿਆਦਾ ਕਾਹਲ ਕਰਦੇ ਹਾਂ, ਜਦਕਿ ਉਨੀ ਜ਼ਿਆਦਾ ਕਾਹਲ ਦੀ ਕਈ ਵਾਰ ਸਾਨੂੰ ਲੋੜ ਵੀ ਨਹੀਂ। ਜਿਵੇਂ ਹੁਣ ਛੁੱਟੀਆਂ ਦੀ ਹੀ ਗੱਲ ਕਰ ਲਈਏ, ਹੈ ਨਾ, ਹੁਣ ਵੀ ਜੇ ਅਸੀਂ ਛੁੱਟੀਆਂ 'ਚ ਘਰੇ ਆਰਾਮ ਨਾਲ ਰਹਿ ਰਹੇ ਹਾਂ, ਕਿਸੇ ਨੇ ਕਿਤੇ ਜਾਣਾ ਨਹੀਂ, ਤਾਂ ਅਸੀਂ ਵੀ ਆਰਾਮ ਨਾਲ ਉੱਠ ਸਕਦੇ ਹਾਂ। ਇਹ ਕੋਈ ਜ਼ਰੂਰੀ ਨਹੀਂ ਅਸੀਂ ਜਲਦੀ ਉੱਠਣਾ ਹੈ ਜਾਂ ਸਾਰੇ ਕੰਮ ਫਟਾਫਟ ਨਿਬੇੜਨੇ ਹੀ ਨੇ, ਹੈ ਨਾ। ਹਾਂ, ਇੱਕ ਪਲੱਸ ਪੁਆਇੰਟ ਇਹ ਹੋ ਸਕਦਾ ਕਿ ਜਿਵੇਂ ਹੁਣ ਗਰਮੀ ਹੈ ਕਿ ਧੁੱਪ ਬਹੁਤ ਚੜ ਜਾਂਦੀ ਹੈ, ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਜਰੇ ਸਾਜਰੇ ਜੇ ਕੰਮ ਕਰ ਲਈਏ ਤਾਂ ਫਿਰ ਬਾਅਦ ਵਿੱਚ ਅਸੀਂ ਰੈਸਟ ਕਰ ਲਈਏ, ਕਿਸੇ ਹੋਰ ਕੰਮ ਦੇ ਲਈ ਸਮਾਂ ਕੱਢ ਸਕਦੇ ਹਾਂ। ਸੋ ਕਈ ਵਾਰ ਬਹੁਤ ਜ਼ਿਆਦਾ ਕਾਹਲ ਦੀ ਜ਼ਰੂਰਤ ਨਹੀਂ ਹੁੰਦੀ, ਜ਼ਿੰਦਗੀ ਨੂੰ ਥੋੜ੍ਹਾ ਆਰਾਮ ਦੇ ਨਾਲ ਰਿਲੈਕਸ ਹੋ ਕੇ ਵੀ ਜੀਆ ਜਾ ਸਕਦਾ ਹੈ, ਅਤੇ ਇਹ ਮੈਨੂੰ ਲੱਗਦਾ ਹਰੇਕ ਦਾ ਹੱਕ ਵੀ ਹੋਣਾ ਚਾਹੀਦਾ, ਖਾਸ ਕਰਕੇ ਭੈਣਾਂ ਦਾ, ਜਿਹੜੀਆਂ ਇੰਨੀ ਜ਼ਿਆਦਾ ਮਿਹਨਤ ਕਰਦੀਆਂ, ਭੱਜ ਦੌੜ ਕਰਦੀਆਂ ਨੇ, ਉਹਨਾਂ ਨੂੰ ਵੀ ਕਈ ਵਾਰ ਰੈਸਟ ਮੋਡ 'ਤੇ ਜਾਣਾ ਚਾਹੀਦਾ,
0: ਹੈ ਨਾ। ਔਰ ਇਹ ਵੀ ਹੈ ਨਾ ਕਿ ਕਰਮਜੀਤ ਜੀ, ਅੱਜ ਕੱਲ੍ਹ ਆਪਾਂ ਵੇਖਦੇ ਹਾਂ ਜਿਹੜੇ ਆਪਣੇ ਘਰ ਨੇ ਨਾ, ਮਾਡਰਨ ਬਣ ਗਏ ਨੇ। ਮਾਡਰਨ ਤੋਂ ਕਹਿਣ ਦਾ ਮਤਲਬ ਕਿ ਅੰਦਰ ਹੀ ਅੰਦਰ ਸਾਰਾ ਕੁਛ ਹੋ ਗਿਆ,
1: ਬਿਲਕੁਲ,
0: ਹੈ ਨਾ, ਤੇ ਉਹਦਾ ਫਿਰ ਆਪਾਂ ਨੂੰ ਫਾਇਦਾ ਵੀ ਲੈਣਾ ਚਾਹੀਦਾ। ਤੁਸੀਂ ਆਪਣੇ ਵਾਸ਼ਰੂਮ ਦੇ ਵਿੱਚ ਤੁਸੀਂ ਮਸ਼ੀਨ ਰੱਖੀ ਹੋਈ ਆ, ਉੱਥੇ ਤੁਸੀਂ ਪੱਖਾ ਲਗਾ ਸਕਦੇ ਹੋ, ਹੈ ਨਾ। ਹੋਰ ਕੰਮ ਕਾਰ ਜੇ ਤੁਸੀਂ ਸਾਫ਼ ਸਫਾਈ ਦਾ ਕਰ ਰਹੇ ਹੋ, ਉੱਥੇ ਤੁਸੀਂ ਥੋੜ੍ਹਾ ਜਿਹਾ ਆਰਾਮ ਨਾਲ ਰਹਿ ਲਓ, ਜੇ ਏਸੀ ਜੇ 10 ਮਿੰਟ ਚੱਲ ਜਾਏਗਾ ਤਾਂ ਕੋਈ ਘਾਟਾ ਨਹੀਂ ਪਏਗਾ, ਹੈ ਨਾ, ਪਰ ਤੁਹਾਡੇ ਕੰਮ ਹੈ ਜਿਹੜੇ ਉਹ ਆਰਾਮ ਨਾਲ ਹੋ ਜਾਣਗੇ ਸੌਖੇ ਤਰੀਕੇ ਨਾਲ।
1: ਬਿਲਕੁਲ,
0: ਤੁਸੀਂ ਜੇ ਥੋੜ੍ਹਾ ਜਿਹਾ ਲੇਟ ਵੀ ਉੱਠ ਜਾਓਗੇ ਤਾਂ ਵੀ ਕੋਈ ਦਿੱਕਤ ਨਹੀਂ ਹੈ, ਕਿਉਂਕਿ ਤੁਸੀਂ ਬਾਹਰ ਬਹੁਤਾ ਧੁੱਪ 'ਚ ਤਾਂ ਜਾਣਾ ਨਹੀਂ ਹੈਗਾ।
1: ਇੱਕ ਹੋਰ ਪਲੱਸ ਪੁਆਇੰਟ ਇਹ ਵੀ ਹੈਗਾ ਹੈ ਛੁੱਟੀਆਂ ਦਾ ਅੰਮ੍ਰਿਤ ਜੀ, ਕਿ ਅਸੀਂ ਛੁੱਟੀਆਂ ਦੇ ਵਿੱਚ ਬੱਚਿਆਂ ਤੋਂ ਵੀ ਛੋਟੇ ਮੋਟੇ ਕੰਮ ਨੇ ਜਿਹੜੇ ਲਈਏ, ਤਾਂ ਕਿ ਉਹਨਾਂ ਨੂੰ ਵੀ ਰਿਸਪੋਂਸੀਬਿਲਿਟੀ ਦਾ ਅਹਿਸਾਸ ਹੋਵੇ, ਨਾਲੋ ਨਾਲ ਭੈਣਾਂ ਦੇ ਕੰਮ ਦੇ ਵਿੱਚ ਹੱਥ ਜੇ ਬੱਚੇ ਵਟਾਉਣਗੇ, ਇੱਕ ਤਾਂ ਉਹਨਾਂ ਨੂੰ ਕੰਮ ਕਰਨਾ ਆਊਗਾ, ਦੂਜੀ ਗੱਲ ਇਹ ਹੈ ਕਿ ਤੁਹਾਨੂੰ ਵੀ ਕੋਈ ਨਾ ਕੋਈ ਸੌਖ ਹੋਏਗੀ। ਸੋ ਜਿਹੜੇ ਛੋਟੇ ਕੰਮ ਬੱਚੇ ਕਰ ਸਕਦੇ ਨੇ ਉਹ ਜ਼ਰੂਰ ਕਰਵਾਈਏ ਅਸੀਂ ਉਹਨਾਂ ਤੋਂ,
0: ਔਰ ਕਰਵਾਉਣੇ ਵੀ ਚਾਹੀਦੇ ਨੇ। ਉਹਨਾਂ ਦੇ ਵਿੱਚ ਕੀ ਹੈ, ਮੰਨ ਲਓ ਤੁਸੀਂ ਛੋਟਾ ਜਿਹਾ ਕੰਮ ਹੈ, ਤੁਸੀਂ ਰੋਟੀ ਬਣਾਈ ਹੈ, ਹੈ ਨਾ, ਤੁਸੀਂ ਇਕੱਠੇ ਰੋਟੀ ਬਣਾ ਲਓ ਅਤੇ ਬੱਚਿਆਂ ਨੂੰ ਕਹੋ ਤੁਸੀਂ ਭਾਂਡੇ ਆ ਉਹ ਲੈ ਕੇ ਜਾਓ ਅੰਦਰ, ਹੈ ਨਾ, ਟੇਬਲ 'ਤੇ ਰੱਖ ਦਿਓ, ਪਾਣੀ ਦਾ ਜੱਗ ਹੈ ਜਿਹੜਾ ਉਹ ਲੈ ਕੇ ਚਲੇ ਜਾਓ, ਰੋਟੀ ਦਾ ਡੱਬਾ ਉਹ ਲੈ ਕੇ ਚਲੇ।
1: ਵੈਸੇ ਭਾਂਡਿਆਂ ਤੋਂ ਮੈਨੂੰ ਗੱਲ ਯਾਦ ਆਈ ਜੀ ਕਿ ਭਾਂਡੇ ਲੈ ਕੇ ਜਾਓ, ਹੈ ਨਾ, ਇਹ ਤਾਂ ਅਕਸਰ ਆਮ ਹੀ ਜਦੋਂ ਵੀ ਕਿਸੇ ਬੱਚੇ ਨੂੰ, ਜਦੋਂ ਮੈਂ ਜੇ ਕਿਸੇ ਵੀ ਬੱਚੇ ਦੀ ਗੱਲ ਕਰਾਂ ਜਾਂ ਆਪਣੀ ਕਰਾਂ, ਜਦੋਂ ਅਸੀਂ ਬੱਚੇ ਸੀ ਤਾਂ ਛੋਟੇ ਬੱਚੇ ਨੂੰ ਪਹਿਲਾ ਕੰਮ ਇਹੀ ਹੈ ਨਾ ਕਿ ਰੋਟੀ ਬਣਾਤੀ ਕਿ ਜਾ ਰੋਟੀ ਫੜਾਇਆ, ਉਹ ਪਲੇਟ ਦੇ ਆ ਪਲੇਟ ਰੱਖਿਆ। ਪਰ ਹੁਣ ਮੈਨੂੰ ਲੱਗਦਾ ਭਾਂਡਿਆਂ ਦੇ ਬੱਚਿਆਂ ਤੋਂ ਭਾਂਡੇ ਧਵਾਉਣੇ ਵੀ ਚਾਹੀਦੇ ਨੇ, ਕਿਉਂਕਿ ਜਿਹਨੇ ਅਸੀਂ ਭਾਂਡੇ ਜੂਠੇ ਕਰ ਰਹੇ ਹਾਂ ਤਾਂ ਉਹਨਾਂ ਨੂੰ ਧੋਣਾ ਵੀ ਸਾਨੂੰ ਆਉਣਾ ਚਾਹੀਦਾ। ਇਹ ਵੀ ਇੱਕ ਲਾਈਫ ਸਕਿੱਲ ਹੈ, ਤਾਂ ਇਹਨੂੰ ਇਹ ਨਾ ਸੋਚੋ ਕਿ ਵੀ ਹਾਂ ਭਾਂਡੇ ਨਹੀਂ ਧੋਣੇ, ਸਿਰਫ ਤੂੰ ਵਰਤਾਉਣਾ ਆ। ਜੇ ਉਹ ਬੱਚਾ ਥੋੜਾ ਵੱਡਾ ਹੈ, ਸਮਝ ਸਕਦਾ, ਤਾਂ ਜਿਹੜੇ ਉਹਦੀ ਪਹੁੰਚ ਦੇ ਭਾਂਡੇ ਨੇ, ਹੈ ਨਾ, ਉਹਦੇ ਤੋਂ ਜ਼ਰੂਰ
0: ਧੋਣੇ ਚਾਹੀਦੇ ਨੇ, ਹੈ ਨਾ। ਨਹੀਂ ਤਾਂ ਬੱਚੇ ਕੀ ਕਰਦੇ ਨੇ ਕਿ ਅੱਜ ਕੱਲ੍ਹ ਤਾਂ ਵੈਸੇ ਗਰਮੀਆਂ ਦੇ ਇੰਨਾ ਪਾਣੀ ਦਾ ਗਲਾਸ ਪੀਤਾ, ਉਹ ਗਲਾਸ ਉੱਥੇ ਹੀ ਰੱਖਤਾ, ਹੈ ਨਾ, ਕੋਈ ਹੋਰ ਚੀਜ਼ ਵਰਤੀ ਉਹ ਵੀ ਉੱਥੇ ਹੀ ਰੱਖਤੇ। ਹਾਲਾਂਕਿ ਭਾਂਡਾ ਸਾਫ਼ ਲੱਗਦਾ ਹੁੰਦਾ, ਪਰ ਫਿਰ ਵੀ ਉਹ ਉੱਦਾਂ ਹੀ ਖਲਾਰਾ ਪਾਈ ਰੱਖਣਗੇ, ਹੈ ਨਾ, ਇੱਕ ਇੱਕ ਚੀਜ਼ ਬਾਰ ਬਾਰ ਚੱਕੀ ਜਾਣਗੇ। ਸੋ ਪ੍ਰੋਗਰਾਮ ਨਾਰੀ ਲੋਕ ਦੱਸ ਦਈਏ ਕਿ ਅੱਜ ਸ਼ਨੀਵਾਰ ਹੈ
1: ਜੀ,
0: ਅਤੇ ਭੈਣਾਂ ਨੂੰ ਯਾਦ ਵੀ ਹੋਏਗਾ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਭੈਣਾਂ ਦੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਾਉਂਦੇ ਹਾਂ।
1: ਬਿਲਕੁਲ, ਬਹੁਤ ਸਾਰੀਆਂ ਚਿੱਠੀਆਂ ਸਾਡੇ ਕੋਲ ਨੇ ਜੀ, ਇਹਨਾਂ ਚਿੱਠੀਆਂ 'ਚੋਂ ਅਸੀਂ ਲੱਭ ਰਹੇ ਹਾਂ ਆਪਣੀਆਂ ਭੈਣਾਂ ਦੇ ਨਾਮ, ਅਤੇ ਪੜ੍ਹਾਂਗੇ, ਫਿਲਹਾਲ ਹੀ ਗੀਤ ਸੁਣਾਉਂਦੇ, ਉਸ ਤੋਂ ਬਾਅਦ ਭੈਣਾਂ ਦੀ ਫਰਮਾਇਸ਼ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ।
0: ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਕਰਮਜੀਤ ਜੀ, ਜਿਹੜਾ ਟੇਬਲ ਹੈ ਨਾ, ਬੜਾ ਸੋਹਣਾ ਲੱਗ ਰਿਹਾ, ਹੈ ਨਾ, ਕਿਉਂਕਿ ਚਿੱਠੀਆਂ ਨਾਲ ਭਰਿਆ ਹੋਇਆ, ਅਤੇ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਚਿੱਠੀਆਂ ਦੀ ਗੱਲ ਕਰੀਏ ਤਾਂ ਬੜੀ ਹੈਰਾਨੀ ਜੀ ਹੁੰਦੀ ਹੈ, ਹੈ ਨਾ,
1: ਵੀ ਲੋਕ ਕਹਿੰਦੇ ਨੇ ਕਿ ਹੁਣ ਚਿੱਠੀਆਂ ਕੌਣ ਪਾਉਂਦਾ, ਹੈ ਨਾ, ਅਤੇ ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ ਤਾਂ ਸਾਨੂੰ ਦੇਖ ਕੇ ਲੱਗਦਾ ਕਿ ਹਾਂ ਇਹ ਸਿਲਸਿਲਾ ਤਾਂ ਸ਼ਾਇਦ ਕਦੇ ਬੰਦ ਹੀ ਨਹੀਂ ਹੋਇਆ
0: ਜੀ,
1: ਅਤੇ ਨਾ ਹੀ ਹੋਏਗਾ।
0: ਹਾਂ, ਔਰ ਬੜਾ ਵਧੀਆ ਲੱਗਦਾ, ਹੈ ਨਾ, ਜਦੋਂ ਅਸੀਂ ਚਿੱਠੀਆਂ ਪੜ੍ਹਦੇ ਹਾਂ ਤਾਂ ਤੁਸੀਂ

0: ਸੋ ਪ੍ਰੋਗਰਾਮ ਨਾਰੀ ਲੋਕ ਦੇ ਸ਼ੁਰੂਆਤ ਵਿੱਚ ਅਸੀਂ ਸੁਖਵਿੰਦਰ ਸਿੰਘ ਅਤੇ ਸ਼ਵੇਤਾ ਪੰਡਿਤ ਹੋਰਾਂ ਨੂੰ ਸੁਣਿਆ। ਜਿੱਦਾਂ ਅਸੀਂ ਪਹਿਲਾਂ ਦੱਸਿਆ ਸੀ ਕਿ ਅੱਜ ਸ਼ਨੀਵਾਰ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਭੈਣਾਂ ਦੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਾਏ ਜਾਣਗੇ
1: ਜੀ। ਅਤੇ ਪਹਿਲੀ ਚਿੱਠੀ ਜਿਹੜੀ ਮੇਰੇ ਹੱਥ 'ਚ ਹੈ ਜੀ, ਬਠਿੰਡਾ ਤੋਂ ਆਈ ਹੈ, ਭੇਜਣ ਵਾਲੀ ਸਾਡੀ ਭੈਣ ਨੇ ਮਨਜੀਤ ਕੌਰ
0: ਜੀ।
1: ਅਤੇ ਦੌਲਤਬਾਗ ਮੁਰਾਦਾਬਾਦ ਤੋਂ ਨਈਮਾ ਬੇਗਮ ਹੋਰਾਂ ਨੇ ਚਿੱਠੀ ਪਾਈ ਹੈ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਤੋਂ ਮਨਜੀਤ ਕੌਰ ਅਤੇ ਸਿਮਰਨ ਹੋਰਾਂ ਦੀ ਚਿੱਠੀ ਹੈ
0: ਜੀ। ਸੋ ਇਹ ਸਾਡੇ ਕੋਲ ਚਿੱਠੀਆਂ ਬਹੁਤ ਸਾਰੀਆਂ ਪਹੁੰਚ ਰਹੀਆਂ ਨੇ, ਅਸੀਂ ਨਾਲ ਨਾਲ ਤੁਹਾਡੇ ਮੈਸੇਜ ਹੈ ਜਿਹੜੇ ਉਹ ਵੀ ਸ਼ਾਮਿਲ ਕਰਨੇ ਨੇ। ਮੈਸੇਜ ਸਾਡੇ ਕੋਲ ਪਹੁੰਚ ਚੁੱਕੇ ਹੈ ਜੀ, ਕੋਮਲ, ਕਿਰਨ ਅਤੇ ਇਹਨਾਂ ਦੀ ਹੋਰ ਬਹੁਤ ਸਾਰੀਆਂ ਸਾਥਣਾਂ ਨੇ। ਸਾਨੂੰ ਦਾਦਰੀ ਗੇਟ ਭਿਵਾਣੀ ਤੋਂ ਇਹਨਾਂ ਦਾ ਮੈਸੇਜ ਪਹੁੰਚਿਆ
1: ਜੀ।
0: ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਣਜੀਤ ਕੌਰ, ਪ੍ਰਿਯੰਕਾ ਅਤੇ ਗੁਰਕੀਰਤ ਹੋਰੀ
1: ਜੀ।
0: ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਹੈ ਜਿਹੜਾ ਉਹ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ, ਅਤੇ ਉਸ ਤੋਂ ਬਾਅਦ ਜਿਹੜੀ ਅਸੀਂ ਰੋਜ਼ਾਨਾ ਇੱਕ ਭੈਣਾਂ ਨਾਲ ਖਾਸ ਸੁਰਖੀ ਹੈ ਜਿਹੜੀ ਉਹ ਵੀ ਸਾਂਝੀ ਕਰਦੇ ਹੁੰਦੇ ਉਹ ਵੀ ਜ਼ਰੂਰ ਕਰਾਂਗੇ, ਪਰ ਪਹਿਲਾਂ ਇਹ ਗੀਤ ਸੁਣਦੇ ਹਾਂ।

0: ਜੀ ਪ੍ਰੋਗਰਾਮ ਇਸ ਵੇਲੇ ਨਾਰੀ ਲੋਕ ਚੱਲ ਰਿਹਾ। ਅੱਜ ਦੇ ਇਸ ਨਾਰੀ ਲੋਕ ਪ੍ਰੋਗਰਾਮ ਵਿੱਚ ਭੈਣਾਂ ਦੀ ਫਰਮਾਇਸ਼ ਦੇ ਅਸੀਂ ਹਿੰਦੀ ਫਿਲਮੀ ਗੀਤ ਸੁਣਾ ਰਹੇ ਹਾਂ।
1: ਬਿਲਕੁਲ ਅਮਰੀ ਜੀ, ਚਿੱਠੀਆਂ ਪੜ੍ਹ ਰਹੇ ਹਾਂ, ਮੈਸੇਜਸ ਪੜ੍ਹ ਰਹੇ ਹਾਂ। ਭੈਣਾਂ ਸਾਨੂੰ ਮੈਸੇਜਸ ਭੇਜ ਸਕਦੀਆਂ ਨੇ ਜੇ ਉਹ ਚਿੱਠੀ ਭੇਜਣੀ ਭੁੱਲ ਗਈਆਂ ਨੇ।
0: ਜੀ
1: ਅਤੇ ਹੁਣ ਅਸੀਂ ਆਪਣੀਆਂ ਭੈਣਾਂ ਨਾਲ ਅੱਜ ਦੀ ਸੁਰਖੀ ਸਾਂਝੀ ਕਰਦੇ ਹਾਂ।
0: ਅੱਜ ਦੀ ਸੁਰਖੀ ਹੈ ਜੀ ਕਨਕ ਲਤਾ ਹੋਰਾਂ ਦੀ,
1: ਹੂੰ
0: ਜੋ ਗੁਹਾਟੀ ਨਾਲ ਸੰਬੰਧ ਰੱਖਦੇ ਨੇ। ਉਹਨਾਂ ਨੂੰ ਨਾ

0: ਹੋਇਆ ਕਿ ਇੱਕ ਵਾਰ ਗਠੀਆ ਦੀ ਬਿਮਾਰੀ ਹੋ ਗਈ। ਗਠੀਆ ਆਪਾਂ ਸਾਰੇ ਜਾਣਦੇ ਹਾਂ ਕਿ ਜੋੜਾਂ ਦੇ ਦਰਦ ਦੀ ਬਿਮਾਰੀ ਹੈ, ਜਿਹਦੇ ਨਾਲ ਆਪਣੇ ਜੋੜ ਹੈ ਜਿਹੜੇ ਉਹ ਉਹਨਾਂ ਦਰਦ ਰਹਿਣ ਲੱਗ ਜਾਂਦਾ
1: ਬਿਲਕੁਲ,
0: ਹੈ ਨਾ,
1: ਉੱਠਣ
0: ਜੁੜਨ
1: ਬੈਠਣ
0: ਲੱਗ
1: ਚ ਕੰਮ
0: ਜਾਂਦੇ ਨੇ
1: ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ
0: ਜੀ।
1: ਹੁੰਦੀ ਹੈ।
0: ਸੋ ਇਸੇ ਤਰ੍ਹਾਂ ਨਾ ਕਣਕ ਲਤਾ ਕੀ ਹੋਇਆ ਕਿ ਗਠੀਆ ਦੀ ਬਿਮਾਰੀ ਨੇ ਉਹਨਾਂ ਨੂੰ ਘੇਰ ਲਿਆ, ਉਹ ਕੰਮਕਾਰ ਕਰਨ ਤੋਂ ਬਹੁਤ ਜ਼ਿਆਦਾ ਔਖੇ ਹੋ ਗਏ, ਅਸਮਰਥ ਹੋ ਗਏ ਕੰਮਕਾਰ। ਪਰ ਉਹਨਾਂ ਨੇ ਸੰਘਰਸ਼ ਕੀਤਾ, ਉਹ ਘਬਰਾਏ ਨਹੀਂ, ਇਸ ਬਿਮਾਰੀ ਤੋਂ ਉੱਠੇ। ਜਿਸ ਬਿਮਾਰੀ ਕਾਰਨ ਨਾ ਉਹਨਾਂ ਦੇ ਘਰ ਦੇ ਵਿੱਚ ਆਰਥਿਕ ਤੰਗੀ ਵੀ ਰਹਿਣ ਲੱਗ ਗਈ,
1: ਬਿਲਕੁਲ।
0: ਉਹਨਾਂ ਦੇ ਪਤੀ ਦਾ ਦਿਹਾਂਤ ਵੀ ਹੋ ਗਿਆ ਸੀਗਾ। ਪਰ ਕਨਕ ਲਤਾ ਨੇ ਹਾਰ ਨਹੀਂ ਮੰਨੀ। ਉਹਨਾਂ ਨੇ ਕੀ ਕੀਤਾ ਕਿ ਇੱਕ ਪਰੰਪਰਿਕ ਅਸਮੀਆ ਪੀਠਾ, ਉਹਦੇ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਤਾ।
1: ਜੀ,
0: ਪੀਠਾ ਦੱਸ ਦੇਈਏ ਕਿ ਅਸਮ ਦੀ ਇੱਕ ਖਾਸ ਪਕਵਾਨ ਹੁੰਦਾ, ਜਿਹੜੀ ਚੀਜ਼ ਚਾਵਲ, ਨਾਰੀਅਲ, ਤਿਲ ਜਾਂ ਗੁੜ ਨਾਲ ਬਣੀਆਂ ਜਿਹੜੀਆਂ ਮਿਠਾਈਆਂ ਹੁੰਦੀਆਂ ਨੇ ਉਹਨਾਂ ਨੂੰ ਪੀਠਾ ਕਿਹਾ ਜਾਂਦਾ।
1: ਜੀ,
0: ਮਤਲਬ ਇਹ ਚੀਜ਼ਾਂ ਦੇ ਨਾਲ ਉਹਨੇ ਉਹ ਆਪਣਾ ਕਾਰੋਬਾਰ ਸ਼ੁਰੂ ਕੀਤਾ। ਅਤੇ 2019 ਦੇ ਵਿੱਚ ਆਪਣੀ ਬਿਮਾਰੀ ਤੋਂ ਉਹ ਬਾਹਰ ਆਈ, ਹਿੰਮਤ ਨਹੀਂ ਹਾਰੀ। ਅਤੇ ਉਹਨਾਂ ਕੋਲ ਸਿਰਫ ਉਸ ਵੇਲੇ 350 ਰੁਪਏ ਸੀ।
1: ਜੀ,
0: ਅਤੇ 350 ਰੁਪਏ ਦੇ ਨਾਲ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ।
1: ਜੀ,
0: ਮਤਲਬ ਚਾਵਲ, ਨਾਰੀਅਲ, ਤਿਲ ਅਤੇ ਗੁੜ ਨਾਲ ਬਣੀਆਂ ਮਿਠਾਈਆਂ ਉਹ ਬਣਾਉਂਦੇ ਹੁੰਦੇ ਸੀ।
1: ਬਿਲਕੁਲ। ਅਤੇ ਹੌਲੀ ਹੌਲੀ ਦੁਕਾਨਦਾਰਾਂ ਨੂੰ, ਥੋਕ ਵਪਾਰੀਆਂ ਨੂੰ ਉਹਨਾਂ ਵੱਡੇ ਆਰਡਰ ਵੀ ਉਹਨਾਂ ਨੂੰ ਮਿਲਣ ਲੱਗੇ, ਜਿਸ ਨਾਲ ਉਹਨਾਂ ਦਾ ਕਾਰੋਬਾਰ ਵਧੀਆ ਚੱਲਿਆ। ਅਤੇ ਕਣਕ ਲਤਾ ਹੁਣ 4 ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਰਵਾਇਤੀ ਖਾਦ ਉਤਪਾਦ ਨੇ ਜਿਹੜੇ ਉਹਨਾਂ ਨੂੰ ਬਣਾਉਂਦੀ ਹੈ, ਜਿਵੇਂ ਅਸੀਂ ਦੱਸਿਆ ਕਿ ਗੁੜ ਤੋਂ, ਚਾਵਲ ਤੋਂ, ਤਿਲਾਂ ਤੋਂ ਅਤੇ ਨਾਰੀਅਲ ਤੋਂ। ਅਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਪਿੰਡ ਦੀਆਂ ਹੋਰ ਔਰਤਾਂ ਨੇ ਇਹ ਵੀ ਇਸ ਕੰਮ ਦੇ ਵਿੱਚ ਉਹ ਵੀ ਅੱਗੇ ਆਈਆਂ, ਉਹਨਾਂ ਨੂੰ ਵੀ ਰੁਜ਼ਗਾਰ ਮਿਲਿਆ ਅਤੇ ਆਰਥਿਕ ਤੌਰ 'ਤੇ ਉਹਨਾਂ ਨੇ ਆਪਣੇ ਆਪ ਨੂੰ ਮਜ਼ਬੂਤ ਬਣਾਇਆ। ਅਤੇ ਇਹਦੇ ਨਾਲ ਇੱਕ ਖਾਸ ਗੱਲ ਇਹ ਵੀ ਹੋਈ ਹੈ ਕਿ ਜਿਹੜੀ ਉੱਥੇ ਦੀ ਪਰੰਪਰਿਕ, ਅਸੀਂ ਕਹਿੰਦੇ ਹਾਂ ਕਿ ਰਵਾਇਤੀ ਮਿਠਾਈ ਸੀ, ਪੀਠਾ ਜਿਹਨੂੰ ਕਹਿੰਦੇ ਹਾਂ,
0: ਜੀ
1: ਉਹਦੇ ਬਾਰੇ ਵੀ ਲੋਕਾਂ ਨੂੰ ਪਤਾ
0: ਪਤਾ
1: ਲੱਗਣ ਲੱਗਿਆ।
0: ਲੱਗਿਆ।
1: ਅਤੇ ਅਸੀਂ ਅੱਜ ਕੱਲ੍ਹ ਵੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਪੇਜਿਸ ਦੇਖਦੇ ਹਾਂ ਜਿਸ 'ਚ ਔਰਤਾਂ ਨੇ, ਹੈ ਨਾ, ਉਹ ਜਿਹੜੀ ਵੀ ਉਹਨਾਂ ਦੀ ਖਾਸ ਕਲਾ ਹੁੰਦੀ ਹੈ, ਜੇ ਅਸੀਂ ਸਿਰਫ ਅੱਜ ਖਾਣ ਦੀ ਗੱਲ ਕਰਦੇ ਹਾਂ ਤਾਂ
0: ਜੀ
1: ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਮਾਵਾਂ, ਦਾਦੀਆਂ, ਨਾਨੀਆਂ ਨੂੰ ਆਉਂਦੀਆਂ ਸੀ, ਉਹਨਾਂ ਨੂੰ ਰੈਸਿਪੀਜ਼ ਦੇ ਤੌਰ 'ਤੇ ਇੱਕ ਬਿਜ਼ਨਸ ਪਰਪਸ ਦੇ ਤੌਰ 'ਤੇ ਉਹਨੂੰ ਤਿਆਰ ਕਰਕੇ, ਉਹਦੀ ਬ੍ਰਾਂਡਿੰਗ ਕਰਕੇ,
0: ਜੀ
1: ਲੇਬਲਿੰਗ ਕਰਕੇ, ਸੋਸ਼ਲ ਮੀਡੀਆ ਦੇ ਉੱਤੇ ਵੀ ਲੋਕ ਨੇ ਆਪਣਾ ਜਿਹੜਾ ਬਿਜ਼ਨਸ ਕਰਦੇ ਨੇ। ਅਸੀਂ ਅਕਸਰ ਹੀ ਆਪਣੀਆਂ ਭੈਣਾਂ ਨਾਲ ਇੱਦਾਂ ਦੀਆਂ ਸੁਰਖੀਆਂ ਵੀ ਸਾਂਝੀਆਂ ਕਰਦੇ ਹਾਂ।
0: ਜੀ,
1: ਸੋ ਗੱਲ ਇਹੀ ਹੈ ਕਿ ਅਸੀਂ ਆਪਣੀ ਪਰੰਪਰਾ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਾ। ਸਾਡੇ ਲਈ ਹੋ ਸਕਦਾ ਉਹ ਚੀਜ਼ ਬਹੁਤ ਆਮ ਹੋਵੇ, ਸਾਨੂੰ ਲੱਗਦਾ ਕਿ ਅਸੀਂ, ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਕਿ ਸਾਡੀ ਪੰਜਾਬ ਦੀ ਜੇਕਰ ਕੋਈ ਰਵਾਇਤੀ ਖਾਣਾ ਆ ਜਾਂ ਉਹਨੂੰ ਬਣਾਉਣ ਦਾ ਜਿਹੜਾ ਢੰਗ ਹੈ, ਵੀ ਇਹ ਤਾਂ ਸਾਰਿਆਂ ਨੂੰ ਹੀ ਪਤਾ।
0: ਸਾਰਿਆਂ ਨੂੰ
1: ਪਰ
0: ਪਤਾ।
1: ਸੋਸ਼ਲ ਮੀਡੀਆ ਜਾਂ ਫਿਰ ਜਦੋਂ ਅਸੀਂ ਬਾਹਰ ਦੇ ਦੂਸਰੇ ਸਟੇਟਸ ਦੇ ਲੋਕਾਂ ਦੇ ਨਾਲ ਰੂਬਰੂ ਹੁੰਦੇ ਹਾਂ ਤਾਂ ਉਹਨਾਂ ਦੇ ਲਈ ਉਹ ਚੀਜ਼ ਨਵੀਂ ਹੁੰਦੀ ਹੈ।
0: ਜੀ,
1: ਸੋ ਕੋਈ ਵੀ ਕੰਮ ਪੁਰਾਣਾ ਜਾਂ ਆਮ ਨਹੀਂ ਹੁੰਦਾ, ਹਰ ਕੰਮ ਖਾਸ ਹੁੰਦਾ ਆ। ਗੱਲ ਇਹੀ ਹੈ ਕਿ ਉਹਨੂੰ ਦੂਜਿਆਂ ਦੇ ਸਾਹਮਣੇ ਅਸੀਂ ਕਿਸ ਤਰ੍ਹਾਂ ਲੈ ਕੇ ਆਉਂਦੇ ਹਾਂ,
0: ਕਿਸ ਤਰ੍ਹਾਂ ਪ੍ਰੈਜੈਂਟ ਕਰਦੇ ਹਾਂ, ਹੈ ਨਾ, ਕਿਸ
1: ਬਿਲਕੁਲ
0: ਤਰ੍ਹਾਂ ਉਹਨਾਂ ਦੇ ਸਾਹਮਣੇ ਪੇਸ਼ ਕਰਦੇ ਹਾਂ। ਸੋ ਦੇਖੋ, ਉਹਨਾਂ ਨੇ ਹਿੰਮਤ ਸਿਰਫ 350 ਰੁਪਏ ਦੇ ਵਿੱਚ ਕਾਰੋਬਾਰ ਮਤਲਬ ਸ਼ੁਰੂ ਕੀਤਾ। ਅਤੇ ਭੈਣੋ, ਜੇ ਮਨ ਦੇ ਵਿੱਚ ਨਾ ਜਜ਼ਬਾ ਹੋਵੇ ਤਾਂ ਤੁਹਾਨੂੰ ਜ਼ਰੂਰ ਤੁਹਾਡੀ ਮੰਜ਼ਿਲ ਮਿਲੇਗੀ। ਸੋ ਕਣਕ ਲਤਾ ਨੂੰ ਅਸੀਂ ਵਧਾਈ ਦਿੰਦੇ ਹਾਂ ਕਿ ਉਹਨਾਂ ਦਾ ਕਾਰੋਬਾਰ ਜਿਹੜਾ ਹੋਰ ਵੀ ਅੱਗੇ ਵਧੇ ਫੁੱਲੇ।
1: ਅਤੇ ਉਹਨਾਂ ਦੇ ਨਾਲ ਹੋਰ ਜਿਹੜੀਆਂ ਔਰਤਾਂ ਨੇ ਉਹ ਵੀ ਇਸ
0: ਜੀ
1: ਕੰਮ 'ਚ ਅੱਗੇ ਆਈਆਂ, ਉਹਨਾਂ ਨੂੰ ਵੀ ਰੁਜ਼ਗਾਰ ਮਿਲਿਆ। ਸੋ ਇਸ ਤਰ੍ਹਾਂ ਨਾਲ ਜਦੋਂ ਇੱਕ ਔਰਤ ਕੰਮ ਕਰਦੀ ਹੈ ਤਾਂ ਉਹਨੂੰ ਦੇਖ ਕੇ ਹੋਰਾਂ ਲਈ ਵੀ ਉਹ ਪ੍ਰੇਰਣਾ ਬਣਦੀ ਹੈ ਅਤੇ ਦੂਜਿਆਂ ਨੂੰ ਵੀ ਰੁਜ਼ਗਾਰ ਮਿਲਦਾ ਹੈ। ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਗੱਲ ਹੈ।
0: ਜੀ, ਅਤੇ ਮੁੜ ਵਾਪਸ ਫਰਮਾਇਸ਼ਾਂ ਵੱਲ ਆਉਂਦੇ ਹਾਂ।
1: ਜੀ,
0: ਅਤੇ ਚਿੱਠੀਆਂ ਪਹਿਲਾਂ ਆਪਾਂ ਸ਼ਾਮਿਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ।
1: ਬਿਲਕੁਲ ਜੀ, ਇਹ ਚਿੱਠੀ ਜਿਹੜੀ ਮੇਰੇ ਹੱਥ 'ਚ ਨਾ ਅਮਰ ਜੀ, ਇਹ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਆਈ ਹੈ। ਭੇਜਣ ਵਾਲੀਆਂ ਸਾਡੀਆਂ ਭੈਣਾਂ ਨੇ ਸੁਨੀਤਾ, ਰਜਨੀ ਅਤੇ ਇਹਨਾਂ ਦੀ ਪੋਤਰੀ ਅਨਹਦ।
0: ਜੀ, ਸੋ ਸੁਨੇਹਾ ਸ਼ਾਮਿਲ ਕਰ ਲੈਂਦੇ ਹਾਂ ਜੀ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪਹੁੰਚੇ ਆ। ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਕਾਂਤਾ ਰਾਣੀ, ਰਹੀਜਾ, ਨੀਤੂ, ਜੋਤੀ ਅਤੇ ਸਜਣੀ। ਇਹਨਾਂ ਦੇ ਨਾਲ ਤ੍ਰਿਪਤਾ ਹੋ ਰਹੀ ਵੀ ਸਾਡਾ ਪ੍ਰੋਗਰਾਮ ਸੁਣ ਰਹੀਆਂ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕਰ ਰਹੇ ਨੇ।
1: ਜੀ, ਸਮਾਣਾ ਤੋਂ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ, ਸੰਗੀਤਾ ਜਿੰਦਲ ਹੋਰਾਂ ਦੀ। ਅਤੇ ਅਤਾਪੁਰ ਕਲੋਨੀਆਂ ਤੋਂ ਸਾਡੇ ਕੋਲ ਫਰਮਾਇਸ਼ ਆਈ ਹੈ ਸਹਿਜਪ੍ਰੀਤ ਕੌਰ ਹੋਰਾਂ ਦੀ।
0: ਜੀ, ਸੋ ਇੱਕ ਹੋਰ ਮੈਸੇਜ ਹੈ ਜਿਹੜਾ ਸ਼ਾਮਿਲ ਕਰ ਲੈਂਦੇ ਹਾਂ। ਰਜੌਨੀ, ਜ਼ਿਲ੍ਹਾ ਮਹੋਬਾ, ਬੁੰਦੇਲਖੰਡ, ਉੱਤਰ ਪ੍ਰਦੇਸ਼ ਤੋਂ ਲਿਖਣ ਵਾਲੀਆਂ ਸਾਡੀਆਂ ਭੈਣਾਂ ਨੇ ਦੀਕਸ਼ਾ ਪਾਲ ਅਤੇ ਵਿਮਲੇਸ਼ ਪਾਲ ਹੋਰੀ,
1: ਜੀ,
0: ਉਹਨਾਂ ਦੇ ਹੋਰ ਪਰਿਵਾਰਕ ਮੈਂਬਰ। ਅਤੇ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਦੇ ਪ੍ਰੋਗਰਾਮ ਦੇ ਵਿੱਚ ਸ਼੍ਰੇਆ ਘੋਸ਼ਾਲ ਅਤੇ ਸਾਥੀਆਂ ਨੂੰ ਸੁਣਦੇ ਹਾਂ।
1: ਜੀ,

0: ਭੈਣਾਂ ਸੁਣ ਰਹੀਆਂ ਨੇ ਆਪਣਾ ਪਸੰਦੀਦਾ ਪ੍ਰੋਗਰਾਮ ਨਾਰੀ ਲੋਕ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਭੈਣਾਂ ਦੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਾਏ ਜਾ ਰਹੇ ਨੇ।
1: ਬਿਲਕੁਲ, ਅਤੇ ਅਗਲੀ ਚਿੱਠੀ ਪੜ੍ਹਦੇ ਹਾਂ ਜੀ। ਮਹਿਸਗੇਟ ਨਾਭਾ ਤੋਂ ਆਈ ਹੈ ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦੀ
0: ਜੀ,
1: ਹਨੂਮਾਨਗੜ੍ਹ ਜੰਕਸ਼ਨ ਤੋਂ ਸ਼ੋਭਾ ਨਾਇਕ ਹੋਣਾ ਨੇ ਸਾਨੂੰ ਚਿੱਠੀ ਪਾਈ ਹੈ ਜੀ, ਅਤੇ ਪਿੰਡ ਸਿਉਣਾ ਤੋਂ ਪਾਲ ਕੌਰ, ਮਨਵੀਰ ਕੌਰ ਅਤੇ ਮਨਜੀਤ ਕੌਰ ਇਹਨਾਂ ਦੇ ਨਾਲ ਨੇ ਅਰਸ਼ਦੀਪ ਕੌਰ
0: ਜੀ। ਸੋ ਮੈਸੇਜ ਵੀ ਇਹਨਾਂ ਦਾ ਸਾਡੇ ਕੋਲ ਪਹੁੰਚ ਚੁੱਕੇ ਹੈ ਜੀ। ਬਹੁਤ ਸਾਰੀਆਂ ਭੈਣਾਂ ਦੇ ਨਾਂ ਵੈਸੇ ਤੁਸੀਂ ਪੜ੍ਹ ਹੀ ਦਿੱਤੇ ਹੈ। ਮਨਜੀਤ ਕੌਰ ਹੋਰਾਂ ਦਾ ਸਾਡੇ ਕੋਲ ਸੁਨੇਹਾ, ਅਰਸ਼ਦੀਪ ਕੌਰ ਹੋਰੀ ਅਤੇ ਸਿਉਣਾ ਤੋਂ ਹੀ ਇਹਨਾਂ ਨੇ ਸਾਨੂੰ ਮੈਸੇਜ ਭੇਜਿਆ
1: ਜੀ।
0: ਜੀ।
1: ਮੁੱਲਾਪੁਰ ਦਾਖਾ ਮੰਡੀ ਤੋਂ ਸਾਨੂੰ ਚਿੱਠੀ ਪਾਈ ਹੈ ਅਰੁਣਾ ਜੈਨ, ਨੀਲਮ, ਬਿੱਟੀ, ਸੁਨੀਤਾ।

0: ਜਾ ਕੇ 7 ਫੇਰੇ ਹੋਣਗੇ।
1: ਨੀ ਸੱਚੀ, ਇਹ ਤਾਂ ਵਾਲੀਆਂ ਸ਼ਰਤਾਂ ਨੇ ਭਾਈ, ਅੱਜ ਕੱਲ ਤਾਂ ਲੋੜਾ ਹੀ ਆ ਗਿਆ ਸੱਚੀ।
0: ਨੀ ਜੇ ਇੰਨੀਆਂ ਸ਼ਰਤਾਂ ਕੁੜੀਆਂ ਰੱਖਣ ਲੱਗ ਜਾਣ ਫੇਰ ਦੱਸੋ ਕੀ ਹੋਊਗਾ। ਧੀਆਂ ਦਾ ਸਤਿਕਾਰ ਕਰੋ ਤੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਓ। ਸੋਚ ਬਦਲੋ ਤਾਂ ਹੀ ਸਮਾਜ ਬਦਲੇਗਾ।

0: ਜੀ ਭੈਣਾਂ ਸੁਣ ਰਹੀਆਂ ਨੇ ਪ੍ਰੋਗਰਾਮ ਨਾਰੀ ਲੋਕ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਅੱਜ ਇਸ ਪ੍ਰੋਗਰਾਮ ਵਿੱਚ ਭੈਣਾਂ ਦੀ ਫਰਮਾਇਸ਼ ਦੇ ਹਿੰਦੀ ਫਿਲਮੀ ਗੀਤ ਸੁਣਾਏ ਜਾ ਰਹੇ ਨੇ।
1: ਬਿਲਕੁਲ ਜੀ, ਚਿੱਠੀਆਂ ਪੜ੍ਹ ਰਹੇ ਹਾਂ, ਨਾਲੋ ਨਾਲ ਪੜ੍ਹ ਰਹੇ ਹਾਂ ਭੈਣਾਂ ਦੇ ਮੈਸੇਜ 'ਤੇ। ਚਿੱਠੀ ਅੰਮ੍ਰਿਤਪਾਲ ਜੀ ਮੇਰੇ ਹੱਥ 'ਚ ਆਈ ਹੈ, ਮਹਿਲੇਸ਼ਵਰ ਘਾਟ ਅਮਲੇਸ਼ਵਰ ਤੋਂ। ਸੁਮਨ ਠਾਕੁਰ, ਤਾਰਨੀ, ਜੋਤੀ ਠਾਕੁਰ ਹੋਰਾਂ ਦੀ। ਅਤੇ ਅਗਲੀ ਚਿੱਠੀ ਹੈਗੀ ਹੈ ਜੀ ਬਲਦ ਖੁਰਦ, ਭਵਾਨੀਗੜ੍ਹ ਸੰਗਰੂਰ ਤੋਂ, ਪੂਜਾ ਗਰਗ ਅਤੇ ਪ੍ਰਿਯੰਕਾ ਗਰਗ ਹੋਰਾਂ ਦੀ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਜਸਬੀਰ, ਰੇਖਾ, ਸੀਤਾ, ਗਗਨ, ਸੋਨੀ ਅਤੇ ਗੀਤਾ ਹੋਰਾਂ ਦੀ ਚਿੱਠੀ ਹੈ। ਆਜ਼ਾਦ ਨਗਰ ਅਕਸਰ ਹਰਿਦੁਆਰ ਤੋਂ ਮਹਿਰਾਜ ਜਹਾਂ ਹੋਰਾਂ ਨੇ ਚਿੱਠੀ ਪਾਈ ਹੈ। ਅਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਨੀਲਮ ਬੱਤਾ, ਪਲਕ, ਗੀਤੂ ਅਤੇ ਨਿਹਾਰਿਕਾ ਹੋਰਾਂ ਦੀ ਚਿੱਠੀ ਹੈ
0: ਜੀ। ਸੋ ਭੈਣਾਂ ਨੂੰ ਦੱਸ ਦਈਏ ਕਿ 9465006268 ਨੰਬਰ 'ਤੇ ਤੁਸੀਂ ਭੈਣੋ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਅਤੇ ਸੁਣ ਸਕਦੇ ਹੋ ਆਪਣੀ ਫਰਮਾਇਸ਼ ਦਾ ਹਿੰਦੀ ਫਿਲਮੀ ਗੀਤ
1: ਜੀ।
0: ਬਹੁਤ ਸਾਰੇ ਮੈਸੇਜ ਸਾਡੇ ਕੋਲ ਪਹੁੰਚੇ ਵੀ ਹੋਏ ਨੇ। ਭੁਪਿੰਦਰ ਕੌਰ ਸੈਣੀ ਹੋਰਾਂ ਦਾ ਮੈਸੇਜ ਪਿੰਡ ਵੱਡੀਆਂ ਚਾਲਾਂ ਤੋਂ ਪਹੁੰਚਿਆ ਜੀ। ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਜੀ, ਰਣਜੀਤ ਨਗਰ ਸਿਉਣਾ ਚੌਂਕ ਪਟਿਆਲਾ ਤੋਂ ਪਹੁੰਚਿਆ ਕਮਲਾ ਦੇਵੀ, ਰੀਨਾ ਸ਼ਰਮਾ, ਪਵਨ ਅਤੇ ਇਹਨਾਂ ਦੀਆਂ ਹੋਰ ਬਹੁਤ ਸਾਰੀਆਂ ਸਾਥਣਾਂ। ਜਸਬੀਰ ਕੌਰ, ਸ਼ੋਭਾ, ਮਨਪ੍ਰੀਤ, ਕਿਰਨ, ਸ਼ਿੰਦਰ ਹੋਰੀ ਬਹਾਦਰਗੜ੍ਹ ਤੋਂ ਸਾਨੂੰ ਇਹ ਮੈਸੇਜ ਕਰ ਰਹੀਆਂ ਨੇ
1: ਜੀ।
0: ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਦੀ ਪ੍ਰੋਗਰਾਮ ਵਿੱਚ ਅਲਕਾ ਯਾਗਨਿਕ ਅਤੇ ਸਾਥੀਆਂ ਨੂੰ ਸੁਣਦੇ ਹਾਂ।

0: ਬੁੱਢੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਹੱਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ, ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ।

0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ, ਹੁਣ ਤਾਂ ਤੂੰ ਖਾ ਲੈ। ਗੁੱਡੀ, ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਡੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਐ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
1: ਹਾਂ ਮੰਮੀ, ਮੈਂ ਤੁਹਾਨੂੰ ਜ਼ਰੂਰ ਦੱਸੂਗੀ।
0: ਤੇ ਤੁਸੀਂ ਵੀ ਸਾਰੇ ਆਪਣੇ ਬੱਚਿਆਂ ਨੂੰ ਚੰਗੀ ਤੇ ਮਾੜੀ ਛੋਹ ਦੇ ਬਾਰੇ 'ਚ ਜ਼ਰੂਰ ਦੱਸੋ। ਇਹ ਤੁਹਾਡੇ ਬੱਚੇ ਦੀ ਸਰੀਰਕ ਤੇ ਮਾਨਸਿਕ ਸੁਰੱਖਿਆ ਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
2: ਸੋ ਨਾਰੀ ਲੋਕ ਪ੍ਰੋਗਰਾਮ ਚੱਲ ਰਿਹਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਸਾਡੀਆਂ ਭੈਣਾਂ ਨੇ ਟਿਊਨ ਇਨ ਕੀਤਾ ਹੋਇਆ।
3: ਤੇ ਅੰਮ੍ਰਿਤਪਾਲ ਜੀ ਚਿੱਠੀ ਪੜ੍ਹਦੇ ਹਾਂ, ਪਟੇਲ ਨਗਰ ਤੋਂ ਆਈ ਹੈ। ਗੀਤਾ ਰਾਣੀ ਜਾਜੂਰੀਆ, ਗਗਨਦੀਪ ਤੇ ਆਰਜੂ ਜਾਜੂਰੀਆ ਹੋਰਾਂ ਦੀ, ਪਿੰਡ ਮੂਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਪ੍ਰਵੀਨ ਕਾਟਪਾਲ, ਨਿਸ਼ੂ, ਦੀਕਸ਼ਾ, ਜੰਨਤ ਤੇ ਬਿਮਲਾ ਕਾਟਪਾਲ ਹੋਰਾਂ ਦੀ ਚਿੱਠੀ ਹੈ। ਅਗਲੀ ਚਿੱਠੀ ਗਿੱਦੜਬਾਹਾ ਤੋਂ ਹੈ, ਮਨਜੀਤ ਤਨੇਜਾ, ਪ੍ਰਵੀਨ ਪਾਇਲ ਤੇ ਬੇਬੀ ਹਿਨਾਸ਼ਾ ਹੋਰਾਂ ਦੀ। ਤੇ ਹਨੂੰਮਾਨਗੜ੍ਹ ਰਾਜਸਥਾਨ ਤੋਂ ਸ਼ਮੀਮ ਬੇਗਮ ਹੋਰਾਂ ਨੇ ਸਾਨੂੰ ਚਿੱਠੀ ਪਾਈ ਹੈ
2: ਜੀ। ਸੋ ਹੁਣ ਮੈਸੇਜ ਵੀ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮੈਸੇਜ ਬਹੁਤ ਸਾਰੇ ਸਾਡੇ ਕੋਲ ਪਹੁੰਚੇ ਹੋਏ ਨੇ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਸਾਡੀਆਂ ਭੈਣਾਂ ਨੇ ਸੰਗੀਤਾ ਰਾਣੀ ਜਿੰਦਰ, ਆਰਜ਼ੂ ਅਤੇ ਮਹਿਕ ਖੁਰੀ ਪ੍ਰੋਗਰਾਮ ਵਿੱਚ ਸਾਨੂੰ ਮੈਸੇਜ ਕਰ ਰਹੇ ਨੇ। ਹਰਜਿੰਦਰ ਕੌਰ, ਹਰਦੀਪ ਕੌਰ, ਰਮਨਜੋਤ, ਜਸ਼ਨ ਹੋਰੀ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ
3: ਜੀ।
2: ਅਗਲਾ ਮੈਸੇਜ ਪਹੁੰਚਿਆ ਜੀ ਸਾਡੇ ਕੋਲ ਮੈਸ ਗੇਟ ਨਾਭਾ ਤੋਂ। ਲਿਖਣ ਵਾਲੀਆਂ ਭੈਣਾਂ ਨੇ ਜੋਤੀ ਰਾਣੀ ਅਤੇ ਗੁਰਮੰਨਤ ਹੋਰੀ। ਸੋ ਪਹਿਲਾਂ ਹੁਣ ਆਪਾਂ ਇੱਕ ਗੀਤ ਸੁਣਾ ਦਿੰਦੇ ਹਾਂ।
3: ਬਿਲਕੁਲ ਜੀ, ਬਾਕੀ ਫਰਮਾਇਸ਼ਾਂ ਇਸ ਗੀਤ ਤੋਂ ਬਾਅਦ ਪੜਾਂਗੇ।
2: ਮੈਸੇਜ ਤੇ ਚਿੱਠੀਆਂ ਅਸੀਂ ਬਾਅਦ ਪੜ੍ਹਦੇ ਹਾਂ। ਗੀਤ ਭੈਣਾਂ ਨੂੰ ਸੁਣਵਾ ਰਹੇ ਹਾਂ ਆਸ਼ਾ ਭੋਸਲੇ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ।

0: ਪ੍ਰੋਗਰਾਮ ਨਾਰੀ ਲੋਕ ਚੱਲ ਰਿਹਾ, ਇਸ ਪ੍ਰੋਗਰਾਮ ਦੇ ਆਖਿਰ ਵਿੱਚ ਕੁਝ ਮੈਸੇਜ ਵੀ ਸਾਡੇ ਕੋਲ ਪਹੁੰਚੇ ਨੇ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ। ਹਨੂਮਾਨਗੜ੍ਹ ਤੋਂ ਸਾਡੀਆਂ ਭੈਣਾਂ ਲਿਖ ਰਹੀਆਂ ਨੇ, ਅਲਕਾ ਮਿੱਡਾ ਅਤੇ ਇਹਨਾਂ ਦੇ ਹੋਰ ਬਹੁਤ ਸਾਰੀਆਂ ਸਾਥਣਾ। ਸੋਨਾਲੀ ਅਤੇ ਭਗਤੀ ਹੁਰੀ ਲਿਖ ਰਹੇ ਨੇ ਨਾਸਿਕ ਤੋਂ
1: ਜੀ। ਚਿੱਠੀ ਮੇਰੇ ਕੋਲ ਆਈ ਹੈ ਜੀ ਮਲੋਟ ਤੋਂ, ਭੇਜਣ ਵਾਲੀਆਂ ਸਾਡੀਆਂ ਭੈਣਾਂ ਨੇ ਸੀਮਾ ਮਿਗਲਾਨੀ ਅਮਰਗੜ੍ਹ ਸਾਦੁਲ ਸ਼ਹਿਰ ਤੋਂ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ ਕੌਰ ਅਤੇ ਕੁਲਵਿੰਦਰ ਕੌਰ ਮਾਨ
0: ਜੀ। ਨਾਦੂਰਾ ਤੋਂ ਮੈਸੇਜ ਸਾਡੇ ਕੋਲ ਪਹੁੰਚਿਆ ਸੁਦੇਸ਼ ਸੰਤੋਸ਼ ਅਤੇ ਊਸ਼ਾ ਵਸਾਨੇ ਹੋਰਾਂ ਦਾ
1: ਜੀ।
0: ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅੱਜ ਦੇ ਪ੍ਰੋਗਰਾਮ ਨਾਰੀ ਲੋਕ ਦੇ ਵਿੱਚ ਆਖਰੀ ਗੀਤ ਸੁਣਦੇ ਹਾਂ।

ਹੁਣੇ ਭੈਣਾਂ ਸੁਣ ਰਹੇ ਅਸੀਂ ਆਪਣਾ ਰੋਜ਼ਾਨਾ ਪ੍ਰੋਗਰਾਮ ਨਾਲੀ ਲੋਕ। ਇਸ ਵੇਲੇ ਤੁਸੀਂ ਆਕਾਸ਼ਵਾਣੀ ਪਟਿਆਲਾ ਦੇ ਨਾਲ ਹੋ। ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਅਤੇ FM ਬੈਂਡ 100.2 MHz 'ਤੇ ਸੁਣ ਸਕਦੇ ਹੋ। ਸਮਾਂ ਲਾ ਲਓ ਇਸ ਵੇਲੇ ਦੁਪਹਿਰ ਦਾ 1 ਵਜੇ ਵੇਲਾ ਹੋ ਗਿਆ ਤੁਹਾਡੇ ਨਾਲ ਸਾਡੀ ਅੱਜ ਦੀ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਸਾਂਝਾ ਕਰਨ ਦਾ। ਦੁਪਹਿਰ 1:10 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਪ੍ਰੋਗਰਾਮ ਨਗਮੇ ਪ੍ਰਸਾਰਿਤ ਕੀਤਾ ਜਾਏਗਾ। ਦੁਪਹਿਰ 1:40 'ਤੇ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਪੰਜਾਬੀ 'ਚ ਖਬਰਾਂ ਅਤੇ ਆਕਾਸ਼ਵਾਣੀ ਦਿੱਲੀ ਤੋਂ ਉਰਦੂ 'ਚ ਸਮਾਚਾਰ ਦਾ ਸਮਾਂ ਰਹੇਗਾ 1:50 ਦਾ। ਫੌਜੀ ਵੀਰਾਂ ਦੇ ਲਈ ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2 ਵਜੇ, 2:15 ਵਜੇ ਦੁਪਹਿਰ ਸਮਾਚਾਰ ਅਤੇ 2:30 ਵਜੇ ਹੋਏਗਾ ਪ੍ਰੋਗਰਾਮ ਹਾਸਿਆਂ ਦੇ ਗੋਲ ਗੱਪੇ। ਇਹ ਲਾਈਵ ਫੋਨ ਇਨ ਪ੍ਰੋਗਰਾਮ ਹੈ ਜਿਸ 'ਚ ਸਰੋਤੇ ਸਾਡੇ ਦਿੱਤੇ ਹੋਏ ਸ਼ਬਦ ਨੂੰ ਲੈ ਕੇ ਚੁਟਕਲੇ ਸਾਡੇ ਨਾਲ ਸਾਂਝੇ ਕਰ ਸਕਦੇ ਨੇ। ਅੱਜ ਜਿਹੜੇ ਸ਼ਬਦ ਦੀ ਤਿਆਰੀ ਤੁਸੀਂ ਕਰਨੀ ਹੈ, ਜਿਹਨੂੰ ਵਰਤ ਕੇ ਤੁਸੀਂ ਚੁਟਕਲੇ ਸਾਨੂੰ ਸੁਣਾਉਣੇ ਨੇ, ਉਹ ਸ਼ਬਦ ਹੈ ਰੁੱਖ। ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੋਣਗੇ ਆਕਾਸ਼ਵਾਣੀ ਮੁੰਬਈ ਦੁਆਰਾ। ਸ਼ਾਮ 5:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਸਰਗਰਮੀਆਂ ਤਹਿਤ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। ਕਿਸਾਨ ਵੀਰਾਂ ਅਤੇ ਭੈਣਾਂ ਲਈ ਸਾਡਾ ਖਾਸ ਪ੍ਰੋਗਰਾਮ ਕਿਸਾਨ ਵਾਣੀ ਹੋਏਗਾ ਸ਼ਾਮ 5:30। ਅੱਜ ਦੇ ਕਿਸਾਨ ਵਾਣੀ ਪ੍ਰੋਗਰਾਮ ਵਿੱਚ ਤੁਸੀਂ ਮਧੂਮੱਖੀ ਪਾਲਣ, ਘੱਟ ਲਾਗਤ ਵੱਧ ਮੁਨਾਫਾ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਹਾਸਲ ਕਰੋਗੇ। ਪ੍ਰਾਦੇਸ਼ਿਕ ਖਬਰਾਂ ਦਾ ਦੂਜਾ ਬੁਲੇਟਿਨ ਸ਼ਾਮ 6:20 'ਤੇ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਏਗਾ। ਨੌਜਵਾਨ ਦੋਸਤਾਂ ਦੇ ਲਈ ਪ੍ਰੋਗਰਾਮ ਵਿਪਕਿਓਰ ਦਾ ਸਮਾਂ ਰਹੇਗਾ ਸ਼ਾਮ 6:30 ਦਾ।

ਸ਼ਾਮ 7:10 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ 'ਚ ਵਿਸ਼ੇਸ਼ ਪ੍ਰੋਗਰਾਮ। ਸ਼ਾਮ 7:45 ਦਾ ਯਾਨੀ 7:45 ਦਾ ਸਮਾਂ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ ਦਾ। ਇਸ 'ਚ ਤੁਹਾਡੀ ਪਸੰਦ ਦੇ ਪੰਜਾਬੀ ਹਿੰਦੀ ਗੀਤ ਸੁਣਵਾਏ ਜਾਂਦੇ ਨੇ। ਰਾਤੀ 8:15 ਪ੍ਰੋਗਰਾਮ ਰੇਡੀਓ OPD ਦਾ ਮੁੜ ਪ੍ਰਸਾਰਣ ਤੁਸੀਂ ਸੁਣੋਗੇ। ਅੱਜ ਦੇ ਪ੍ਰੋਗਰਾਮ ਵਿੱਚ ਦਮੇ ਯਾਨੀ ਅਸਥਮਾ ਦੇ ਲੱਛਣ ਅਤੇ ਇਲਾਜ ਬਾਰੇ ਡਾਕਟਰ ਅਮਿਤ ਗੁਪਤਾ ਤੁਹਾਨੂੰ ਜਾਣਕਾਰੀ ਦੇਣਗੇ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਹੋਣਗੇ। 9:00 ਤੋਂ ਲੈ ਕੇ 10:00 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਹੋਣਗੇ। ਸਰੋਤਿਆਂ ਦੀਆਂ ਵਟਸਐਪ ਫਰਮਾਇਸ਼ਾਂ 'ਤੇ ਆਧਾਰਿਤ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੋਵਾਂਗੇ ਰਾਤੀ 10:02 'ਤੇ, ਅਤੇ ਪੁਰਾਣੇ ਹਿੰਦੀ ਫਿਲਮੀ ਨਗਮਿਆਂ ਦਾ ਆਨੰਦ ਤੁਸੀਂ ਮਾਣੋਗੇ ਸਾਡੇ ਰੋਜ਼ਾਨਾ ਪ੍ਰੋਗਰਾਮ ਰਜਨੀ ਗੰਧਾ ਤਹਿਤ ਰਾਤੀ 10:30। ਦੇਰ ਰਾਤ 11:00 ਹਿੰਦੀ 'ਚ ਅਤੇ 11:05 'ਤੇ ਅੰਗਰੇਜ਼ੀ 'ਚ ਨਿਊਜ਼ ਹੋਣਗੀਆਂ। ਉਸ ਤੋਂ ਬਾਅਦ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਏਗੀ। ਸੋ ਦੋਸਤੋ, ਇਹ ਸੀ ਵੇਰਵਾ ਉਹਨਾਂ ਪ੍ਰੋਗਰਾਮਾਂ ਦਾ ਜਿਹੜੇ ਅੱਜ ਦੀ ਬਾਕੀ ਰਹਿੰਦੀ ਸਭਾ 'ਚ ਆਕਾਸ਼ਵਾਣੀ ਪਟਿਆਲਾ ਵੱਲੋਂ ਤੁਹਾਡੇ ਲਈ ਪ੍ਰਸਾਰਿਤ ਕੀਤੇ ਜਾਣੇ ਨੇ। ਇਸ ਵੇਲੇ ਤੁਸੀਂ ਸਾਨੂੰ ਸੁਣ ਰਹੇ ਹੋ ਅਤੇ ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨਗਮੇ ਦਾ। ਪ੍ਰੋਗਰਾਮ ਨਗਮੇ 'ਚ ਅਸੀਂ ਸਰੋਤਿਆਂ ਦੀਆਂ ਭੇਜੀਆਂ ਹੋਈਆਂ ਚਿੱਠੀਆਂ ਸ਼ਾਮਲ ਕਰਦੇ ਹਾਂ ਅਤੇ ਸੁਣਵਾਉਂਦੇ ਹਾਂ ਉਹਨਾਂ ਨੂੰ ਹਿੰਦੀ ਫਿਲਮੀ ਗੀਤ। ਸੋ ਪ੍ਰੋਗਰਾਮ 'ਚ ਪਹਿਲੀ ਚਿੱਠੀ ਸ਼ਾਮਲ ਕਰਦੇ ਹਾਂ ਜੀ, ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਆਈ ਹੈ। ਭੇਜਣ ਵਾਲੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਪਿੰਡ ਅਤਾਪੁਰ ਕਲੋਨੀਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਹੋਰਾਂ ਦੀ ਫਰਮਾਇਸ਼ ਹੈ। ਵੱਡੀਆਂ ਜਾਲਾਂ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਦਰਸ਼ਨ ਸਿੰਘ ਸੈਣੀ ਅਤੇ ਭੁਪਿੰਦਰ ਸਿੰਘ ਸੈਣੀ ਹੋਰ ਭੁਪਿੰਦਰ ਕੌਰ ਸੈਣੀ ਹੋਰਾਂ ਨੇ। ਇਸੇ ਤਰ੍ਹਾਂ ਅਗਲੀ ਚਿੱਠੀ ਹਨੂਮਾਨਗੜ੍ਹ ਰਾਜਸਥਾਨ ਤੋਂ ਹੈ। ਰਜ਼ਾਕ ਮੁਹੰਮਦ, ਸ਼ਮੀ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਆਹਿਲ ਖਾਨ ਅਤੇ ਜਿਸ਼ਾਨ ਖਾਨ ਹੋਰਾਂ ਨੇ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ। ਇਹ ਗੀਤ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਬਜਰੰਗੀ ਭਾਈਜਾਨ 'ਚੋਂ।

0: ਤੁਹਾਡੇ ਨਾਲ ਇਸ ਵੇਲੇ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਤੁਸੀਂ ਸਾਨੂੰ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ। ਪ੍ਰੋਗਰਾਮ ਨਗਮੇ ਲੈ ਕੇ ਹਾਜ਼ਰ ਹੋਵਾਂਗੇ ਪ੍ਰਾਦੇਸ਼ਿਕ ਖਬਰਾਂ ਦੇ ਇਸ ਬੁਲੇਟਿਨ ਤੋਂ ਬਾਅਦ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸੋਹਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ। ਨੌਜਵਾਨਾਂ, ਖਾਸ ਕਰਕੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਬਾਰੇ ਵੀ ਵਿਆਪਕ ਗੱਲਬਾਤ ਹੋਈ। ਦੋਵਾਂ ਸ਼ਖਸੀਅਤਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਯੁਵਾ ਸਸ਼ਕਤੀਕਰਨ ਅਤੇ ਹੁਨਰ ਵਿਕਾਸ ਨੂੰ ਮਹੱਤਵਪੂਰਨ ਥੰਮ ਦੱਸਿਆ ਅਤੇ ਇਸ ਦਿਸ਼ਾ ਵਿੱਚ ਨਿਰੰਤਰ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਫਿਰੋਜ਼ਪੁਰ ਵਿੱਚ ਅੱਜ ਸਵੇਰੇ ਫਿਰੋਜ਼ਪੁਰ ਫਾਜ਼ਿਲਕਾ ਸੜਕ 'ਤੇ ਇੱਕ ਵਾਹਨ ਅਤੇ ਟਰੱਕ ਨਾਲ ਟਕਰਾ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ, ਜਦਕਿ 22 ਹੋਰ ਜ਼ਖਮੀ ਹੋ ਗਏ ਨੇ। ਇਹ ਸਾਰੇ ਪਰਿਵਾਰਕ ਮੈਂਬਰ ਸਨ ਅਤੇ ਬਿਆਸ ਦਰਿਆ ਵਿੱਚ ਕਿਸੇ ਮ੍ਰਿਤਕ ਰਿਸ਼ਤੇਦਾਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਬਿਆਸ ਜਾ ਰਹੇ ਸਨ। ਹਾਦਸੇ ਦੌਰਾਨ ਕਈਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਅਤੇ ਫਰੀਦਕੋਟ ਮੈਡੀਕਲ ਕਾਲਜ ਵਿਖੇ ਭਰਤੀ ਕਰਵਾਇਆ ਗਿਆ ਏ। ਪੁਲਿਸ ਸੂਤਰਾਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ ਜ਼ਖਮੀ 22 ਲੋਕਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਏ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਥਾਨਕ ਨਿਵਾਸੀਆਂ ਦੀ ਸਹਾਇਤਾ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ। ਪੰਜਾਬ ਦੇ ਕਰ ਵਿਭਾਗ ਨੇ ਟੈਕਸ ਚੋਰੀ 'ਤੇ ਕਾਰਵਾਈ ਕਰਦਿਆਂ 200 ਤੋਂ ਵੱਧ ਵਾਹਨਾਂ ਦੀ ਜਾਂਚ ਦੌਰਾਨ ਲਗਭਗ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ ਏ। ਇਸ ਬਾਰੇ ਆਬਕਾਰੀ ਅਤੇ ਕਾਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਹ ਕਾਰਵਾਈ ਮੁੱਖ ਤੌਰ 'ਤੇ ਮੰਡੀ ਗੋਬਿੰਦਗੜ੍ਹ, ਖੰਨਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਕੀਤੀ ਗਈ। ਇਸ ਕਾਰਵਾਈ ਦੌਰਾਨ ਲੋਹੇ ਦਾ ਸਕਰੈਪ ਅਤੇ ਸਟੀਲ ਦਾ ਮਾਲ ਲੈ ਕੇ ਜਾ ਰਹੇ 200 ਤੋਂ ਵੱਧ ਵਾਹਨਾਂ ਨੂੰ ਜਾਂਚ ਲਈ ਰੋਕਿਆ ਗਿਆ। ਉਹਨਾਂ ਕਿਹਾ ਕਿ ਬੋਗਸ ਬਿਲਿੰਗ ਅਤੇ ਲੋੜੀਂਦੇ ਦਸਤਾਵੇਜ਼ਾਂ ਦੇ ਬਿਨਾਂ ਮਾਲ ਦੀ ਢੋਆ ਢੋਆਈ 'ਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 3.5 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਜਾਵੇਗਾ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਟਾਂ ਨੂੰ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਏ। ਕਿਸਾਨ ਦੀ ਧੀ ਮਹਿਕਪ੍ਰੀਤ ਕੌਰ ਨੇ ਏਅਰਫੋਰਸ ਅਕੈਡਮੀ ਮੈਰਿਟ ਸੂਚੀ ਵਿੱਚ ਦੇਸ਼ ਭਰ ਵਿੱਚੋਂ ਸਿਖਰਲਾ ਸਥਾਨ ਪ੍ਰਾਪਤ ਕੀਤਾ ਏ, ਜਦਕਿ ਕੋਮਲਪ੍ਰੀਤ ਕੌਰ ਨੇ NDA ਖੜਕ ਵਾਸਲਾ ਵਿੱਚ ਦਾਖਲੇ ਲਈ AIR 18 ਰੈਂਕ ਹਾਸਲ ਕੀਤਾ ਏ। ਇਹ ਰੱਖਿਆ ਸੇਵਾਵਾਂ ਵਿੱਚ ਔਰਤਾਂ ਲਈ ਇੱਕ ਵੱਡਾ ਮੀਲ ਪੱਥਰ ਏ। ਪੰਜਾਬ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰੁਜ਼ਗਾਰ ਉਤਪਤੀ ਮੰਤਰੀ ਅਮਨ ਅਰੋੜਾ ਨੇ ਦੋਵਾਂ ਦੇ ਜਜ਼ਬੇ ਦੀ ਸ਼ਲਾਘਾ ਕੀਤੀ, ਜਦਕਿ ਰੋਪੜ ਨਿਵਾਸੀ ਅਤੇ ਮੌਜੂਦਾ ਸਮੇਂ ਮੋਹਾਲੀ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਕੰਮ ਕਰ ਰਹੇ ਗੁਰਸਿਮਰਨ ਸਿੰਘ ਨੇ ਵੀ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ ਪਾਸ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਏ। ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਪਾਇਲਟ ਕੋਰਸ ਲਈ ਭਾਰਤੀ ਹਵਾਈ ਫੌਜ ਦੀ ਫਲਾਇੰਗ ਬ੍ਰਾਂਚ ਵਿੱਚ ਸ਼ਾਮਲ ਹੋਣਗੇ। ਡਰਾਈਵਰ ਪਿਤਾ ਅਤੇ ਕੱਪੜੇ ਸਿਉਣ ਦਾ ਕੰਮ ਕਰਨ ਵਾਲੀ ਮਾਂ ਦਾ ਪੁੱਤਰ 2022 ਵਿੱਚ 12ਵੀਂ ਜਮਾਤ ਤੋਂ ਬਾਅਦ ਪੁਲਿਸ ਵਿੱਚ ਭਰਤੀ ਹੋਇਆ ਸੀ ਅਤੇ ਨਾਲ ਨਾਲ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਉਸਨੇ ਨੈਸ਼ਨਲ ਡਿਫੈਂਸ ਅਕੈਡਮੀ ਦੀਆਂ ਪ੍ਰੀਖਿਆਵਾਂ ਵਿੱਚ ਕਈ ਵਾਰ ਸ਼ਮੂਲੀਅਤ ਕੀਤੀ ਅਤੇ ਅੰਤ ਵਿੱਚ ਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਫਲ ਹੋਇਆ। ਚੋਣ ਕਮਿਸ਼ਨ ਵੱਲੋਂ ਚੰਡੀਗੜ੍ਹ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਚੋਣ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਨੂੰ ਸੂਚਨਾ ਤਕਨਾਲੋਜੀ ਪ੍ਰਣਾਲੀਆਂ ਅਤੇ ਸਾਫਟ

0: ਐਪਲੀਕੇਸ਼ਨਾਂ ਨਾਲ ਚੰਗੀ ਤਰ੍ਹਾਂ ਜਾਣੂ ਕਰਵਾਇਆ ਗਿਆ। ਇਸ ਪਹਿਲ ਦਾ ਉਦੇਸ਼ ਇਕਸਾਰ ਪ੍ਰਕਿਰਿਆਤਮਕ ਸਮਝ ਪੈਦਾ ਕਰਨਾ, ਆਈਟੀ ਤਿਆਰੀ ਨੂੰ ਮਜ਼ਬੂਤ ਕਰਨਾ ਅਤੇ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ ਦੇ ਸਹਿਜ ਕੁਸ਼ਲ ਲਾਗੂ ਕਰਨ ਨੂੰ ਯਕੀਨੀ ਬਣਾਉਣਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ ਇਹ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਅਭਿਆਸ ਹੈ ਕਿ ਅੰਤਿਮ ਵੋਟਰ ਸੂਚੀਆਂ ਪੂਰੀ ਤਰ੍ਹਾਂ ਸਹੀ ਸਮਾਵੇਸ਼ੀ ਅਤੇ ਅਪ ਟੂ ਡੇਟ ਹੋਣ। ਉਹਨਾਂ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਦੀ ਪੂਰਨ ਅਖੰਡਤਾ ਅਤੇ ਪਾਰਦਰਸ਼ਤਾ ਬਣਾਈ ਰੱਖਣ ਲਈ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਮਚਾਰੀ ਅਤੇ ਨਵੀਨਤਮ ਤਕਨਾਲੋਜੀ ਦੀ ਰਣਨੀਤਿਕ ਵਰਤੋਂ ਬੁਨਿਆਦੀ ਪਹਿਲੂ ਨੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਬ ਡਿਵੀਜ਼ਨ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਅਤਿ ਆਧੁਨਿਕ ਆਰਥੋ ਆਪਰੇਸ਼ਨ ਟੇਬਲ ਭੇਟ ਕੀਤਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਲਈ ਹੁਣ ਤੱਕ ਆਪਣੇ ਅਖਤਿਆਰੀ ਫੰਡ ਵਿੱਚੋਂ 73,42,000 ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ। ਸੰਤ ਸੀਚੇਵਾਲ ਨੇ ਦੱਸਿਆ ਕਿ ਹਸਪਤਾਲ ਵਿੱਚ ਲਗਾਈ ਗਈ ਇਹ ਅਤਿ ਆਧੁਨਿਕ ਆਰਥੋ ਟੇਬਲ ਰਿਮੋਟ ਕੰਟਰੋਲ ਰਾਹੀਂ ਚੱਲੇਗੀ, ਜਿਸ ਨਾਲ ਹੱਡੀਆਂ ਅਤੇ ਗੋਡੇ ਬਦਲਣ ਵਰਗੇ ਔਖੇ ਆਪਰੇਸ਼ਨ ਵੀ ਸੁਚਾਰੂ ਢੰਗ ਨਾਲ ਕੀਤੇ ਜਾ ਸਕਣਗੇ। ਇਸ ਮੌਕੇ ਕਪੂਰਥਲਾ ਸਿਵਲ ਸਰਜਨ ਡਾਕਟਰ ਸੰਜੀਵ ਭਗਤ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਅਤੇ ਆਧੁਨਿਕ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਆਕਾਸ਼ਵਾਣੀ ਦੇ AIR ਐਪ ਤੇ ਸਾਨੂੰ ਤੁਸੀਂ 100.2 ਮੈਗਾਹਰਟਜ਼ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾ ਲਓ ਇਸ ਵੇਲੇ ਦੁਪਹਿਰ ਦਾ 1:15 ਹੋਇਆ ਜੀ। ਪ੍ਰੋਗਰਾਮ ਨਗਮੀ ਦਾ ਬਾਕੀ ਹਿੱਸਾ ਲੈ ਕੇ ਮੈਂ ਕਰਮਜੀਤ ਕੌਰ ਤੁਹਾਡੇ ਨਾਲ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀਆਂ ਭੇਜੀਆਂ ਹੋਈਆਂ ਚਿੱਠੀਆਂ ਸ਼ਾਮਲ ਕਰਾਂਗੇ ਅਤੇ ਸੁਣਵਾਵਾਂਗੇ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ। ਸੋ ਅਗਲੀ ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ ਛੱਤੀਸਗੜ੍ਹ ਭਾਟਾਪਾਰਾ ਦਤਰੀਂਗੀ ਤੋਂ। ਭੇਜਣ ਵਾਲੇ ਨੇ ਦੁਆਰਿਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ, ਦੀਪਕ ਕੁਮਾਰ ਅਤੇ ਜਾਵੇਂਦਰ ਕੁਮਾਰ। ਦੌਲਤਬਾਗ ਮੁਰਾਦਾਬਾਦ ਤੋਂ ਜ਼ਾਫਰ ਹੁਸੈਨ, ਨਈਮਾ ਬੇਗਮ, ਕਾਸਿਮ ਅਲੀ, ਨਦੀਮ ਅਲੀ ਅਤੇ ਜਨੈਦ ਅੱਬਾਸੀ ਹੋਰਾਂ ਦੀ ਚਿੱਠੀ ਹੈ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਸ਼ੋਭਾ ਨਾਇਕ, ਜੇ ਐਸ ਨਾਇਕ ਹੋਰਾਂ ਦੀ ਚਿੱਠੀ ਹੈ। ਅਗਲੀ ਚਿੱਠੀ ਮੱਖੂ ਫਿਰੋਜ਼ਪੁਰ ਤੋਂ ਹੈ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ ਹੋਰਾਂ ਦੀ। ਅਤੇ ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤਿਗ ਵਿਰਕ ਅਤੇ ਮੀਕਾ ਵਿਰਕ ਹੋਰਾਂ ਦੀ ਚਿੱਠੀ ਹੈ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਫਿਲਮ ਅੰਧਾਧੁੰਦ 'ਚੋਂ।

ਜੀ ਦੋਸਤੋ, ਪ੍ਰੋਗਰਾਮ ਨਗਮੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪਟਿਆਲਾ ਤੋਂ, ਅਤੇ ਇਸ ਪ੍ਰੋਗਰਾਮ ਵਿੱਚ ਤੁਹਾਡੀਆਂ ਭੇਜੀਆਂ ਹੋਈਆਂ ਚਿੱਠੀਆਂ ਪੜ੍ਹ ਰਹੇ ਹਾਂ ਅਤੇ ਸੁਣਵਾ ਰਹੇ ਹਾਂ ਤੁਹਾਡੀ ਪਸੰਦ ਦੇ ਹਿੰਦੀ ਫਿਲਮੀ ਗੀਤ। ਅਗਲੀ ਚਿੱਠੀ ਸਾਡੇ ਕੋਲ ਆਈ ਹੈ ਜੀ, ਚਿੱਠੀ ਸਾਡੇ ਕੋਲ ਪਹੁੰਚੀ ਹੈ ਜੀ, ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ, ਦੀਕਸ਼ਾ, ਜੰਨਤ ਕਾਠਪਾਲ, ਮਹਾਲੇਸ਼ਵਰ ਘਾਟ ਅਮਲੇਸ਼ਵਰ ਤੋਂ, ਮਹਾਦੇਵ ਘਾਟ ਅਮਲੇਸ਼ਵਰ ਤੋਂ ਡੂਮਨ ਠਾਕੁਰ, ਸੁਮਨ, ਮਿਥਲੇਸ਼, ਤਾਰਣੀ, ਸੂਰਜ, ਸੁਜਲਾ, ਜੋਤੀ ਅਤੇ ਰਿਆਂਸ਼ ਠਾਕੁਰ ਹੋਰਾਂ ਦੀ ਚਿੱਠੀ ਹੈ। ਅਮਰਗੜ੍ਹ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ ਕੌਰ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ ਮਾਨ ਹੋਰਾਂ ਦੀ ਚਿੱਠੀ ਹੈ। ਸੁਖਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਹੋਰਾਂ ਦੀ ਚਿੱਠੀ ਪਿੰਡ ਬਨਵਾੜੀ ਤੋਂ ਆਈ ਹੈ। ਅਤੇ ਅਗਲੀ ਚਿੱਠੀ ਜੀ ਮੁੱਲਾਂਪੁਰ ਦਾਖਾ ਮੰਡੀ ਤੋਂ ਹੈ, ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਜੇ ਬੀ ਰਾਓ, ਆਸ਼ੀਸ਼ ਸ਼ਰਮਾ, ਦੀਪਕ ਜੈਨ, ਮੰਜੂ ਸ਼ਰਮਾ, ਰਾਜ ਸ਼ਰਮਾ, ਕ੍ਰਿਸ਼ਨ ਗੋਪਾਲ ਸ਼ਰਮਾ ਹੋਰਾਂ ਦੀ ਇਹ ਚਿੱਠੀ ਹੈ ਜੀ। ਇਹਨਾਂ ਦੇ ਨਾਲ ਨੇ ਸਵਿਤਾ ਸ਼ਰਮਾ, ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਤੀਕ ਮਲਹੋਤਰਾ, ਪ੍ਰਤੀਕ, ਨਵਨੀਤ ਰਾਏ, ਡਾਕਟਰ ਅਮਨਦੀਪ ਅਤੇ ਅਨਿਲ ਸ਼ਰਮਾ ਹੋਰਾਂ ਦੀ ਚਿੱਠੀ ਹੈ। ਕਾਲਕਾ ਬਜਾਜ ਤੋਂ ਚਿੱਠੀ ਪਾਈ ਹੈ ਜੀ, ਸ਼ੁਭਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ ਹੋਰਾਂ ਨੇ। ਬਾਜਵਾ ਕਲੋਨੀ ਪਟਿਆਲਾ ਤੋਂ ਅਨੰਨਿਆ, ਦਿਵਾਂਸ਼ੀ, ਪੂਨਮ, ਰੇਨੂ, ਪਾਰਵਤੀ ਹੋਰਾਂ ਦੀ ਚਿੱਠੀ ਹੈ। ਅਤੇ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਪੱਤਾ, ਨੀਲਮ, ਨਿਤਿਨ, ਪਲਕ, ਕਰਨ, ਗੀਤੂ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਪੱਤਾ ਹੋਰਾਂ ਦੀ। ਅਤੇ ਆਓ ਫਿਰ ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਸ਼੍ਰੇਆ ਘੋਸ਼ਾਲ ਦੀ ਆਵਾਜ਼ 'ਚ। ਇਸ ਗੀਤ ਨੂੰ ਸੰਗੀਤ ਏ.ਆਰ. ਰਹਿਮਾਨ ਨੇ ਦਿੱਤਾ ਹੈ, ਗੀਤ ਦੇ ਬੋਲ ਗੁਲਜ਼ਾਰ ਨੇ ਲਿਖੇ ਨੇ, ਸ਼੍ਰੇਆ ਘੋਸ਼ਾਲ ਦੇ ਨਾਲ ਗੀਤ ਨੂੰ ਗਾਇਆ ਮੋਹਿਤ ਚੌਹਾਨ ਨੇ। ਅਤੇ ਇਹ ਗੀਤ ਅਸੀਂ ਲਿਆ ਫਿਲਮ ਜਬ ਤੱਕ ਹੈ ਜਾਨ 'ਚੋਂ।

0: ਜਾਣੋ, ਮੈਂ ਆਪਣੀ ਪੁੱਤ ਨੂੰ ਨਵੀਂ ਸਾਈਕਲ ਲਿਆ ਕੇ ਦਿੱਤੀ ਹੈ, ਪੂਰਾ 3000 ਰੁਪਿਆ ਲਗਾਇਆ। ਜਾ ਲੈ ਜਾ ਮੇਰਾ ਪੁੱਤ, ਚਲਾ ਲੈ ਸੜਕ ਤੇ।
1: ਚਲ ਬਹੁਤ ਵਧੀਆ ਕੀਤਾ ਭੈਣੇ, ਬਹੁਤ ਬਹੁਤ ਵਧਾਈਆਂ ਹੋਣ, ਪਰ ਤੂੰ ਇੰਨੇ ਛੋਟੇ ਜਵਾਕ ਨੂੰ ਸਾਈਕਲ ਲੈ ਕੇ ਸੜਕ ਤੇ ਕਿਉਂ ਭੇਜਦਾ?
0: ਲੈ ਫੇਰ ਕੀ ਹੋ ਗਿਆ ਭੈਣੇ, ਆ ਘਰ ਦੇ ਸਾਹਮਣੇ ਤਾਂ ਸੜਕ ਹੈ।
1: ਪਰ ਤੇਰੇ ਘਰ ਦੇ ਸਾਹਮਣੇ ਮੇਨ ਰੋਡ ਹੈ, ਰੱਬ ਨਾ ਕਰੇ ਜੇ ਕਦੇ ਤੇਜ਼ ਸਪੀਡ ਚ ਆ ਰਿਹਾ ਕੋਈ ਵਾਹਨ ਤੇਰੇ ਜਵਾਕ ਚ ਵੱਜੇ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਯਾਦ ਰੱਖੋ, ਆਪਣੇ ਛੋਟੇ ਬੱਚਿਆਂ ਨੂੰ ਸੜਕ ਤੇ ਇਕੱਲੇ ਨਾ ਜਾਣ ਦਿਓ, ਇਹ ਤੁਹਾਡੇ ਬੱਚੇ ਤੇ ਰਾਹਗੀਰਾਂ ਦੋਵਾਂ ਦੀ ਜਾਨ ਨੂੰ ਜੋਖਿਮ ਚ ਪਾ ਸਕਦਾ ਹੈ।
2: ਸੜਕ ਸੁਰੱਖਿਆ ਜੀਵਨ ਦੀ ਰੱਖਿਆ।
3: ਜੀ ਦੋਸਤੋ, ਆਕਾਸ਼ਵਾਣੀ ਪਟਿਆਲਾ ਤੋਂ ਤੁਸੀਂ ਪ੍ਰੋਗਰਾਮ ਨਗਮੇ ਸੁਣ ਰਹੇ ਹੋ ਤੇ ਇਹ ਪ੍ਰੋਗਰਾਮ ਚ ਅਗਲੀ ਚਿੱਠੀ ਸਾਡੇ ਕੋਲ ਸਿਉਣਾ ਤੋਂ ਆਈ ਹੈ। ਭੇਜਣ ਵਾਲੇ ਨੇ ਤੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ, ਪਾਲ ਕੌਰ, ਮਨਵੀਰ ਕੌਰ ਹੋਰੀ, ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ। ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਨੀਲਮ, ਬੀਕੇ, ਰਮਾ, ਕੈਲਾਸ਼, ਕਿਰਨ ਤੇ ਆਰ ਐਸ ਪੁਰੀ। ਮਸੀਤਾ ਡੱਬ ਵਾਲੀ ਤੋਂ ਦਰਸ਼ਨ ਲੋਟ, ਗਗਨਦੀਪ, ਇੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ ਉਹਨਾਂ ਦੀ ਚਿੱਠੀ ਹੈ। ਬਕਸਰ ਬਿਹਾਰ ਤੋਂ ਸਰਾਜੁਦੀਨ ਅੰਸਾਰੀ, ਫਾਤਮਾ ਖਾਤੂਨ ਅੰਸਾਰੀ, ਪੁਰਾਣਾ ਤਲਾਬ ਡੁਮਰਾਓ ਤੋਂ ਵਲੀ ਉੱਲਾਹ ਅੰਸਾਰੀ ਅਤੇ ਅਸਮਾ ਨਾਜ਼ ਅੰਸਾਰੀ ਹੋਰਾਂ ਦੀ ਚਿੱਠੀ ਹੈ। ਚਮਨ ਪਾਰਕ ਦਿੱਲੀ ਤੋਂ ਡਾਕਟਰ ਸੋਨੀਮਾ ਅਤੇ ਡਾਕਟਰ ਆਦਿਬਾ ਹੋਰਾਂ ਨੇ ਸਾਨੂੰ ਫਰਮਾਇਸ਼ ਭੇਜੀ ਹੈ। ਸਰੀਮਪੁਰ ਬਕਸਰ ਤੋਂ ਰਾਜ ਐਸ ਡੀ ਅੰਸਾਰੀ, ਆਸਿਮਾ ਖਾਤੂਨ ਅੰਸਾਰੀ ਅਤੇ ਗੁਲਫਰਾਜ਼ ਭਾਗਲਪੁਰੀ ਹੋਰਾਂ ਨੇ ਚਿੱਠੀ ਪਾਈ ਹੈ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਦੀ ਚਿੱਠੀ ਹੈ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਬੀਰ, ਸੀਤਾ, ਗਗਨ, ਸੋਨੀ, ਰੇਖਾ ਅਤੇ ਗੀਤਾ ਹੋਰਾਂ ਨੇ ਚਿੱਠੀ ਪਾਈ ਹੈ। ਕੈਥਲ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ ਨੰਦ ਲਾਲ ਅਤੇ ਸ਼ਸ਼ੀਪਾਲ ਕਟਾਰੀਆ ਹੋਰਾਂ ਨੇ। ਪਿੰਡ ਚੋਹਲਦਾ ਬਾਗਪਤ ਤੋਂ ਸੰਜੀ ਠਿੰਗੀਆ, ਨਮਨ ਮੁਸਕਾਨ ਅਤੇ ਕੁਨਾਲ ਹੋਰਾਂ ਦੀ ਚਿੱਠੀ ਹੈ। ਪਿੰਡ ਬਲਦ ਖੁਰਦ, ਭਵਾਨੀਗੜ੍ਹ, ਸੰਗਰੂਰ ਤੋਂ ਸਾਨੂੰ ਚਿੱਠੀ ਪਾਈ ਹੈ ਅਸ਼ਵਨੀ ਗਰਗ, ਵਿਨੋਦ ਗਰਗ, ਪ੍ਰਿਯੰਕਾ ਗਰਗ ਹੋਰਾਂ ਦੀ ਚਿੱਠੀ ਹੈ ਜੀ। ਸਬਜ਼ੀ ਮੰਡੀ ਸਮਾਣਾ ਤੋਂ ਸ਼ਸ਼ੀਪਾਲ ਕਟਾਰੀਆ, ਮਨੀਸ਼, ਭਵੀ, ਨੇਹਾ, ਰੇਨੂ, ਸਰੋਜ, ਗੀਤਾ ਅਤੇ ਸੋਨੀਆ ਕਟਾਰੀਆ ਹੋਰਾਂ ਦੀ ਚਿੱਠੀ ਹੈ। ਅਤੇ ਇਹਨਾਂ ਸਾਰੇ ਸਰੋਤਾਂ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਹਰੀਹਰਨ ਅਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ, ਜਿਸ ਗੀਤ ਨੂੰ ਸੰਗੀਤ ਸ਼ਿਵ ਹਰੀ ਨੇ ਦਿੱਤਾ। ਗੀਤ ਦੇ ਬੋਲ ਆਨੰਦ ਬਖਸ਼ੀ ਨੇ ਲਿਖੇ ਨੇ।

ਜੀ ਦੋਸਤੋ, ਪ੍ਰੋਗਰਾਮ 'ਚ ਅਗਲੀ ਚਿੱਠੀ ਆਦਰਸ਼ ਨਗਰ ਮਲੋਟ ਤੋਂ ਭੇਜੀ ਹੈ। ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ ਅਤੇ ਸ਼ਾਇਨਾ ਸ਼ਰਮਾ ਹੋਰਾਂ ਨੇ, ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਗੀਤ ਸਿੰਘ, ਮਨਜੀਤ ਕੌਰ ਹੋਰਾਂ ਨੇ ਬਠਿੰਡੇ ਤੋਂ, ਦਪਿੰਦਰ ਸਿੰਘ ਅਤੇ ਗੁਰਸ਼ਬਦ ਸਿੰਘ ਹੋਰਾਂ ਦੀ ਚਿੱਠੀ ਹੈ ਜੀ। ਅਗਲੀ ਚਿੱਠੀ ਮਲੋਟ ਤੋਂ ਹੈ। ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਵਿਕਾਸ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ, ਗੁਰਚਰਨ ਗਰੋਵਰ ਅਤੇ ਰਮੇਸ਼ ਮਿਗਲਾਨੀ ਹੋਰਾਂ ਦੀ। ਗਿੱਦੜਬਾਹਾ ਤੋਂ ਸਾਨੂੰ ਚਿੱਠੀ ਪਾਈ ਹੈ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਬੇਬੀ ਹਿਨਾਨ ਸ਼ਾਹ ਹੋਰਾਂ ਨੇ। ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਲਾਲ ਜਿੰਦਲ ਹੋਰਾਂ ਦੀ ਚਿੱਠੀ ਹੈ ਜੀ। ਮਹਿਸਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ ਹੋਰਾਂ ਦੀ। ਰਿੰਗਨੀ, ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਦਤਰਿੰਗੀ ਤੋਂ ਭਾਗਵਤ ਵਰਮਾ, ਲੇਵਾਈ ਤੋਂ ਗੁਲਾਬਦਾਸ ਮਾਣਿਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ ਅਤੇ ਚਰਡੋਂਗਰੀ ਪਿਪਰੀਆ ਤੋਂ ਦੁਰਗਾ ਰਾਮ ਸਾਹੂ ਹੋਰਾਂ ਦੀ ਚਿੱਠੀ ਹੈ। ਅਤੇ ਆਓ ਇਹਨਾਂ ਸਾਰੇ ਸਰੋਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਲੱਕੀ ਅਲੀ ਦੀ ਆਵਾਜ਼ 'ਚ, ਫਿਲਮ ਕਹੋ ਨਾ ਪਿਆਰ ਹੈ ਜੋ।

0: ਪੇਸ਼ਕਸ਼ ਸੀ। ਉਮੀਦ ਕਰਦੇ ਹਾਂ ਸਾਰੇ ਸਰੋਤਿਆਂ ਨੂੰ ਇਹ ਪ੍ਰੋਗਰਾਮ ਹੈ ਜਿਹੜਾ ਪਸੰਦ ਆਇਆ ਹੋਏਗਾ, ਕਿਉਂਕਿ ਉਹਨਾਂ ਦੀ ਪਸੰਦ ਦੇ ਗੀਤ ਅਸੀਂ ਉਹਨਾਂ ਨੂੰ ਸੁਣਵਾਏ। ਸੋ ਤੁਸੀਂ ਵੀ ਜੇਕਰ ਇਸ ਪ੍ਰੋਗਰਾਮ 'ਚ ਚਿੱਠੀ ਪਾਉਣਾ ਚਾਹੁੰਦੇ ਹੋ, ਸਾਨੂੰ ਚਿੱਠੀ ਪਾ ਸਕਦੇ ਹੋ। ਸਾਡਾ ਪਤਾ ਹੈ ਪ੍ਰੋਗਰਾਮ ਨਗਮੇ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ ਹੈ 1470002। ਅਤੇ ਇਸ ਦੇ ਨਾਲ ਹੀ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਨਗਮੇ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਇਸ ਵੇਲੇ ਤੁਸੀਂ ਹੋ ਆਕਾਸ਼ਵਾਣੀ ਪਟਿਆਲਾ ਦੇ ਨਾਲ। ਸਾਨੂੰ ਤੁਸੀਂ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਦੇ ਨਾਲੋਂ ਨਾਲ ਸੁਣ ਸਕਦੇ ਹੋ। ਸਮਾਂ ਲਾ ਲਓ, ਇਸ ਵੇਲੇ ਦੁਪਹਿਰ ਦੇ 1:40 ਹੋ ਰਹੇ ਨੇ। ਹੁਣ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣੋਗੇ ਪੰਜਾਬੀ 'ਚ ਖਬਰਾਂ, ਅਤੇ 1:50 'ਤੇ ਦਿੱਲੀ ਤੋਂ ਹੋਣਗੇ ਉਰਦੂ ਸਮਾਚਾਰ। ਆਓ ਸੁਣਦੇ ਹਾਂ।
1: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਕਿ ਭਾਰਤ ਆਲਮੀ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉਭਰ ਰਿਹਾ ਹੈ। ਭਾਰਤ ਤੇ ਨੇਪਾਲ ਦੇ ਵਿਦੇਸ਼ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਵਪਾਰ, ਨਿਵੇਸ਼, ਸੰਪਰਕ ਤੇ ਊਰਜਾ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਚਰਚਾ ਕਰਨਗੇ। ਪੰਜਾਬ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 22 ਹੋਰ ਜ਼ਖਮੀ। ਮੌਰੀਸ਼ਸ ਨੇ ਈਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਜੋਂ ਪਿਛਲੇ 21 ਦਿਨਾਂ ਵਿੱਚ ਕੋਂਗੋ, ਯੁਗਾਂਡਾ ਚ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਅਸਥਾਈ ਪਾਬੰਦੀ ਲਾ ਦਿੱਤੀ ਏ। ਤੇ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਅੱਜ ਸ਼ਾਮ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਅਜਿਹੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉਭਰ ਰਿਹਾ, ਜਦੋਂ ਬਹੁਤ ਸਾਰੇ ਦੇਸ਼ ਆਰਥਿਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਨੇ। ਮਾਲੀ ਸਾਲ 2025-26 ਵਿੱਚ 7.7 ਫੀਸਦੀ ਦੀ ਰਜਿਸਟਰਡ GDP ਵਿਕਾਸ ਦਰ ਦਾ ਹਵਾਲਾ ਦਿੰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਪਿਛਲੇ 12 ਸਾਲਾਂ ਵਿੱਚ ਬਣੀ ਭਾਰਤੀ ਆਰਥਿਕਤਾ ਦੇ ਲਚਕੀਲੇਪਣ ਅਤੇ ਇਸ ਦੀ ਤਾਕਤ ਨੂੰ ਦਰਸਾਉਂਦੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਰਥਿਕ ਵਿਕਾਸ ਨੂੰ ਸਥਿਰਤਾ, ਵਿਸ਼ਵਾਸ ਅਤੇ ਭਰੋਸੇਯੋਗਤਾ ਨਾਲ ਜੋੜਿਆ ਏ। ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਰਾਸ਼ਟਰ ਨਿਰਮਾਣ, ਨਵੀਨਤਾ, ਬੁਨਿਆਦੀ ਢਾਂਚੇ ਅਤੇ ਉੱਤਮਤਾ ਤੇ ਧਿਆਨ ਕੇਂਦਰਿਤ ਕਰਨ ਲਈ ਸ੍ਰੀ ਮੋਦੀ ਦੀ ਅਟੁੱਟ ਵਚਨਬੱਧਤਾ ਅਤੇ ਆਲਮੀ ਚੁਣੌਤੀਆਂ ਵਿੱਚੋਂ ਦੇਸ਼ ਨੂੰ ਅੱਗੇ ਵਧਾਉਣ ਦੀ ਉਨ੍ਹਾਂ ਦੀ ਯੋਗਤਾ ਨੇ ਭਾਰਤ ਨੂੰ ਇੱਕ ਭਰੋਸੇਮੰਦ, ਲਚਕੀਲਾ ਅਤੇ ਵਿਸ਼ਵ ਪੱਧਰ ਤੇ ਸਨਮਾਨਿਤ ਆਰਥਿਕ ਸ਼ਕਤੀ ਵਾਲੇ ਦੇਸ਼ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਨਦਾਰ ਵਿਕਾਸ ਰਾਹੀਂ ਨਵੇਂ ਮੌਕੇ ਪੈਦਾ ਹੋਣਾ ਅਤੇ 140 ਕਰੋੜ ਭਾਰਤੀਆਂ ਦੀਆਂ ਆਸਾਂ ਉਮੀਦਾਂ ਨੂੰ ਮਜ਼ਬੂਤ ਕਰਨਾ ਜਾਰੀ ਏ। ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਆਰਥਿਕਤਾ ਦੀ ਨੀਂਹ ਬੇਹੱਦ ਮਜ਼ਬੂਤ ਏ ਅਤੇ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਦੇਸ਼ ਨੇ ਮਾਲੀ ਸਾਲ 2025-26 ਵਿੱਚ 7.7 ਫੀਸਦ ਦੀ ਮਜ਼ਬੂਤ ਵਿਕਾਸ ਦਰ ਦਰਜ ਕੀਤੀ ਏ। ਕੱਲ੍ਹ ਸ਼ਾਮ ਦਮਨ ਵਿੱਚ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਆਰਥਿਕਤਾਵਾਂ ਵਿੱਚੋਂ ਇੱਕ ਏ।
2: ਵਰਸ 2025-26 ਮੈਂ ਭਾਰਤ ਨੇ 7.7% ਕੀ ਗ੍ਰੋਥ ਰੇਟ ਹਾਸਿਲ ਕੀ ਹੈ ਔਰ ਪਿਛਲਾ ਕੁਆਟਰ ਜੋ 31 ਮਾਰਚ ਕੋ ਖਤਮ ਹੁਆ ਉਸਮੇ ਵੀ ਭਾਰਤ ਕੀ ਗ੍ਰੋਥ 7.8% ਰਹੀ ਹੈ ਔਰ ਯੇ ਦੁਨੀਆ ਮੈਂ ਤੇਜ ਗਤੀ ਸੇ ਆਗੇ ਬੜਨੇ ਵਾਲੀ ਬੜੀ ਇਕੋਨੋਮੀ ਹੈ।
1: ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨਾਲ ਗੱਲਬਾਤ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਧਿਰਾਂ ਵਪਾਰ, ਨਿਵੇਸ਼, ਸੰਪਰਕ, ਊਰਜਾ ਅਤੇ ਲੋਕਾਂ ਤੇ ਲੋਕਾਂ ਦੇ ਸਬੰਧਾਂ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਆਪਸੀ ਹਿੱਤ ਦੇ ਮਾਮਲਿਆਂ ਤੇ ਚਰਚਾ ਕਰਨਗੇ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਨੇਪਾਲ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਵਿਕਾਸ ਸਹਿਯੋਗ, ਲੋਕਾਂ ਤੋਂ ਲੋਕਾਂ ਦੇ ਸਬੰਧ, ਵਪਾਰ ਅਤੇ ਨਿਵੇਸ਼ ਸਮੇਤ ਆਪਸੀ ਹਿੱਤ ਦੇ ਹੋਰ ਖੇਤਰਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਵਿਸ਼ਾਲ ਏਜੰਡਾ ਸਾਂਝਾ ਕਰਦੇ ਨੇ। ਇਸ ਦੌਰਾਨ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਕਿਹਾ ਜੋ ਕਿ ਭਾਰਤ ਦੇ 3 ਦਿਨਾਂ ਦੌਰੇ ਤੇ ਨੇ, ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਭਾਰਤ ਵਿਚ ਨੇਪਾਲ ਦੇ ਦੂਤਘਰ ਮੁਤਾਬਿਕ ਦੋਵਾਂ ਅਧਿਕਾਰੀਆਂ ਨੇ ਨੇਪਾਲ ਭਾਰਤ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਮੁੱਦਿਆਂ ਤੇ ਚਰਚਾ

ਫੌਜੀ ਵੀਰਾਂ ਦੇ ਲਈ ਇਹ ਗੀਤ ਅਸੀਂ ਸੁਣਵਾਇਆ ਸੀ ਸੋਨੂ ਨਿਗਮ, ਰੂਪ ਕੁਮਾਰ ਰਾਠੌਰ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਗੀਤ ਨੂੰ ਸੰਗੀਤ ਅਨੂ ਮਲਿਕ ਨੇ ਦਿੱਤਾ ਸੀ, ਗੀਤ ਦੇ ਬੋਲ ਜਾਵੇਦ ਅਖਤਰ ਨੇ ਲਿਖੇ ਸੀ।

ਇਹ ਗੀਤ ਤੁਸੀਂ ਸੁਣਿਆ ਰੇਸ਼ਮਾ ਦੀ ਆਵਾਜ਼ 'ਚ, ਗੀਤ ਨੂੰ ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਨੇ ਦਿੱਤਾ ਸੀ ਅਤੇ ਬੋਲ ਆਨੰਦ ਬਖਸ਼ੀ ਨੇ ਲਿਖੇ ਸੀ। ਪ੍ਰੋਗਰਾਮ ਸਰਫਰੋਸ਼ ਦਾ ਇਹ ਆਖਰੀ ਗੀਤ ਤੁਸੀਂ ਸੁਣੋਗੇ ਮੁਹੰਮਦ ਰਫੀ ਦੀ ਆਵਾਜ਼ 'ਚ। ਇਸ ਗੀਤ ਅਸੀਂ ਲਿਆ ਫਿਲਮ ਏਕ ਸਪੇਰਾ ਏਕ ਲੁਟੇਰਾ 'ਚੋਂ।

0: ਸੋ ਜੀ, ਪ੍ਰੋਗਰਾਮ 'ਚ ਸਾਡੇ ਨਾਲ ਪਹਿਲੇ ਕਾਲਰ ਆ ਗਏ ਨੇ, ਆਓ ਗੱਲ ਕਰੀਏ ਉਹਨਾਂ ਦੇ ਨਾਲ।
1: ਲਓ ਜੀ,
0: ਆਉਂਦੇ ਸਾਰ ਹੀ ਸਾਡੀ ਪਹਿਲੀ ਕਾਲ ਹੈ ਜਿਹੜੀ ਕੱਟ ਗਈ ਹੈ, ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਸਰੋਤਾ ਸਾਹਿਬਾਨ ਦੇ ਨਾਲ ਦੁਬਾਰਾ ਤੋਂ ਰਾਬਤਾ ਕਾਇਮ ਹੋ ਸਕੇ।
2: ਆਖਿਰ ਕੀ ਹੈ ਲੇਨ ਡਰਾਈਵਿੰਗ? ਹਾਈਵੇ ਜਾਂ ਸੜਕ ਦੇ ਖੱਬੇ ਪਾਸੇ ਵਾਲੀ ਲੇਨ ਭਾਰੀ ਵਾਹਨਾਂ ਅਤੇ ਘੱਟ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਲਈ ਹੁੰਦੀ ਹੈ। ਉੱਥੇ ਹੀ ਸੱਜੇ ਪਾਸੇ ਵਾਲੀ ਲੇਨ ਤੇਜ਼ ਵਾਹਨਾਂ ਅਤੇ ਓਵਰਟੇਕ ਕਰਨ ਲਈ ਬਣਾਈ ਗਈ ਹੁੰਦੀ ਹੈ। ਲੇਨ ਡਰਾਈਵਿੰਗ ਕਰਦਿਆਂ ਸਮੇਂ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖੋ। ਮੰਨ ਲਓ ਕਿ ਤੁਸੀਂ ਅਜਿਹੀ ਸੜਕ 'ਤੇ ਗੱਡੀ ਚਲਾ ਰਹੇ ਹੋ ਜਿਸ ਦੀਆਂ ਤਿੰਨ ਲੇਨਾਂ ਹਨ। ਹੁਣ ਇਸ ਵਿੱਚੋਂ ਜੋ ਖੱਬੇ ਪਾਸੇ ਵਾਲੀ ਲੇਨ ਘੱਟ ਰਫ਼ਤਾਰ ਵਾਲੇ ਵਾਹਨਾਂ ਲਈ ਹੁੰਦੀ ਹੈ, ਵਿਚਕਾਰ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਮੱਧਮ ਰਫ਼ਤਾਰ ਨਾਲ ਚੱਲ ਰਹੇ ਨੇ, ਅਤੇ ਸੱਜੇ ਪਾਸੇ ਵਾਲੀ ਲੇਨ ਉਹਨਾਂ ਵਾਹਨਾਂ ਲਈ ਹੁੰਦੀ ਹੈ ਜੋ ਤੇਜ਼ ਰਫ਼ਤਾਰ ਨਾਲ ਚੱਲ ਰਹੇ ਨੇ। ਤੁਹਾਨੂੰ ਆਪਣੇ ਵਾਹਨ ਅਤੇ ਵਾਹਨ ਦੀ ਸਪੀਡ ਦੇ ਹਿਸਾਬ ਨਾਲ ਸਹੀ ਲੇਨ ਦੀ ਚੋਣ ਕਰਨੀ ਚਾਹੀਦੀ ਹੈ।
0: ਹੈਲੋ,
3: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਹਾਸਿਆਂ ਦੇ ਗੁਰਪ੍ਰੀਤ
3: ਜਾਨਾ ਤੋਂ ਦਰਸ਼ਨ ਸਿੰਘ ਸੈਣੀ ਬੋਲਦਾ ਜੀ।
0: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
3: ਹਾਂਜੀ ਮੈਡਮ ਜੀ, ਨਾ ਇੱਕ ਅੰਬ ਦੇ ਰੁੱਖ ਤੇ ਬੈਠੇ ਤੋਤਾ ਤੋਤੀ ਅੰਬ ਖਾ ਰਹੇ ਸੀਗੇ
0: ਜੀ।
3: ਤੋਤਾ ਵੀ ਆਪਦਾ ਅੰਬ ਲੱਗ ਗਿਆ ਖਾਣ, ਤੋਤੀ ਤੋਂ ਅੰਬ ਸਮਿਆ ਨੀ, ਉਹ ਭਾਰੀ ਸਾ ਜੀ, ਉਹ ਆ ਕੇ ਥੱਲੇ ਡਿੱਗ ਗਿਆ ਜੀ। ਆ ਕੇ
0: ਜੀ
3: ਥੱਲੇ ਡਿੱਗਾ, ਥੱਲੇ ਬੈਠੇ ਡੱਡੂ ਕਹਿ ਲੋ ਤੇ ਮਿੰਡਕ ਕਹਿ ਲੋ, ਉਹ ਕਹਿੰਦੀ ਮਿੰਡਕ ਕਹਿ ਰਹੀ ਥੱਲੇ, ਕਹਿੰਦੀ ਲਾਲ ਕਿਨਾਰੀ ਹਰਾ ਦੁਪੱਟਾ, ਮਰ ਜਾਣੀ ਨੇ ਮਾਰਿਆ ਬੱਟਾ। ਅੱਗੇ ਤੋਤੀ ਵੀ ਘੱਟ ਨੀ ਸੀ, ਤੋਤੀ ਨੇ ਵੀ ਜਦੋਂ ਸੁਣਾਇਆ ਫਿਰ ਉਹਨੂੰ ਜਿਵੇਂ ਵਿਆਹ ਦੇ ਵਿੱਚ ਹੈਰੇ ਲਾਉਂਦੇ ਹੁੰਦੇ ਨੇ, ਕਹਿੰਦੀ ਫਿੱਡੀਆਂ ਨਾਸਾ ਥੁੱਬੜ ਮੂੰਹ ਮੈਂ ਕੀ ਜਾਣਾ ਬੈਠੀ ਤੂੰ
0: ਜੀ।
3: ਉਹਨੇ ਵੀ ਵਧੀਆ ਢੋਟਕਾ ਦੇਣਾ ਸੀ ਜਦੋਂ।
0: ਬਿਲਕੁਲ ਜੀ, ਫਿਰ ਮੌਕੇ ਤੇ ਗੱਲ ਆਉਣੀ ਵੀ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ।
3: ਹਾਂ ਜੀ ਹਾਂ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ।
4: ਜੇ ਤੁਹਾਨੂੰ ਕੋਈ ਬੱਚਾ ਗੁੰਮ ਹੋਇਆ, ਕਿਸੇ ਮੁਸੀਬਤ ਚ ਫਸਿਆ ਜਾਂ ਲਾਵਾਰਿਸ ਹਾਲਤ ਵਿੱਚ ਮਿਲਦਾ ਹੈ, ਜਾਂ ਤੁਸੀਂ ਕਿਸੇ ਅਜਿਹੇ ਬੱਚੇ ਨੂੰ ਜਾਣਦੇ ਹੋ ਜਿਸ ਨੂੰ ਲਗਾਤਾਰ ਸਰੀਰਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਾਂ ਆਪਣਾ ਫਰਜ਼ ਪਛਾਣੋ। ਇਸ ਦੀ ਸੂਚਨਾ ਚਾਈਲਡ ਹੈਲਪਲਾਈਨ ਟੋਲ ਫ੍ਰੀ ਨੰਬਰ 1098 ਤੇ ਜ਼ਰੂਰ ਦਿਓ।
0: ਹੈਲੋ,
5: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ,
5: ਮੈਂ ਬਿੰਦਰ ਸਿੰਘ ਡਕਾਲੇ ਤੋਂ ਬੋਲਦਾ ਮੈਡਮ ਜੀ।
0: ਜੀ ਬਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਵਿਸ਼ੇ ਤੇ। ਕਿਹੜਾ ਚੁਟਕਲਾ ਸੁਣਾਓਗੇ?
5: ਚੁਟਕਲਾ ਜੀ ਹੋਈ ਵਾ ਰੁੱਖ ਤੇ ਸੁਣਾਵਾਂਗੇ
0: ਜੀ। ਸੁਣਾਓ।
5: ਐਵੇਂ ਅਮਰਜੀਤ ਮੈਡਮ ਜੀ, ਕੋਈ ਨਾ ਰੁੱਖ ਲਾਉਣ ਜਾ ਰਹੀ ਜੀ ਕਿਸੇ

0: ਭੈਣ ਖਲਾਉਣ ਜਾ ਰਹੀ ਆ ਗਾ ਤੂੰ ਵੀ ਰੁੱਖ ਲਾ ਦੇ ਸਰ
1: ਜੀ।
0: ਤਾਂ ਮੈਂ ਤੂੰ ਲਾਇਆ ਚੱਲ ਬਹੁਤ ਵਧੀਆ ਕੰਮ ਕਰ ਰਹੀ ਆ ਰੁੱਖ ਲਾਉਣੇ ਚੰਗੇ ਹੋ ਪਰ ਕੱਲ ਮੇਰੀ ਜ਼ਿੰਦਗੀ ਚ ਤਾਂ ਪਹਿਲੀ ਰੁੱਖ ਮਿਲ ਗਿਆ ਮੈਨੂੰ ਕਹਿ ਮੇਰੇ ਘਰ ਰੁੱਖੇ ਆ ਨਾ ਕਿਸੇ ਨਾਲ ਬੋਲੇ ਨਾ ਜੀ
1: ਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਜੀ ਇਸ ਵਾਰ ਤਾਂ ਆਪਾਂ ਨਿੰਮ ਵੀ ਵਢਾ ਦੇਣੀ ਆ ਆਪਣੇ ਵਿਹੜੇ ਚੋਂ, ਸਾਰਾ ਦਿਨ ਪੱਤੇ ਖਿਲਰੇ ਰਹਿੰਦੇ ਨੇ।
3: ਨਾ ਪੁੱਤ, ਪੰਛੀਆਂ ਦਾ ਰਣ ਬਸੇਰਾ ਏ, ਆਪਾਂ ਨੂੰ ਕੀ ਕਹਿੰਦਾ ਹੈ।
2: ਲੈ ਬੀਜੀ ਮਾੜੀ ਜੀ ਹਵਾ ਚੱਲੇ ਤੇ ਸਾਰਾ ਵਿਹੜਾ ਪੱਤਿਆਂ ਨਾਲ ਭਰ ਜਾਂਦਾ ਹੈ, ਨਾਲੇ ਕਾਰ ਵੀ ਇਹਦੇ ਕਰਕੇ ਸਿੱਧੀ ਅੰਦਰ ਨਹੀਂ ਆਉਂਦੀ।
3: ਰੁੱਖ ਤੇ ਮਿੱਟੀ ਨੂੰ ਨਹੀਂ ਨਿੰਦਦੇ ਹੁੰਦੇ ਧੀਏ, ਇਹ ਤਾਂ ਜਿਉਂਦੇ ਜੀ ਵੀ ਸਾਨੂੰ ਪਾਲਦੇ ਨੇ ਤੇ ਮਰਨ ਤੇ ਵੀ ਇਹਨਾਂ ਨੇ ਹੀ ਕੰਮ ਆਉਣਾ ਹੈ। ਯਾਦ ਰੱਖ, ਅਸੀਂ ਜਦ ਵੀ ਇਸ ਜਹਾਨ ਤੋਂ ਰੁਖਸਤ ਹੋਣਾ ਹੈ ਤਾਂ ਆਪਣੇ ਨਾਲ ਇੱਕ ਰੁੱਖ ਵੀ ਲੈ ਕੇ ਜਾਵਾਂਗੇ।
2: ਹਾਂਜੀ ਬੀਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਮੈਨੂੰ ਆ ਗਈ ਹੈ ਹੁਣ ਤੁਹਾਡੀ ਗੱਲ ਸਮਝ, ਹੁਣ ਨੀ ਆਪਾਂ ਵੱਢਦੇ ਨਿੰਮ ਨੂੰ।
4: ਹਰ ਮਨੁੱਖ ਲਾਵੇ ਇੱਕ ਰੁੱਖ।
1: ਹੈਲੋ, ਹਾਂਜੀ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ ਚ ਸਵਾਗਤ ਹੈ ਜੀ। ਕੌਣ ਬੋਲਦੇ?
5: ਮੈਂ ਅੰਮ੍ਰਿਤਪਾਲ ਕੌਰ ਜੀ ਪਟਿਆਲਾ ਮਾਜਰਾ ਤੋਂ ਜੀ। ਅੱਜ 10-12 ਦਿਨਾਂ ਬਾਅਦ ਰੇਡੀਓ ਚਲਾ ਜੀ ਦਾ ਬੁਖਾਰ ਚੜਿਆ ਹੋਇਆ
1: ਜੀ। ਤੇ ਹੁਣ ਸਿਹਤ ਤੁਹਾਡੀ ਠੀਕ ਹੈ ਪਹਿਲਾਂ ਨਾਲੋਂ?
5: ਬਸ ਬ੍ਰੇਕ ਟੈਂਪ ਜੀ ਲੱਗੀ ਹੋਈ ਜੀ, ਨਾ ਕੁਛ ਲੰਘਦਾ ਜੀ ਅੰਦਰ।
1: ਬਿਲਕੁਲ ਜੀ, ਜਦੋਂ ਸਾਨੂੰ ਬੁਖਾਰ ਹੋ ਜਾਂਦਾ ਨਾ ਫਿਰ ਥੋੜੇ ਦਿਨ ਇਸ ਤਰ੍ਹਾਂ ਦਾ ਹੀ ਰਹਿੰਦਾ, ਜੀਭ ਦਾ ਸਵਾਦ ਚਲਾ ਜਾਂਦਾ, ਸੋ ਕੁਛ ਵੀ ਵਧੀਆ ਨਹੀਂ ਲੱਗਦਾ। ਤੁਸੀਂ ਰੈਸਟ ਕਰੋ, ਚੰਗੀ ਖੁਰਾਕ ਖਾਓ। ਜੇ ਖਾ ਨਹੀਂ ਸਕਦੇ ਤਾਂ ਪੀਣ ਵਾਲੀਆਂ ਚੀਜ਼ਾਂ ਪੀ ਸਕਦੇ ਹੋ ਤੁਸੀਂ, ਉਹਦੇ ਨਾਲ ਤੁਹਾਨੂੰ ਰਾਹਤ ਮਿਲੂਗੀ ਜੀ। ਤੇ ਅੱਜ ਦੇ ਵਿਸ਼ੇ ਤੇ ਕਿਹੜਾ ਚੁਟਕਲਾ ਸੁਣਾਓਗੇ ਤੁਸੀਂ?
5: ਰੁੱਖ ਤੇ ਹੀ ਆ ਜੀ, ਅਸਲੀ ਆ ਜੀ।
1: ਹਾਂਜੀ ਸੁਣਾਓ
5: ਇਹ ਜੀ। ਪਹਿਲਾਂ ਤਾਂ ਸਾਡੇ ਘਰ ਮੂਹਰੇ ਬਰੋਟਾ ਹੁੰਦਾ ਸੀਗਾ, ਉੱਥੇ ਸਿਆਮ ਨਾ ਕੁਲਫੀ ਲੈ ਕੇ ਆਉਂਦਾ ਹੁੰਦਾ ਸੀ ਬਚਪਨ ਚ, ਵਿੱਚ ਵਿੱਚ ਕੁਲਫੀ ਜਮਾਈ ਹੋਈ ਹੁੰਦੀ ਸੀ ਹਰੇ ਜੀ ਕਿੱਟ ਵਿੱਚ,
1: ਸਾਨੂੰ
5: ਬਰੋਟੇ ਦੇ ਪੱਤੇ ਤੇ ਕੱਟ ਕੇ 25 ਪੈਸੇ ਪਾ ਲੋ, 50 ਪੈਸੇ ਦੀ ਪਾ ਦੋ,
1: ਸਾਨੂੰ
5: ਪਾ ਕੇ ਦੇ ਦਿੰਦੇ ਸੀ, ਅਸੀਂ ਅੰਦਰ ਆ ਜਾਂਦੇ ਸੀਗੇ ਜੀ। ਤੇ ਉਸ ਬਰੋਟੇ ਨੀਚੇ ਅਸੀਂ ਛੁੱਟੀਆਂ ਦਾ ਕੰਮ ਵੀ ਕਰ ਲੈਂਦੇ ਸੀਗੇ, ਜਿੱਥੇ ਚਾਚੀ ਮੱਝ ਵੀ ਵੱਢ ਦਿੰਦੀ ਸੀਗੀ, ਬਹੁਤ ਬਹੁਤ ਮਿੱਠੇ, ਬਹੁਤ ਮਤਲਬ ਡੰਡੇ ਸੋਟੇ ਖਾ ਕੇ ਵੀ ਆਪਾਂ ਨੂੰ ਮਿੱਠੇ ਪਾ ਦਿੰਦਾ ਜੀ, ਪਛਾਣ ਨੀ ਹਰੀ ਵੀ ਸਹਿੰਦਾ ਜੀ ਆਪਾਂ, ਬੰਦਾ ਕਿਸੇ ਨੂੰ ਕੀ ਦਿੰਦਾ ਜੀ, ਬੰਦਾ ਸਿੱਧਾ ਖੋਲ ਕੇ ਲੰਘ ਜਾਂਦਾ ਜੀ।
1: ਬਿਲਕੁਲ,
5: ਰੁੱਖ ਵੀ ਤਾਂ ਜਾਨਵਰ ਦੇਖੋ, ਮਨੁੱਖ ਦਾ ਕਿੰਨਾ ਭੁੱਲਾ ਕਰਦੇ, ਕਿੰਨਾ ਕੁਛ ਦਿੰਦੇ ਆ ਵਿਚਾਰੇ ਆਪਾਂ ਨੂੰ, ਮਨੁੱਖ ਨੀ ਕਿਸੇ ਕੁਛ ਦੇ ਸਕਦਾ ਜੀ।
1: ਬਿਲਕੁਲ,
5: ਹਾਂਜੀ
1: ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ ਜੀ।
5: ਠੀਕ ਹੈ ਜੀ।
1: ਲਓ ਜੀ, ਰੁੱਖ ਬਾਰੇ, ਰੁੱਖਾਂ ਦੀ ਖਾਸੀਅਤ ਦੇ ਬਾਰੇ ਅੰਬਰਪਾਲ ਕੌਰ ਜੀ ਨੇ ਸਾਨੂੰ ਦੱਸਿਆ। ਹਾਲਾਂਕਿ ਜੇ ਉਹਦੇ ਨਾਲ ਕੋਈ ਹਾਸੋਹੀਣੀ ਗੱਲ ਕਰਦੇ ਤਾਂ ਜ਼ਿਆਦਾ ਵਧੀਆ ਹੁੰਦਾ। ਖੈਰ ਕੋਈ ਗੱਲ ਨਹੀਂ, ਦਿਲ ਦੇ ਜਜ਼ਬਾਤ ਨੇ ਸਾਨੂੰ ਜ਼ਰੂਰ ਇੱਕ ਦੂਜੇ ਦੇ ਨਾਲ ਸਾਂਝੇ ਕਰਨੇ ਚਾਹੀਦੇ ਨੇ। ਮਕਸਦ ਇਹੀ ਹੋਣਾ ਚਾਹੀਦਾ ਕਿ ਜੋ ਵੀ ਗੱਲ ਅਸੀਂ ਕਰੀਏ ਉਹਦੇ ਨਾਲ ਸਾਨੂੰ ਕੁਝ ਨਾ ਕੁਝ ਹੈ ਜਿਹੜਾ ਉਹ ਸਿੱਖਣ ਨੂੰ ਮਿਲੇ, ਅਤੇ ਕਿਹੜੀਆਂ ਚੰਗੀਆਂ ਚੀਜ਼ਾਂ ਅਸੀਂ ਇੱਕ ਦੂਜੇ ਦੇ ਵਿਚਾਰਾਂ ਤੋਂ ਸਿੱਖ ਸਕਦੇ ਹਾਂ, ਇਹੀ ਮਕਸਦ ਹੁੰਦਾ ਜੀ ਸਾਡੇ ਪ੍ਰੋਗਰਾਮਾਂ ਦਾ ਵੀ। ਸੋ ਸਰੋਤਿਆਂ ਦੇ ਨਾਲ ਲਾਈਫ ਔਨ ਇਨ ਪ੍ਰੋਗਰਾਮਾਂ ਦੇ ਜ਼ਰੀਏ ਸਾਨੂੰ ਅਜਿਹੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ। ਸੋ ਅਗਲੇ ਕਾਲਰ ਦੇ ਨਾਲ ਗੱਲ ਕਰਦੇ ਹਾਂ, ਕੌਣ ਨੇ ਉਹ? ਹੈਲੋ ਹੈਲੋ,
6: ਤੁਹਾਡੀ ਕਾਲ ਹੋਲਡ ਕੀਤੀ ਗਈ।
1: ਲਓ ਜੀ, ਸਰੋਤੇ ਕਾਲ ਮਿਲਾ ਰਹੇ ਨੇ, ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ 2284-94 ਸਾਡਾ ਫੋਨ ਨੰਬਰ ਹੈ, 0175 ਏਰੀਆ ਕੋਡ ਹੈ, ਇਹ ਨੰਬਰ ਡਾਇਲ ਕਰਕੇ ਉਹ ਸਾਡੇ ਨਾਲ ਗੱਲ ਕਰ ਸਕਦੇ ਨੇ। ਜਿਹੜੇ ਸਰੋਤਿਆਂ ਨੇ ਅੱਜ ਦੇ ਸ਼ਬਦ ਨੂੰ ਲੈ ਕੇ, ਯਾਨੀ ਰੁੱਖ ਸ਼ਬਦ ਨੂੰ ਲੈ ਕੇ, ਪੇੜ, ਟ੍ਰੀ, ਕੋਈ ਵੀ ਸ਼ਬਦ ਤੁਸੀਂ ਇਸਤੇਮਾਲ ਕਰ ਸਕਦੇ ਹੋ, ਉਹਨੂੰ ਲੈ ਕੇ ਚੁਟਕਲੇ ਦੀ ਤਿਆਰੀ ਕੀਤੀ ਹੈ, ਉਹ ਸਾਡੇ ਨਾਲ ਪ੍ਰੋਗਰਾਮ 'ਚ ਲਾਈਨ 'ਤੇ ਆ ਸਕਦੇ ਨੇ। ਹੈਲੋ,
7: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ।
7: ਧੰਨਾ ਸਿੰਘ ਖਰੌੜ ਬੋਲਦਾ ਜੀ, ਪਿੰਡ ਸਿਉਣੇ ਤੋਂ।
1: ਹਾਂਜੀ ਧੰਨਾ ਸਿੰਘ ਜੀ, ਕੀ ਹਾਲ ਚਾਲ ਨੇ?
7: ਹਾਲ ਚਾਲ ਠੀਕ ਨੇ ਜੀ, ਤੁਸੀਂ ਬਹੁਤ ਦਿਨਾਂ ਬਾਅਦ ਆਏ, ਸਾਨੂੰ ਡੀਕ ਡੀਕ ਕੇ ਅੱਖਾਂ ਥੱਕ ਗਈਆਂ, ਪੱਕ ਗਈਆਂ ਸਾਡੀਆਂ।
1: ਹਾਂ, ਮੈਨੂੰ ਤੁਸੀਂ ਦੇਖ ਤਾਂ ਨਹੀਂ ਸਕਦੇ, ਮੈਨੂੰ ਸੁਣ ਸਕਦੇ ਹੋ, ਹੈਨਾ ਜੀ? ਤੇ ਫਿਰ ਤੁਸੀਂ ਵੀ ਸੁਣਾਓ, ਅੱਜ ਕਿਹੜਾ ਚੁਟਕਲਾ ਸੁਣਾਉਣਾ?
7: ਦੋ ਕਿਸਾਨਾਂ ਦੀ ਸਾਂਝੀ ਵੱਟ ਸੀ ਜੀ। ਵੱਟ ਦੇ ਉੱਤੇ ਰੁੱਖ ਖੜਿਆ ਤਾ
1: ਜੀ,
7: ਪਹਿਲਾਂ ਤਾਂ ਉਹਦੀ ਬੋਲਬਾਣੀ ਠੀਕ ਸੀ, ਫਿਰ ਵਿਗੜ ਗਈ ਆਪਸ ਚ। ਇੱਕ ਕਹਿੰਦਾ ਮੈਂ ਮੇਰਾ ਲਾਇਆ ਬਾਈ ਮੈਂ ਵੱਢੂਗਾ, ਦੂਜਾ ਕਹਿੰਦਾ ਨਾ ਮੈਂ ਵੱਢੂਗਾ। ਉਹਨਾਂ ਦੀ ਜੀ ਖਾਸਾ ਝਗੜਾ ਵੱਧ ਗਿਆ, ਲੜਾਈ ਵੱਧ ਗਈ, ਹੋ ਗਈ ਥਾਣੇ ਤੱਕ ਗੱਲ ਪਹੁੰਚ ਗਈ। ਥਾਣੇ ਚਲੇ ਗਏ, ਕਹਿੰਦੇ ਜੀ ਸਾਡਾ ਫੈਸਲਾ ਕਰੋ, ਸਾਡਾ ਝਗੜਾ। ਉਹ ਕਹਿੰਦੇ ਮੌਕੇ ਤੇ ਆਵਾਂਗੇ, ਉੱਥੇ ਦੱਸਾਂਗੇ। ਮੌਕੇ ਤੇ ਆ ਗਏ, ਹਾਂ ਵੀ ਦੱਸੋ ਕੀ ਰੌਲਾ। ਕਹਿੰਦਾ ਜੀ ਮੇਰਾ ਲਾਇਆ ਬਾਈ ਮੈਂ ਵੱਢੂਗਾ। ਉਹ ਕਹਿੰਦਾ ਮੇਰਾ ਲਾਇਆ ਬਾਈ ਮੈਂ ਵੱਢੂਗਾ। ਉਹ ਕਹਿੰਦੇ ਐਂ ਕਰੋ, ਤੁਸੀਂ ਇਹਨੂੰ ਵੱਢ ਟੁੱਕ ਕੇ ਗੱਡੇ 'ਚ ਲੱਦ ਕੇ ਥਾਣੇ ਲਿਆਓ, ਅਸੀਂ ਉੱਥੇ ਫੈਸਲਾ ਕਰਾਂਗੇ। ਉਹ ਵੱਢ ਟੁੱਕ ਕੇ ਥਾਣੇ

0: ਵੀ ਜਿਹੜੇ ਵੀ ਲੋਕਾਂ ਨੂੰ ਮਿਲਦੇ ਆ, ਜੋ ਵੀ ਉਹਨਾਂ ਨਾਲ ਗੱਲਾਂ ਕਰਦੇ ਆ, ਵਿਚਾਰ ਸਾਂਝੇ ਕਰਦੇ ਆ, ਉਹਨਾਂ ਨੂੰ ਸਿੱਖਣ ਲਈ ਅਤੇ ਉਹਨਾਂ 'ਚੋਂ ਕੋਈ ਨਾ ਕੋਈ ਪੋਜ਼ਿਟਿਵ ਚੀਜ਼ ਆਪਣੀ ਜ਼ਿੰਦਗੀ 'ਚ ਅਪਣਾਉਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਹੀ ਸਾਡੀ ਜ਼ਿੰਦਗੀ 'ਚ ਅਸੀਂ ਅੱਗੇ ਵਿਕਾਸ ਕਰ ਸਕਦੇ ਹਾਂ। ਅਤੇ ਅੱਗੇ ਵਿਕਾਸ ਕਰਦੇ ਹੋਏ ਸਾਡੇ ਅਗਲੇ ਕਾਲਰ ਨਾਲ ਗੱਲ ਵੀ ਕਰਦੇ ਹਾਂ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਹੋ? ਲਓ ਜੀ, ਲੱਗਦਾ ਉਹਨਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚੀ, ਪਰ ਤੁਹਾਡੇ ਤੱਕ ਇਹ ਸੁਨੇਹਾ ਜ਼ਰੂਰ ਪਹੁੰਚੇਗਾ।
1: ਚਿੜੀ ਉੱਠ, ਤੋਤਾ ਉੱਠ, ਕਾਂ ਉੱਠ, ਗਿਟਾਰ ਉੱਠ, ਮੋਰ ਉੱਠ।
2: ਉੱਡ ਗਏ ਪੁੱਤ, ਹੁਣ ਨਹੀਂ ਆਉਂਦੇ, ਹੁਣ ਤਾਂ ਸਾਰੇ ਹੀ ਉੱਡ ਗਏ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨਹੀਂ ਦਿਸਦਾ ਹੁਣ ਤਾਂ ਜਮਾ ਵੀ।
2: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨਹੀਂ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨਹੀਂ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
1: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
2: ਪੁੱਤ, ਚਿੜੀ ਆਲਣਾ ਟੰਗਣ ਨਾਲ ਨਹੀਂ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨਹੀਂ ਸਾਰੇ ਹੀ ਪੰਛੀ ਮੁੜ ਆਉਣਗੇ।
1: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਉਂਗਾ।
3: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।
0: ਹੈਲੋ,
4: ਹੈਲੋ,
0: ਹਾਂਜੀ, ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ ਵਿੱਚ ਸਵਾਗਤ ਹੈ ਤੁਹਾਡਾ। ਕੌਣ ਬੋਲ ਰਹੇ ਹੋ?
4: ਨੈਨਸੀ
0: ਜੀ। ਨੈਨਸੀ ਜੀ, ਕਿੱਥੋਂ ਗੱਲ ਕਰਦੇ ਹੋ?
4: ਨਾਭਾ ਤੋਂ
0: ਜੀ। ਤੇ ਕੀ ਕਰਦੇ ਹੋ ਤੁਸੀਂ?
4: ਟੀਚਿੰਗ ਕਰਦੀ ਹਾਂ ਮੈਂ।
0: ਓਕੇ, ਆਕਾਸ਼ਵਾਣੀ ਪਟਿਆਲਾ ਨੂੰ ਸੁਣਦੇ ਹੋ ਤੁਸੀਂ?
4: ਹਾਂਜੀ
0: ਜੀ। ਤੇ ਅੱਜ ਦਾ ਫਿਰ ਚੁਟਕਲਾ ਕਿਹੜਾ ਸੁਣਾਉਣਾ ਚਾਹੁੰਦੇ ਹੋ ਸਾਰਿਆਂ ਨੂੰ?
4: ਨਹੀਂ, ਚੁਟਕਲਾ ਤਾਂ ਨਹੀਂ ਹੈ ਕੋਈ ਸੁਣਾਉਣ ਨੂੰ, ਕੋਈ ਕਹਿਣਾ ਚਾਹੂੰਗੀ ਮੈਂ। ਰੁੱਖ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਨੇ
0: ਜੀ,
4: ਠੀਕ ਹੈ। ਇਹ ਸਾਨੂੰ ਸਾਫ਼ ਹਵਾ, ਆਕਸੀਜਨ, ਫਲ ਫੁੱਲ ਤੇ ਛਾ ਦਿੰਦੇ ਨੇ
0: ਜੀ।
4: ਇਸ ਤੋਂ ਇਲਾਵਾ ਇਹ ਮਿੱਟੀ ਨੂੰ ਖੂਰਨ ਤੋਂ ਬਚਾਉਂਦੇ ਨੇ, ਮੀਂਹ ਲਿਆਉਂਦੇ ਨੇ, ਧਰਤੀ ਵਿੱਚ ਪਾਣੀ ਦਾ ਪੱਧਰ ਕਾਇਮ ਰੱਖਣ ਵਿੱਚ ਸਾਡੀ ਮਦਦ ਕਰਦੇ ਨੇ
0: ਜੀ। ਜੀ,
4: ਇਸੇ ਤਰ੍ਹਾਂ ਹੋਰ ਵੀ ਬਹੁਤ ਕੁਛ ਹੈ। ਹਾਂਜੀ
0: ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ। ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਸ਼ਾਇਦ ਸਾਡੇ ਸੁਣਨ ਵਾਲਿਆਂ ਨੂੰ ਥੋੜ੍ਹੀ ਜਿਹੀ ਗਲਤ ਫਹਿਮੀ ਹੋ ਗਈ ਹੈ ਕਿ ਅੱਜ ਗੱਲਬਾਤ ਦਾ ਵਿਸ਼ਾ ਅਸੀਂ ਰੁੱਖ ਰੱਖਿਆ ਹੋਇਆ। ਸੋ ਮੈਂ ਉਹਨਾਂ ਨੂੰ ਦੱਸ ਦਿਆਂ, ਅੱਜ ਸ਼ਨੀਵਾਰ ਹੈ, ਹਰ ਸ਼ਨੀਵਾਰ ਨੂੰ 2:30 ਵਜੇ ਹਾਸਿਆਂ ਦੇ ਗੋਲਗੱਪੇ ਪ੍ਰੋਗਰਾਮ ਹੁੰਦਾ ਹੈ, ਜਿਸ 'ਚ ਅਸੀਂ ਕੋਈ ਨਾ ਕੋਈ ਸ਼ਬਦ ਦਿੰਦੇ ਹਾਂ ਅਤੇ ਉਹ ਸ਼ਬਦ ਸਰੋਤਿਆਂ ਵੱਲੋਂ ਸੁਣਾਏ ਜਾਣ ਵਾਲੇ ਚੁਟਕਲਿਆਂ 'ਚ ਸ਼ਾਮਲ ਹੋਣਾ ਚਾਹੀਦਾ ਹੈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਕਿਸੇ ਵਿਸ਼ੇ ਬਾਰੇ ਗੱਲ ਨਹੀਂ ਕਰ ਰਹੇ, ਅਸੀਂ ਚੁਟਕਲੇ ਸੁਣ ਰਹੇ ਹਾਂ, ਸਾਡੇ ਸਰੋਤੇ ਸਾਨੂੰ ਸੁਣਾ ਰਹੇ ਨੇ, ਤੁਹਾਨੂੰ ਸੁਣਾ ਰਹੇ ਨੇ। ਸੋ ਉਹਨਾਂ ਚੁਟਕਲਿਆਂ 'ਚ ਸ਼ਬਦ ਰੁੱਖ ਹੋਣਾ ਚਾਹੀਦਾ ਆ। ਸੋ ਜਿਹੜੇ ਸਰੋਤਿਆਂ ਨੇ ਅਜਿਹੇ ਚੁਟਕਲਿਆਂ ਦੀ ਤਿਆਰੀ ਕੀਤੀ ਹੋਈ ਹੈ, ਉਹ ਪ੍ਰੋਗਰਾਮ 'ਚ ਸਾਡੇ ਨਾਲ ਸ਼ਾਮਲ ਹੋ ਸਕਦੇ ਨੇ। ਅਸੀਂ ਮਾਫੀ ਚਾਹਾਂਗੇ ਉਹਨਾਂ ਸਰੋਤਿਆਂ ਤੋਂ ਜਿਹੜੇ ਵਿਸ਼ਾ ਸਮਝ ਕੇ ਇਸ ਦੇ ਉੱਤੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਸੋ ਕੋਸ਼ਿਸ਼ ਕਰੋ ਕਿ ਤੁਸੀਂ ਪ੍ਰੋਗਰਾਮ ਨੂੰ ਸੁਣੋ, ਕਿਸ ਤਰ੍ਹਾਂ ਦਾ ਪ੍ਰੋਗਰਾਮ ਜਾ ਰਿਹਾ, ਲੋਕ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਨੇ, ਉਹਨੂੰ ਧਿਆਨ 'ਚ ਰੱਖਦੇ ਹੋਏ ਹੀ ਤੁਸੀਂ ਸਾਨੂੰ ਕਾਲ ਕਰੋ। ਅਤੇ ਆਓ ਅਗਲੇ ਕਾਲਰ ਨਾਲ ਗੱਲ ਕਰ ਲੈਂਦੇ ਹਾਂ। ਹੈਲੋ,
5: ਹੈਲੋ ਜੀ, ਆਵਾਜ਼ ਆ ਰਹੀ?
0: ਹਾਂਜੀ ਬਿਲਕੁਲ ਆਵਾਜ਼ ਆ ਰਹੀ ਹੈ। ਕੌਣ ਬੋਲ ਰਹੇ ਹੋ?
5: ਬੰਸੀ ਲਾਲ ਬੋਲ ਰਿਹਾ ਜੀ।
0: ਹਾਂਜੀ ਬੰਸੀ ਲਾਲ ਜੀ, ਤੇਜਾ ਮੋੜੀ ਤੋਂ ਬੋਲ ਰਹੇ ਹੋ? ਜੀ, ਕੀ ਕਹੋਗੇ ਤੁਸੀਂ, ਕਿਹੜਾ ਚੁਟਕਲਾ ਸੁਣਾਓਗੇ?
5: ਇੱਕ ਆਦਮੀ ਖਜੂਰ ਦਾ ਰੁੱਖ ਹੁੰਦਾ ਨੀ, ਖਜੂਰ ਦਾ ਜੀ, ਇਸ ਤੇ ਚੜ੍ਹਨਾ ਵੀ ਔਖਾ ਹੈ ਬਹੁਤ। ਉਹ ਚੜ੍ਹ ਗਿਆ ਜੀ, ਇੱਕ ਇਨਸਾਨ ਔਖਾ ਸੌਖੇ ਚੜ੍ਹ ਗਿਆ, ਚੱਲ ਖਜੂਰ ਖਾ ਕੇ ਆਵਾਂਗੇ ਉੱਪਰ। ਚੜ੍ਹਦਾ ਗਿਆ, ਫਿਰ ਉਤਰਦਾ ਉਸ ਤੇ ਵੀ ਔਖਾ ਜੀ ਉਤਰਨਾ। ਉਹ ਕਹਿਣ ਗਿਆ ਜੀ, ਚੱਲ ਡਰਦਾ ਡਰਦਾ ਵੀ, ਚੱਲ ਮੈਂ 11 ਬ੍ਰਾਹਮਣ ਜਮਾਉਂਗਾ ਜੀ, ਮੈਨੂੰ ਪਰਮਾਤਮਾ ਠੀਕ ਠਾਕ ਨੀਚੇ ਉਤਾਰ ਦੇ। ਉਹ ਚੱਲ ਸਹਿਜ ਸਹਿਜ ਉਤਰਨ ਲੱਗਿਆ ਜੀ, ਥੋੜਾ ਸਾ ਨੀਚੇ ਆਇਆ ਜੀ, 5 ਜਮਾ ਦੂੰਗਾ ਬ੍ਰਾਹਮਣ, 5।
0: ਅੱਛਾ,
5: ਹਾਂ ਵੀ ਚੱਲ ਵੀ ਚੱਲ ਕੁਛ ਤੋਂ ਬਣਿਆ ਕੰਮ। ਫਿਰ 4 ਪੈ ਗਿਆ ਜੀ, ਫਿਰ 2 ਪਿਆ ਗਿਆ ਜੀ, ਜਦੋਂ ਲਾਸਟ ਮੈਂ ਉਤਰ ਗਿਆ ਜੀ, ਕਹਾ ਮੈਂ ਤਾਂ 1 ਬ੍ਰਾਹਮਣ ਜਮਾਉਂਗਾ, ਬਿਮਾਰ ਸਾ ਜਮਾਉਂਗਾ ਜੀ।
0: ਅੱਛਾ, ਸੋ ਦੇਖੋ ਇਨਸਾਨ ਆਪਣੀਆਂ ਲੋੜਾਂ ਪੂਰੀਆਂ ਹੁੰਦੇ ਹੀ ਰੱਬ ਨੂੰ ਭੁੱਲ ਜਾਂਦਾ ਹੈ, ਹਨਾ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ।
5: ਠੀਕ ਹੈ।
0: ਸੋ ਜੀ, ਲੋੜਾਂ ਭਾਵੇਂ ਰੱਬ ਤੋਂ ਪੂਰੀਆਂ ਹੋਣ ਸਾਡੀਆਂ, ਤੇ ਚਾਹੇ ਇਨਸਾਨਾਂ ਤੋਂ। ਸਾਨੂੰ ਕਦੇ ਵੀ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ। ਲੋੜ ਵੇਲੇ ਜਿਹੜੇ ਲੋਕ ਸਾਡੇ ਕੰਮ ਆਉਂਦੇ ਨੇ ਉਹਨਾਂ ਦੇ ਸ਼ੁਕਰਗੁਜ਼ਾਰ ਸਾਨੂੰ ਹੋਣਾ ਚਾਹੀਦਾ, ਅਤੇ ਸਾਡੇ ਜ਼ਿੰਦਗੀ ਦੇ ਹਰ ਕਦਮ ਦੇ ਉੱਤੇ ਪਰਮਾਤਮਾ ਸਾਡਾ ਸਹਾਈ ਹੁੰਦਾ। ਸੋ ਉਹਦਾ ਸ਼ੁਕਰਗੁਜ਼ਾਰ ਤਾਂ ਸਾਨੂੰ ਹਰ ਸਾਹ ਦੇ ਨਾਲ ਹੋਣਾ ਚਾਹੀਦਾ। ਸੋ ਅਗਲੇ ਕਾਲਰ ਨਾਲ

0: ਗੱਲ ਕਰਦੇ ਹਾਂ, ਉਹ ਕੀ ਸੁਣਾਉਣਗੇ ਸਾਨੂੰ? ਹੈਲੋ,
1: ਹਾਂ ਜੀ, ਮੈਂ ਨਿਰਭੈ ਸਿੰਘ ਮੌੜ ਬੋਲਦਾ ਜੀ।
0: ਹਾਂਜੀ ਨਿਰਭੈ ਸਿੰਘ ਜੀ, ਕਿਹੜਾ ਚੁਟਕਲਾ ਸੁਣਾਉਂਗੇ?
1: ਚੁਟਕਲਾ ਜੀ, ਪੁਰਾਣੇ ਜ਼ਮਾਨੇ 'ਚ ਸਾਡੇ ਪਿੰਡ ਦੇ ਲਾਲੇ ਤੇ ਜੋ ਨਾਭੇ ਜਾਂਦੇ ਤੇ, ਮੈਨੂੰ ਕਹਿੰਦੇ ਮੇਰਾ ਟਰਾਲੀ ਸਮਾਨ ਛੱਡਿਆ।
0: ਅੱਛਾ ਜੀ।
1: ਮੈਂ ਚਲੋ ਜੀ, ਉਹਨਾਂ ਦੋ ਰੁੱਖ ਸਿੱਟ ਲਏ ਵਿੱਚ। ਉਹ ਜਦ ਮੈਂ ਆਇਆ, ਟਰਾਲੀ 'ਚ ਸਮਾਨ ਲੱਦਿਆ ਪਿਆ ਸੀ, ਵਿੱਚ ਡਿੱਕੇ ਪਏ ਤੇ ਮੈਂ ਕਿਹਾ ਆਹ ਡੱਕੇ ਦਾ ਮੂੰਹ ਜਾਣੇ ਮਾੜੇ ਨੂੰ ਜੱਟ ਦਾ ਕੁਹਾੜੇ ਪੱਟਿਆ ਮੂੰਹ ਹੁੰਦਾ। ਮੈਂ ਕਿਹਾ, ਕਹਿੰਦੇ ਨਹੀਂ, ਮਰੇ ਜੰਮੇ ਦਾ ਬਣਦਾ ਵਾ, ਸਾਰੇ ਦਾ ਨੀ ਮਰਦਾ ਜੀ, ਜੇ ਮਰਿਆ ਇੱਕ ਅੱਧਾ ਮਰੇਗਾ ਤੁਹਾਡੇ ਤੋਂ।
0: ਹਾਂ
1: ਉਹ ਕਹੇ ਆਈ ਜੇ ਮਾੜੇ ਭਾਖਾ ਕਿਉਂ ਕਰਦਾ ਹੈ?
0: ਜੀ ਬਿਲਕੁਲ,
1: ਮਾਤਾ ਜੇ ਸਾਰੇ ਮਰ ਜਾਓ ਤਾਂ ਵੀ ਵਾਧੂ ਹੈ ਤੁਸੀਂ ਚੋ,
0: ਹਾਂ
1: ਇੰਨੇ ਰੱਖੇ ਕਰਨੇ ਤੁਸੀਂ?
0: ਬਿਲਕੁਲ, ਸੋ ਇਹੀ ਜੀ ਗੱਲ ਸਾਨੂੰ ਕਰਨੀ ਨਹੀਂ ਚਾਹੀਦੀ ਸੀ ਉਹਨਾਂ ਨੂੰ, ਹਨਾ?
1: ਉਹ ਜੀ, ਉਹ ਪਹਿਲੇ ਹੀ ਕਹਿੰਦੇ ਸੀ, ਕਹਿੰਦੇ ਜੱਟ ਦਾ ਕੁਹਾੜੇ ਪੱਟਿਆ ਮੂੰਹ, ਇਹਨੇ ਪੁੱਠਾ ਕੰਮ ਕਰਤਾ।
0: ਹਾਂ ਬਿਲਕੁਲ, ਪਰ ਗੱਲ ਉਹੀ ਹੈ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ।
1: ਬੋਲੋ ਤਾਂ ਜੀ, ਆਇਆ ਫਿਰ ਚੁਟਕਲੇ ਸੁਣਾਉਣਾ ਤੇ ਹੁਣ ਕੀ ਕਰਨੀ ਸੀ?
0: ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਜੀ, ਬੋਲਣਾ ਵੀ ਆਪਣੇ ਆਪ 'ਚ ਮੈਨੂੰ ਲੱਗਦਾ ਇੱਕ ਕਲਾ ਹੁੰਦੀ ਹੈ, ਅਤੇ ਕਹਿੰਦੇ ਨੇ ਕਿ ਬੋਲਣਾ ਤਾਂ ਬੱਚਾ ਬਚਪਨ 'ਚ ਸਿੱਖ ਜਾਂਦਾ, ਪਰ ਕੀ ਬੋਲਣਾ ਹੈ ਇਹ ਸਿੱਖਣ ਦੇ ਲਈ ਉਹਦੀ ਸਾਰੀ ਉਮਰ ਲੰਘ ਜਾਂਦੀ ਹੈ। ਸੋ ਮੈਂ ਵੀ ਹੁਣ ਜ਼ਿਆਦਾ ਨਹੀਂ ਬੋਲਦੀ ਜੀ, ਅਗਲੇ ਕਾਲਰ ਦੇਖਦੇ ਆ ਉਹ ਕੀ ਬੋਲਦੇ ਨੇ। ਹੈਲੋ ਹੈਲੋ, ਲਓ ਜੀ ਸਾਡੇ ਅਗਲੇ ਕਾਲਰ ਤਾਂ ਬੋਲ ਹੀ ਨਹੀਂ ਰਹੇ। ਹੈਲੋ ਹੈਲੋ, ਚਲੋ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨਾਲ ਸਾਡਾ ਰਾਬਤਾ ਹੈ ਜਿਹੜਾ ਕਾਇਮ ਹੋਵੇ, ਉਦੋਂ ਤੱਕ ਤੁਹਾਨੂੰ ਇਹ ਸੁਨੇਹਾ ਸੁਣਾਉਂਦੇ ਹਾਂ।
2: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ, ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਣ ਬਚਾਓ।
0: ਹੈਲੋ
3: ਹੈਲੋ, ਨਮਸਤੇ ਮੈਡਮ ਜੀ।
0: ਨਮਸਤੇ ਜੀ, ਕੌਣ ਬੋਲਦੇ ਹੋ ਤੁਸੀਂ?
3: ਅਸ਼ਵਨੀ ਗਰਗ ਜੀ, ਬਾਲਦ ਖੁਰਦ ਨੇੜੇ ਭੋਨੀਗੜ ਤੋਂ ਜੀ।
0: ਜੀ, ਅੱਜ ਰੁੱਖ ਨੂੰ ਲੈ ਕੇ ਕਿਹੜਾ ਚੁਟਕਲਾ ਸੁਣਾਉਣਾ ਤੁਸੀਂ ਨੇ?
3: ਹਾਂਜੀ ਮੈਡਮ ਜੀ, ਮੈਂ ਤੁਹਾਨੂੰ ਜਿਉਂਦੇ ਰੁੱਖ ਦੀ ਦਾਸਤਾਨ ਸੁਣਾਉਣਾ ਜੀ। ਅੱਗ ਦੀਆਂ ਲਾਵਟਾਂ ਵਿੱਚੋਂ ਘਿਰੇ ਰੁੱਖ ਨੇ ਕੁਹਾੜੇ ਨੂੰ ਆਵਾਜ਼ ਦਿੱਤੀ, ਕੁਹਾੜਾ ਨਜ਼ਦੀਕ ਆਇਆ ਤਾਂ ਰੁੱਖ ਨੇ ਚੁੱਪ ਵੱਟ ਲਈ। ਕੀ ਗੱਲ, ਕੋਲ ਸੱਦ ਕੇ ਚੁੱਪ ਵੱਟ ਲਈ ਭਾਈ ਨੇ। ਕੁਹਾੜੇ ਨੇ ਰੁੱਖ ਨੂੰ ਆਖਿਆ, ਬਸ ਕਹਿੰਦਾ ਤੈਨੂੰ ਆਪਣਾ ਹਾਲ ਨੇੜੇ ਤੋਂ ਦਿਖਾਉਣਾ ਚਾਹੁੰਦਾ ਸੀ, ਦੇਖ ਮੈਨੂੰ ਕਿਵੇਂ, ਕਹਿੰਦਾ ਜਿਉਂਦੇ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ। ਤੈਨੂੰ ਮੈਂ ਕਹਿਣਾ ਚਾਹੁੰਦਾ ਕਿ ਹੁਣ ਮੈਨੂੰ ਜੜਾਂ ਵੱਢਣ ਵਾਲਿਆਂ ਤੋਂ ਵਧੇਰੇ ਅੱਗ ਲਾਉਣ ਵਾਲਿਆਂ ਤੋਂ ਡਰ ਲੱਗਦਾ। ਜਿਉਂਦੇ ਜੀ ਕਹਿੰਦਾ ਸਵਾ ਰਹੇ, ਆਪਣਾ ਸਵਾ ਰਹੇ ਰੁੱਖ ਨੇ ਇਹ ਸਾਰੀ ਗੱਲ ਬੜੀ ਦੁੱਖ ਮਨ ਨਾਲ ਕੁਹਾੜੇ ਨਾਲ ਕੀਤੀ। ਕੁਹਾੜਾ ਕਹਿੰਦਾ ਬਾਲ ਰੁੱਖ ਦੀ ਗੱਲ ਸੁਣ ਕੇ ਚੁੱਪ ਹੋ ਗਿਆ ਜੀ।
0: ਬਿਲਕੁਲ,
3: ਵੀ ਗੱਲ ਇਹ ਹੈ ਮੈਡਮ ਜੀ, ਵੀ ਅੱਜ ਜਿਉਂਦੇ ਰੁੱਖਾਂ ਨੂੰ ਮਤਲਬ ਕੇ ਸਾੜਿਆ ਜਾਂਦਾ ਹੈ, ਵੀ ਇਸ ਤਰ੍ਹਾਂ ਵੀ ਕੁਹਾੜਿਆਂ ਤੋਂ ਤਾਂ ਰੁੱਖ ਕਹਿੰਦਾ ਵੀ ਮਤਲਬ ਕੇ ਪਹਿਲਾਂ ਮੈਨੂੰ ਡਰ ਲੱਗਦਾ ਸੀ, ਪਰ ਹੁਣ ਕੁਹਾੜੇ ਨਾਲੋਂ ਵੱਧ ਰੁੱਖ ਡਰ ਮੈਨੂੰ ਉਹਨਾਂ ਤੋਂ ਲੱਗਦਾ ਜਿਹੜੇ ਕਹਿੰਦਾ ਮੈਨੂੰ ਜਿਉਂਦੇ ਨੂੰ ਅੱਗ ਲਾਉਂਦੇ ਨੇ ਜੀ।
0: ਜੀ ਜੀ, ਬਹੁਤ ਬਹੁਤ ਸ਼ੁਕਰੀਆ ਅਸ਼ਵਨੀ ਜੀ, ਬਹੁਤ ਬਹੁਤ
3: ਥੈਂਕ ਯੂ ਮੈਡਮ ਜੀ।
0: ਸੋ ਜੀ, ਬਹੁਤ ਹੀ ਗੰਭੀਰ ਵਿਸ਼ੇ ਦੇ ਉੱਤੇ ਇਹਨਾਂ ਨੇ ਗੱਲ ਕਰ ਲਈ ਹੈ। ਵਿਸ਼ਾ ਤਾਂ ਰੁੱਖਾਂ ਦਾ ਅਸੀਂ ਰੱਖਿਆ ਹੋਇਆ ਚੁਟਕਲਿਆਂ ਨੂੰ ਲੈ ਕੇ ਕਿ ਉਹਨਾਂ 'ਚ ਕੋਈ ਨਾ ਕੋਈ ਹਾਸਾ ਜਾਂ ਇਸ ਤਰ੍ਹਾਂ ਦੀ ਘਟਨਾ ਹੋਵੇ, ਪਰ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਇਹ ਵੀ ਕਿਤੇ ਨਾ ਕਿਤੇ ਤਰਾਸਦੀ ਹੈ ਕਿ ਅੱਜ ਅਸੀਂ ਸੜਕਾਂ ਦੇ ਕੰਢਿਆਂ ਦੇ ਉੱਤੇ ਡਿਵੈਲਪਮੈਂਟ ਦੇ ਨਾਮ ਦੇ ਉੱਤੇ ਬਹੁਤ ਸਾਰੇ ਰੁੱਖਾਂ ਨੂੰ, ਹਰੇ ਭਰੇ ਰੁੱਖਾਂ ਨੂੰ, ਪਲੇ ਹੋਏ ਰੁੱਖਾਂ ਨੂੰ ਕੱਟ ਰਹੇ ਹਾਂ। ਅਤੇ ਇਹ ਦੇਖ ਕੇ ਖਾਸ ਤੌਰ 'ਤੇ ਅੱਗਾਂ ਜਦੋਂ ਲਾਈਆਂ ਜਾਂਦੀਆਂ ਨੇ, ਸੜਦੇ ਨੇ ਰੁੱਖ, ਤਾਂ ਬਹੁਤ ਮਨ ਹੈ ਜਿਹੜਾ ਉਦਾਸ ਹੁੰਦਾ ਹੈ। ਸੋ ਵੈਸੇ ਤਾਂ ਪ੍ਰੋਗਰਾਮ 'ਚ ਅਸੀਂ ਹੱਸ ਰਹੇ ਸੀ, ਸੋ ਇਹਨਾਂ ਦੀਆਂ ਗੱਲਾਂ ਨੇ ਸਾਨੂੰ ਥੋੜ੍ਹਾ ਜਿਹਾ ਉਦਾਸ ਕਰਤਾ, ਅਤੇ ਦੇਖਦੇ ਹਾਂ ਸਾਡੇ ਅਗਲੇ ਕਾਲਰ ਸਾਨੂੰ ਹਸਾ ਪਾਉਂਦੇ ਨੇ, ਤੁਹਾਨੂੰ ਹਸਾ ਪਾਉਂਦੇ ਨੇ ਕਿ ਨਹੀਂ। ਹੈਲੋ ਹੈਲੋ, ਲਓ ਜੀ ਇਹ ਕਹਿੰਦੇ ਅਸੀਂ ਤੁਹਾਨੂੰ ਹਸਾਉਣਾ ਨਹੀਂ ਹੈਗਾ, ਇਹਨਾਂ ਨੇ ਤਾਂ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਸੋ ਤੁਹਾਨੂੰ ਇੱਕ ਸੁਨੇਹਾ ਸੁਣਾਉਂਦੇ, ਉਸ ਤੋਂ ਬਾਅਦ ਅਗਲੇ ਕਾਲਰ ਦੇ ਨਾਲ ਕਰਾਂਗੇ ਗੱਲਬਾਤ।
4: ਵੇਖ ਰਾਣੋ, ਮੈਂ ਆਪਣੀ ਪੁੱਤ ਨੂੰ ਨਵੀਂ ਸਾਈਕਲ ਲਿਆ ਕੇ ਦਿੱਤੀ ਹੈ, ਪੂਰਾ 3000 ਰੁਪਿਆ ਲਗਾਇਆ, ਜਾ ਲੈ ਜਾ ਮੇਰਾ ਪੁੱਤ, ਚਲਾ ਲੈ ਸੜਕ ਤੇ।
5: ਚਲ ਬਹੁਤ ਵਧੀਆ ਕੀਤਾ ਭੈਣੇ, ਬਹੁਤ ਬਹੁਤ ਵਧਾਈਆਂ ਹੋਣ, ਪਰ ਤੂੰ ਇੰਨੇ ਛੋਟੇ ਜਵਾਕ ਨੂੰ ਸਾਈਕਲ ਲੈ ਕੇ ਸੜਕ ਤੇ ਕਿਉਂ ਭੇਜਦਾ?
4: ਲੈ ਫੇਰ ਕੀ ਹੋ ਗਿਆ ਭੈਣੇ, ਆ ਘਰ ਦੇ ਸਾਹਮਣੇ ਤਾਂ ਸੜਕ ਹੈ।
5: ਪਰ ਤੇਰੇ ਘਰ ਦੇ ਸਾਹਮਣੇ ਮੇਨ ਰੋਡ ਹੈ, ਰੱਬ ਨਾ ਕਰੇ ਜੇ ਕਦੇ ਤੇਜ਼ ਸਪੀਡ 'ਚ ਆ ਰਿਹਾ ਕੋਈ ਵਾਹਨ ਤੇਰੇ ਜਵਾਕ 'ਚ ਵੱਜੇ ਤਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਯਾਦ ਰੱਖੋ, ਆਪਣੇ ਛੋਟੇ ਬੱਚਿਆਂ ਨੂੰ ਸੜਕ ਤੇ ਇਕੱਲੇ ਨਾ ਜਾਣ ਦਿਓ, ਇਹ ਤੁਹਾਡੇ ਬੱਚੇ ਤੇ ਰਾਹਗੀਰਾਂ ਦੋਵਾਂ ਦੀ ਜਾਨ ਨੂੰ ਜੋਖਿਮ ਚ ਪਾ ਸਕਦਾ ਹੈ।
6: ਸੜਕ ਸੁਰੱਖਿਆ ਜੀਵਨ ਦੀ ਰੱਖਿਆ।
0: ਜੀ ਦੋਸਤੋ, ਆਕਾਸ਼ਵਾਣੀ ਪਟਿਆਲਾ ਤੋਂ ਤੁਸੀਂ ਸੁਣ ਰਹੇ ਹੋ ਲਾਈਫ ਔਨ ਐਂਡ ਪ੍ਰੋਗਰਾਮ ਹਾਸਿਆਂ ਦੇ ਗੋਲਗੱਪੇ। ਇਸ ਪ੍ਰੋਗਰਾਮ ਵਿੱਚ ਸਰੋਤੇ ਸਾਡੇ ਨਾਲ ਅੱਜ ਦੇ ਵਿਸ਼ੇ ਯਾਨੀ ਰੁੱਖ ਨੂੰ ਲੈ ਕੇ ਚੁਟਕਲੇ ਸਾਂਝੇ ਕਰ ਰਹੇ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਕੀ ਸਰੋਤਾ ਵੀ ਜੇ ਚਾਹੁੰਦੇ ਨੇ ਪ੍ਰੋਗਰਾਮ 'ਚ ਸ਼ਾਮਿਲ ਹੋਣਾ ਅਤੇ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਚੁਟਕਲੇ ਸਾਂਝੇ ਕਰਨ ਦੀ, ਉਹ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਦੇ ਨੇ। ਸੋ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ ਆਪਾਂ। ਹੈਲੋ,
7: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ।
7: ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ ਜੀ।
0: ਜੀ ਸੁਖਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅਤੇ ਤੁਸੀਂ ਕਿੱਦਾਂ ਹਸਾਉਂਗੇ ਫਿਰ ਸਾਨੂੰ?
7: ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਤੇ ਮੈਡਮ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੋ ਮੇਰੇ ਦਿਲ ਤੋਂ ਉੱਠੀ ਹੈ। ਮੈਡਮ ਜੀ, ਤੁਸੀਂ ਪਿਛਲੇ ਇੱਕ ਕਾਲਰ ਨਾਲ ਗੱਲ ਕਰ ਰਹੇ ਸੀ ਕਿ ਤੁਸੀਂ ਸਾਨੂੰ ਦੇਖ ਨਹੀਂ ਪਾਉਂਦੇ, ਸੁਣ ਪਾਉਂਦੇ ਹੋ। ਪਰ ਮੈਂ ਤੁਹਾਨੂੰ ਬੇਨਤੀ ਕਰਦਾ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਯਾਦ ਕਰਾਉਣਾ ਚਾਹੁੰਦਾ ਕਿ ਅਸੀਂ ਤੁਹਾਨੂੰ ਮਨ ਦੀਆਂ ਅੱਖਾਂ ਨਾਲ ਦੇਖਦੇ ਹਾਂ ਜੀ।
0: ਵਾਹ ਜੀ ਵਾਹ।
7: ਅਸੀਂ ਤੁਹਾਡੇ ਬਿਨਾਂ ਨਾਂ ਦੱਸੇ ਤੋਂ ਹੀ ਤੁਹਾਡੀ ਆਵਾਜ਼ ਸੁਣ ਕੇ ਨਾ ਤੁਹਾਡਾ ਨਾਂ ਜਾਣ ਜਾਂਦੇ ਹਾਂ ਜੀ।
0: ਬਿਲਕੁਲ, ਦੇਖੋ ਜੀ, ਇਹ ਆਵਾਜ਼ ਦਾ ਜਿਹੜਾ ਰਿਸ਼ਤਾ ਨਾ ਉਹ ਏਦਾਂ ਹੀ ਹੈ ਜਿਵੇਂ ਅਸੀਂ ਪਹਿਲਾਂ ਵੀ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਕੁਦਰਤ ਦੀ ਦੇਣ ਹੈ ਕਿ ਜਿਸ ਬਾਰੇ ਅਸੀਂ ਗੱਲ ਕਰਦੇ ਹਾਂ, ਜਿਹੜੀ ਗੱਲ ਕਰਦੇ ਹਾਂ, ਉਵੇਂ ਦੀ ਤਸਵੀਰ ਸਾਡੀਆਂ ਨਜ਼ਰਾਂ ਦੇ ਅੱਗੇ ਆ ਜਾਂਦੀ ਹੈ। ਜੇ ਅਸੀਂ ਕਿਸੇ ਨੂੰ ਦੇਖਿਆ ਨਹੀਂ ਹੁੰਦਾ ਪਰ ਉਹਦੀ ਆਵਾਜ਼ ਸੁਣ ਕੇ ਉਹਦਾ ਇੱਕ ਚਿਹਰਾ ਅਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਬਣਾ ਲੈਂਦੇ ਹਾਂ ਕਿ ਉਹ ਕਿਹੋ ਜਿਹਾ ਹੋਏਗਾ, ਜਿਵੇਂ ਇਸ ਵਕਤ ਮੈਂ ਤੁਹਾਡਾ ਸੋਚ ਰਹੀ ਹਾਂ। ਤੇ ਹੁਣ ਫਿਰ ਤੁਸੀਂ ਆਪਣਾ ਚੁਟਕਲਾ ਸੁਣਾਓ ਤੇ ਦੇਖਦੇ ਹਾਂ ਕਿ ਉਹਦੇ ਸਰੋਤੇ ਉਸ ਤੇ ਹੱਸਦੇ ਨੇ ਕਿ ਨਹੀਂ।
7: ਹਾਂਜੀ, ਕੋਸ਼ਿਸ਼ ਕਰਾਂਗਾ ਜੀ।
0: ਜੀ
7: ਮੈਡਮ ਜੀ, ਇੱਕ ਵਾਰ ਨਾ ਇੱਕ ਬਜ਼ੁਰਗ ਕਪਲ ਨੇ ਨਾ ਆਪਣੇ ਵਿਆਹ ਦੇ 75ਵੇਂ ਸਾਲਗਿਰਾ ਮਨਾਉਂਦੇ ਹੋਏ ਨਾ ਪੌਦੇ ਲਵਾਏ ਜੀ। ਤੇ ਪਤਨੀ ਨੇ ਕਿਹਾ ਵੀ ਆਪਾਂ ਦੇਖੋ ਹੁਣ ਕਿੰਨੀ ਦੇਰ ਹੋ ਗਈ, ਆਪਣੀ ਉਮਰ ਲੰਘ ਗਈ ਆ ਤੇ ਆਪਾਂ ਹੁਣ ਪੌਦੇ ਲਵਾਏ ਆ, ਇੱਕ ਦਿਨ ਆਉਣ ਵਾਲੇ ਸਮੇਂ 'ਚ ਇਹ ਰੁੱਖ ਬਣ ਜਾਣਗੇ। ਪਤੀ ਕਹਿੰਦਾ ਇਹ ਰੁੱਖ ਜਦੋਂ ਬਣਨਗੇ ਨਾ ਆਪਾਂ ਤੇ ਇਹਨਾਂ ਨੂੰ ਨਹੀਂ ਦੇਖ ਸਕਦੇ। ਉਹ ਕਹਿੰਦੀ ਕਿਉਂ? ਕਹਿੰਦਾ ਉਦੋਂ ਤੱਕ ਤੇ ਆਪਾਂ ਵੀ ਸਵਾਹ ਜਾਂ ਕੋਲੇ ਬਣ ਜਾਵਾਂਗੇ।
0: ਵੈਸੇ ਦੇਖੋ ਗੱਲ ਹਾਸੀ ਵਾਲੀ ਵੀ ਸੀ ਪਰ ਕਿਤੇ ਨਾ ਕਿਤੇ ਸੰਜੀਦਾ ਵੀ ਸੀ, ਹਨਾ, ਕਿ ਉਹਨਾਂ ਨੇ ਉਦੋਂ ਤੱਕ ਰਹਿਣਾ ਨਹੀਂ ਹੈਗਾ।
7: ਹਾਂਜੀ, ਪਰ ਕਹਿਣ ਦਾ ਮਤਲਬ ਇਹ ਹੈ ਵੀ ਆਪਾਂ ਸਮਾਂ ਨਾ ਖਜਾਈਏ, ਆਪਾਂ ਜਿੰਨੇ ਲਾ ਸਕਦੇ ਹਾਂ ਵੱਧ ਤੋਂ ਵੱਧ ਲਾਈਏ।
0: ਬਿਲਕੁਲ, ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਰੁੱਖ ਹੈ ਜਿਹੜੇ ਲਾ ਕੇ ਜਾਈਏ ਤਾਂ ਕਿ ਉਹ ਸਾਨੂੰ ਯਾਦ ਤਾਂ ਕਰਨ ਘੱਟੋ ਘੱਟ ਕਿ ਹਾਂ ਇਹ ਸਾਡੇ ਪੁਰਖਿਆਂ ਨੇ ਬੂਟੇ ਲਾਏ ਸੀ, ਰੁੱਖ ਲਾਏ ਸੀ। ਜੀ ਬਹੁਤ ਬਹੁਤ ਸ਼ੁਕਰੀਆ ਜੀ,
7: ਧੰਨਵਾਦ ਜੀ।
0: ਸੋ ਸਰੋਤੇ, ਉਹ ਪ੍ਰੋਗਰਾਮ 'ਚ ਹਲੇ ਵੀ ਸਾਡੇ ਕੋਲ 8 ਮਿੰਟ ਦਾ ਸਮਾਂ ਬਚਿਆ ਹੈ। ਸੋ ਜੇ ਤੁਸੀਂ ਵੀ ਰੁੱਖ ਸ਼ਬਦ ਨੂੰ ਲੈ ਕੇ ਕੋਈ ਚੁਟਕਲਾ ਤਿਆਰ ਕੀਤਾ ਹੋਇਆ ਹੈ ਤਾਂ ਸਾਨੂੰ ਕਾਲ ਕਰ ਸਕਦੇ ਹੋ 2284-94-22-80-494, ਏਰੀਆ ਕੋਡ 0175 ਹੈ। ਹੈਲੋ
8: ਹੈਲੋ,
0: ਹਾਂਜੀ, ਕੌਣ ਬੋਲਦੇ ਹੋ ਜੀ?
8: ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
8: ਮੈਂ ਬਲਵਿੰਦਰ ਬਿੱਲਾ ਮਾਧੋਪੁਰੀ ਬੋਲਦਾ ਜੀ। ਮੇਰੇ ਨਾਲ ਨੇ ਮਿਸਤਰੀ ਅਮਰਜੀਤ ਸਿੰਘ ਜੀ, ਅਸੀਂ ਦੋਨਾਂ ਨੇ ਇੱਕ ਰਲ ਕੇ ਸੁਣਾਇਆ ਜੀ ਚੁਟਕਲਾ।
0: ਠੀਕ ਹੈ ਜੀ, ਸੁਣਾਓ ਫਿਰ।
8: ਇੱਕ ਭਾਈ ਪਿੱਪਲ ਦੇ ਰੁੱਖ ਥੱਲੇ ਪਿਆ ਹੁੰਦਾ ਜੀ। ਉੱਪਰ ਲੱਗੇ ਵੀ ਹੁੰਦੇ ਆ ਬਾਟੇ ਭੈਣ ਜੀ। ਉਹ ਦੇਖਦਾ ਕਹਿੰਦਾ ਏਡਾ ਬੜਾ ਰੁੱਖ ਹੈ ਵੀ ਛੋਟੇ ਛੋਟੇ ਲਾਤੇ ਰੱਬ ਨੇ, ਵੀ ਜੇ ਆ ਬੇਲ ਆ ਕਹਿੰਦਾ ਦੇਖੋ ਤਰਬੂਜਾਂ ਦੀ ਛੋਟੀ ਜੀ ਹੁੰਦੀ ਆ, ਕਿੱਡੇ ਕਿੱਡੇ ਤਰਬੂਜ ਲੱਗੇ ਵੇ ਆ। ਉਹ ਇੱਕ ਬਾਟ ਆ ਨਾ ਜੀ ਉਹਦੇ ਨੱਕ ਪਰ ਲੱਗਦਾ। ਉਹ ਕਹਿੰਦਾ ਵਾਓ ਮਹਾਰਾਜ ਸੱਚੇ ਪਾਤਸ਼ਾਹ ਤੂੰ ਤਾਂ ਬਹੁਤ ਬੇਅੰਤ ਹੈ, ਜੇ ਕਿਤੇ ਤਰਬੂਜ ਲੱਗਿਆ ਵਾ ਹੁੰਦਾ ਤਾਂ ਮੇਰਾ ਨੱਕ ਫੁੱਟ ਜਾਣਾ ਸੀ।
0: ਹਾਂ ਬਿਲਕੁਲ। ਸੋ ਕਦੇ ਵੀ ਸਾਨੂੰ ਕਾਦਰ ਦੀ ਕੁਦਰਤ ਦੇ ਉੱਤੇ ਸਵਾਲ ਨਹੀਂ ਉਠਾਉਣੇ ਚਾਹੀਦੇ ਨਾ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਜੀ, ਉਸ ਕੁਦਰਤ ਦੇ ਰੰਗ ਉਹੀ ਜਾਣਦਾ ਆ। ਸੋ ਇਨਸਾਨ ਦੀ ਸਮਝ ਤੋਂ ਤਾਂ ਸ਼ਾਇਦ ਇਹ ਚੀਜ਼ਾਂ ਪਾਰ ਨੇ। ਜਿਹਨੇ ਇਹ ਸਭ ਕੁਝ ਰਚਿਆ ਉਹਨੂੰ ਜ਼ਿਆਦਾ ਬਿਹਤਰ ਪਤਾ ਹੈ ਕਿ ਕਿਹੜੀ ਚੀਜ਼ ਕਦੋਂ ਕਿੱਥੇ ਅਤੇ ਕਿਵੇਂ ਬਣਾਉਣੀ ਹੈ। ਅਤੇ ਆਪਾਂ ਗੱਲ ਕਰਦੇ ਹਾਂ ਸਾਡੇ ਅਗਲੇ ਕਾਲਰ ਦੇ ਨਾਲ। ਹੈਲੋ,
9: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
9: ਮੇਰਾ ਪਿੰਡ ਭਲਮਾਜਰਾ ਜੀ, ਜਸਵੀਰ ਸਿੰਘ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਜੀ।
0: ਜੀ, ਪਹਿਲੀ ਵਾਰ ਕਾਲ ਕੀਤੀ ਹੈ ਤੁਸੀਂ ਸਾਨੂੰ?
9: ਹਾਂ ਜੀ, ਪਹਿਲੀ ਵਾਰ ਜੀ, ਸਾਨੂੰ ਚਾਓ ਚੜ ਗਏ ਜੀ, ਜਾਂ ਤੁਸੀਂ ਆਏ ਹੋ ਜੀ, ਤੁਹਾਡੇ ਬੋਲ ਤੋਂ ਪਤਾ ਲੱਗਿਆ ਜੀ।
0: ਅੱਛਾ ਜੀ, ਪਹਿਚਾਣ ਲਿਆ ਤੁਸੀਂ ਮੈਨੂੰ?
9: ਦੱਸਿਆ ਜੀ।
0: ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਅੱਜ ਕਿਹੜਾ ਚੁਟਕਲਾ ਸੁਣਾਓਗੇ ਬਾਕੀ ਸਰੋਤਿਆਂ ਨੂੰ?
9: ਮੈਂ ਚੁਟਕਲਾ ਸੁਣਾਉਣਾ ਜੀ, ਬਾਂਦਰ ਤੇ ਦੋ ਬਾਂਦਰ ਰਹਿੰਦੇ ਹੁੰਦੇ ਸੀ ਸਫੈਦਿਆਂ ਪਰ ਜੀ, ਨਹਿਰ ਦੇ ਪੁਲ ਪਰ ਜੀ। ਉਹ ਇੱਕ ਬੰਦਾ ਵਾ ਪਿਸ਼ਾਬ ਕਰਨ ਲੱਗ ਗਿਆ ਸਾਈਕਲ ਖੜਾ ਕੇ ਜੀ, ਉਹਨੇ ਉਹ ਨੀ ਸੀ ਸਟੈਂਗੇ ਤੇ ਉਹ ਕੇਲੇ ਫਲੀਆਂ ਲਿਆਇਆ ਆਪਣੇ ਨਿਆਣਿਆਂ ਵਾਸਤੇ ਜੀ। ਉਹ ਜਦ ਉਹ ਖੜਾ ਕੇ ਪਿਸ਼ਾਬ ਕਰਨ ਲੱਗਾ, ਉੱਪਰ ਝਾਕਿਆ ਨੀ, ਉਹ ਉੱਪਰ ਬਾਂਦਰ ਬੈਠੇ ਤੇ ਉਹ ਬਾਂਦਰ ਝੋਲਾ ਵੱਢ ਕੇ ਲੈ ਗਏ ਮੂੰਹ ਨਾਲ ਉੱਪਰ। ਇਹ ਕਹਿੰਦਾ ਏਕਣ ਤੁਸੀਂ ਦੇਣੇ ਨੀ, ਕਿ ਏਕਣ ਮੈਂ ਚੱਕ ਕੇ ਲੈ ਜੂੰਗਾ ਸਾਰੇ ਕੇਲੇ ਫਲੀਆਂ ਲੈ ਕੇ ਚੱਕ ਕੇ। ਮੈਂ ਕੇਲੇ ਲਿਆਇਆ ਨਿਆਣਿਆਂ ਵਾਸਤੇ, ਕੇਲੇ ਨੀ ਨਾ ਝੋਲਾ ਜੀ।
0: ਜੀ, ਗਏ ਕਿੱਥੇ ਹੈ ਨਾ? ਸੋ ਬਿਲਕੁਲ ਜੀ, ਤੁਹਾਡੀ ਗੱਲ ਤੋਂ ਤਾਂ ਇਹੀ ਪਤਾ ਲੱਗਦਾ ਕਿ ਸਾਨੂੰ ਸਤਰਕ ਰਹਿਣਾ ਚਾਹੀਦਾ, ਕਿਤੇ ਵੀ ਹੋਈਏ ਅਲਰਟ ਰਹੀਏ, ਹੈ ਨਾ। ਆਲੇ ਦੁਆਲੇ ਕੁਛ ਵੀ ਹੋ

0: सकता है।
1: हाँ जी,
0: जी बहुत बहुत शुक्रिया जी।
1: धन्यवाद जी।
0: जी सो बिल्कुल जी, अलर्ट सानू हर वेले रहना चाहिए है, खासकर अजकल जिस तरह का माहौल है, जिस तरह दिया लुटा खोहां या होर वारदातां हुई ने। तो खैर केलियां की गल सी, कोई गल नहीं, दर्जन केले दोबारा भी लाए जा सकते हैं, पर बहुत सारिया कीमती चीज़ा ने जिहड़ियां लुटा खोहां दे जरिए लोगों दी गवाइया जांदियां ने, गुआच जांदियां ने, वो मिलनियां औखियां हुंदियां ने। सो कदे भी असीं सड़क ते जाइए या किते जाने आ, किसी भी वाहन ते जाने आ, तां हमेशा अलर्ट होके सानू रहना चाहिए, अपने आले दुआले नज़र जरूर रखनी चाहिए है। हैलो,
2: हाँ जी, सत श्रीकाल जी।
0: सत श्री अकाल जी।
2: हाँ जी, मैं हरपाल सिंह गल कर रहा जी, पिंड देवी नगर नेड़े राजपुरा तो जी।
0: जी हरपाल सिंह जी, तुहाड़ी आवाज़ सुन के तां मैं सहम गई, तुहाड़ी आवाज़ बड़ी गंभीर जी लग रही है मैनूं। चुटकुला सुनाओगे तुसीं?
2: हाँ जी बिल्कुल जी, जिदा का प्रोग्राम हो असी उदा के हो जाने हैं जी।
0: बिल्कुल, वैसे तां हासियां वाला प्रोग्राम है, पर तुहाडी आवाज़ 'च बहुत संजीदगी लग रही है मैनूं, ते देखदे आ फिर तुसीं किहो जिहा चुटकुला सुनाउंदे हो।
2: हाँ जी मैडम, मैं छोटा जहा प्रोग्राम सुनदे सुनदे एक चुटकला मेरे मन च एक बनया। तो वो कहिंदे जी, कि घर का मुखिया सीगा ते उहना हमेशा ही जिदा अपने हरेक परिवार के मुखिए नूं एक आदत हुंदी है भी कुछ सेविंग करन दी ते कुछ भविख वास्ते बचाउण दी।
0: बिल्कुल जी,
2: ते उहने जदों बेचारे ने मेरे वर्गे ने किते जाया करना, उहने कह देना करना भी आपां आह काम ना करिए, बचा के रखिए कि भविख च अपने काम आवेगा। ते चलो, जब जेड़ा बंदा सेविंग वाला होंदा है ना जी, परिवार उस तो थोड़ा जा दुखी भी होंदा है,
0: ये तो है।
2: क्योंकि वो मौज मस्तियां नहीं करन देंदा क्योंकि भविष्य बारे ज्यादा चिंतित होंदा।
0: जी बिल्कुल।
2: ते की होया जी, उन्हां दी मियां बीबी दी उन्हां दी वरेगंड आ गई शादी दी, तां उन्हें कहा भी कहिंदा आपां ना रुख लाउने आ। ते दोनों जणिया ने मिलके रुख लाए जी। ਤੇ ਉਹਦੇ ਪਰਿਵਾਰ ਦਾ ਫਿਰ ਉਹਦੀ ਜਿਹੜੀ ਮਿਸੇ ਸੀਗੀ ਉਹਦਾ ਇਹੀ ਕੁਐਸਚਨ ਸੀ, ਕਹਿੰਦੀ ਵੀ ਆਪਾਂ ਰੁੱਖ ਲਾਏ ਨੇ, ਆਪਾਂ ਕਿਤੇ ਜਾਂਦੇ ਕੇਕੂ ਕੱਟਦੇ ਕੋਈ ਚਾਰ ਰਿਸ਼ਤੇਦਾਰ ਸੱਦੇ ਉਹਦਾ ਮਜ਼ਾ ਸੀਗਾ,
0: ਹਾਂ।
2: ਤੇ ਆਪਾਂ ਤਾਂ ਰੁੱਖ ਲਾਤੇ ਇਹਦਾ ਕੀ ਫਾਇਦਾ। ਉਹ ਕਹਿੰਦਾ ਨਹੀਂ, ਇਹਦਾ ਭਵਿੱਖ 'ਚ ਆਪਾਂ ਨੂੰ ਫਾਇਦਾ ਹੀ ਹੋਣਾ। ਚਲੋ ਜੀ, ਉਹਨੇ ਭਵਿੱਖ 'ਚ ਕੀ ਫਾਇਦਾ ਹੋਣਾ ਨਾ ਤਾਂ ਉਹਨੇ ਡਿਸਕਲੋਜ਼ ਆਫ ਕੀਤਾ ਜੀ ਵੀ ਕਿਉਂ ਫਾਇਦਾ ਹੋਣਾ। ਉਹਨਾਂ
0: ਤੇ
2: ਨੇ ਤਾਂ
0: ਕੀ
2: ਤਾਂ
0: ਫਾਇਦਾ
2: ਕਿਹਾ ਵੀ
0: ਹੋਣਾ?
2: ਤਾਜ਼ੀ ਹਵਾ ਦੇਣ ਗੇ, ਟੈਂਪਰੇਚਰ ਘਟੂਗਾ।
0: ਹਾਂ
2: ਬਹੁਤ। ਤੇ ਕੀ ਗੱਲ ਹੋਈ ਜੀ, ਕੁਛ ਦਿਨਾਂ ਬਾਅਦ ਉਹਦੀ ਡੈਥ ਹੋ ਗਈ ਬੰਦੇ ਦੀ।
0: ਅੱਛਾ ਜੀ।
2: ਡੈਥ ਹੋ ਗਈ ਤਾਂ ਹੁਣ ਜਿਹੜੀ ਉਹ ਮਾਤਾ ਸੀਗੀ ਪਰਿਵਾਰ ਦੀ, ਉਹ ਫਿਰ ਸੱਥ ਦੇ ਵਿੱਚ ਬੈਠੀ ਆਪਣੀਆਂ ਸਹੇਲੀਆਂ ਨਾਲ, ਤੇ ਜਿਹੜੇ ਕੋਈ ਵਿਚਾਰ ਕਰਨ ਆਉਂਦੇ ਨੇ ਦੁੱਖ ਦੀ ਘੜੀ 'ਚ, ਉਹਨਾਂ ਨੂੰ ਕਹਿੰਦੀ ਕਹਿੰਦੀ ਵੀ ਸਾਡੇ ਜਿਹੜੇ ਸੀਗੇ ਮਤਲਬ ਮੁਖੀਆ ਸੀਗੇ, ਕਹਿੰਦੇ ਇਹਨਾਂ ਦੀ ਬੜੀ ਲੰਬੀ ਸੋਚ ਸੀ। ਤੇ ਕਹਿੰਦੇ ਇਹ ਤਾਂ ਕਹਿੰਦੇ ਵੀ ਥੋੜੀ ਦੇਰ ਹੋਰ ਕੱਟ ਜਾਂਦੇ ਰੁੱਖ ਲਾ ਗਏ ਸੀਗੇ, ਉਹ ਪਤਾ ਨਹੀਂ ਆਪਣੇ ਵਾਸਤੇ ਹੀ ਲਾ ਗਏ ਸੀ, ਇਹਨਾਂ
0: ਇਹਨਾਂ
2: ਤੇ
0: ਦੇ ਕੰਮ
2: ਪੌੜਾ
0: ਆਉਣਾ
2: ਨਹੀਂ
0: ਸੀ
2: ਗਾ।
0: ਇਹਨੇ। ਜੀ
2: ਬਿਲਕੁਲ ਜੀ, ਰੁੱਖ ਜਿਹੜੇ ਨੇ ਇਹ ਸਾਡੇ ਸ਼ਿਵ ਕੁਮਾਰ ਬਟਾਲਵੀ ਜੀ ਵੀ ਨੇ ਲਿਖਿਆ ਕਿ ਕੁਛ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਛ ਰੁੱਖ ਲੱਗਦੇ ਮਾਵਾਂ,
0: ਜੀ
2: ਕੁਛ ਰੁੱਖ ਮੇਰੇ ਬਾਬੇ ਵਾਂਗਰ ਪੱਤਰ ਟਾਵਾਂ ਟਾਵਾਂ। ਇਹ
0: ਬਿਲਕੁਲ।
2: ਜਿਹੜੇ ਰੁੱਖ ਨੇ ਜੀ, ਸਾਡੀ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਨੇ। ਬਹੁਤ ਵਧੀਆ ਕੀਤਾ ਤੁਸੀਂ, ਚੰਗਾ ਵਿਸ਼ਾ ਰੱਖਿਆ ਸੀਗਾ।
0: ਜੀ
2: ਤੇ
0: ਬਹੁਤ
2: ਇੱਕ
0: ਬਹੁਤ
2: ਦਿਨ
0: ਸ਼ੁਕਰੀਆ ਜੀ, ਅਸੀਂ
2: ਮੈਂ
0: ਚੰਗੇ
2: ਇੱਕ
0: ਵਿਸ਼ੇ 'ਤੇ ਤੁਸੀਂ
2: ਬੇਨਤੀ
0: ਇੰਨੇ
2: ਕਰਨੀ
0: ਵਧੀਆ
2: ਚਾਹੁੰਦਾ,
0: ਵਿਚਾਰ ਸਾਂਝੇ ਕੀਤੇ।
2: ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਦਿਨ ਰੁੱਖ ਦਾ ਵੈਸੇ ਟੌਪਿਕ ਰੱਖਿਆ ਜਾਏ, ਹਾਸੋਹੀਣੀ ਸਥਿਤੀ 'ਚ ਨਾ ਰੱਖਿਆ ਜਾਏ,
0: ਜੀ
2: ਵੈਸੇ ਵਿਸ਼ਾ
0: ਬਿਲਕੁਲ
2: ਰੱਖਿਆ ਜਾਏ ਤਾਂ ਬਹੁਤ ਅੱਛਾ ਵਿਸ਼ਾ ਜੀ।
0: ਬਿਲਕੁਲ ਜੀ, ਅਸੀਂ ਤੁਹਾਡਾ ਸੁਝਾਅ ਨੋਟ ਕਰ ਲਿਆ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦਾ।
2: ਧੰਨਵਾਦ, ਮਿਹਰਬਾਨੀ
0: ਜੀ।
2: ਜੀ
0: ਸੋ ਜੀ, ਰੁੱਖਾਂ ਵਾਲਾ ਵਿਸ਼ਾ ਵਾਕਈ ਹੈ, ਚਾਹੇ ਹਾਸੋਹੀਣਾ ਤਾਂ ਹੈ ਹੀ ਹੈ, ਪਰ ਜਿਵੇਂ ਇਹਨਾਂ ਨੇ ਕਿਹਾ ਸੰਜੀਦਾ ਵੀ ਹੈ, ਅਤੇ ਇਹਦੇ ਪ੍ਰਤੀ ਸਾਨੂੰ ਗੰਭੀਰ ਹੋਣ ਦੀ ਜ਼ਰੂਰਤ ਹੈ। ਸੋ ਅਸੀਂ ਜਾਂਦੇ ਜਾਂਦੇ ਇੱਕ ਆਖਰੀ ਕਾਲ ਵੀ ਲੈ ਲੈਂਦੇ ਹਾਂ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
2: ਪ੍ਰਗਟ ਸਿੰਘ ਢਿੱਲੋਂ, ਪਿੰਡ ਮਾਜਲਾ ਬਰਨਾਲਾ ਭਾਈ।
0: ਜੀ ਕੀ ਸੁਣਾਓਗੇ ਤੁਸੀਂ?
2: ਉਹ ਭੈਣ ਜੀ ਨੇ ਇੱਕ ਪੁਰਾਣੇ ਸਮੇਂ 'ਚ ਹਲ ਜੋੜ ਦਿੰਦੇ ਜਿਮੀਦਾਰ, ਜਿਮੀਦਾਰ ਨੇ ਦੁਪਹਿਰੇ ਹਲ ਛੱਡ ਕੇ ਨਾ ਜੰਡ ਥੇ ਉਹਦੇ ਖੇਤ 'ਚ ਲੱਗਿਆ ਵਾ,
0: ਜੀ
2: ਜੰਡ ਥੱਲੇ ਦੁਪਹਿਰਾ ਢਾਲਣ ਲੱਗ ਗਿਆ। ਇੱਕ ਉਹਦੇ ਕੋਲ ਪੰਡਿਤ ਆ ਗਿਆ, ਕਹਿੰਦਾ ਵੀ ਬਹਿ ਗਿਆ ਉਹਦੇ ਕੋਲ ਆ ਕੇ,
0: ਜੀ
2: ਕਹਿੰਦਾ ਪੰਡਿਤ ਜੰਡ ਪੱਟ ਕੇ ਨਾ ਯਾਰ ਸੁਹਾਗਾ ਬਣਾਉਣਾ।
0: ਅੱਛਾ,
2: ਉਹਦਾ ਲਾਉਣ ਬਾਰੇ ਵੀ ਸੋਚਿਆ, ਇੱਕ ਪਹਿਲਾਂ ਪੱਟਣ ਬਾਰੇ ਸੋਚ ਲਿਆ।
0: ਹਾਂ
2: ਕਹਿੰਦਾ
0: ਜੀ
2: ਲਾਉਣ ਬਾਰੇ ਸੋਚੀਦਾ ਹੁੰਦਾ ਪਹਿਲਾਂ, ਪੱਟਣ ਬਾਰੇ ਬਾਅਦ 'ਚ ਸੋਚੀਦਾ ਹੁੰਦਾ ਹੈ।
0: ਬਿਲਕੁਲ।
2: ਕਹਿੰਦਾ ਹੁਣ ਤਾਂ ਤੂੰ ਸਾਵੇਂ ਬੈਠਾ, ਫਿਰ ਕਹਿੰਦਾ ਬੈਠੇਗਾ ਕਿੱਥੇ, ਪਹਿਲਾਂ ਕਹਿੰਦਾ ਹੋਰ ਲਾ ਲੈ ਫੇਰ ਪੱਟੀਆਂ ਨੂੰ।
0: ਹਾਂ ਬਿਲਕੁਲ, ਬਹੁਤ ਵਧੀਆ ਗੱਲ ਕੀਤੀ ਉਹਨਾਂ ਨੇ
2: ਧੰਨਵਾਦ
0: ਜੀ,
2: ਭੈਣ
0: ਬਹੁਤ ਬਹੁਤ
2: ਜੀ।
0: ਸ਼ੁਕਰੀਆ। ਸੋ ਜੀ ਇਹ ਵਿਸ਼ਾ ਹੀ ਇਸ ਤਰ੍ਹਾਂ ਦਾ ਸੀ ਕਿ ਇਹ 'ਚ ਹਾਸੋਹੀਣੀਆਂ ਗੱਲਾਂ ਦੇ ਨਾਲ ਨਾਲ ਸੰਜੀਦਗੀ ਆਪਣੇ ਆਪ ਹੀ ਝਲਕਦੀ ਸੀ, ਕਿਉਂਕਿ ਰੁੱਖ ਸਾਡੇ ਜੀਵਨ ਦਾ ਇੱਕ ਬਹੁਤ ਹੀ ਅਹਿਮ ਪਹਿਲੂ ਨੇ ਅਤੇ ਇਹਨਾਂ ਦੇ ਬਿਨਾਂ ਗੁਜ਼ਾਰਾ ਨਹੀਂ ਹੈ। ਸੋ ਜਿੰਨਾ ਜ਼ਿਆਦਾ ਅਸੀਂ ਰੁੱਖਾਂ ਨੂੰ ਕੱਟਾਂਗੇ, ਉਨਾ ਹੀ ਆਪਣੇ ਆਪ ਨੂੰ ਮੁਸੀਬਤਾਂ 'ਚ ਧਕੇਲਦੇ ਜਾਵਾਂਗੇ ਅਤੇ ਸਾਡੀ ਧਰਤੀ ਨੂੰ ਵੀ। ਸੋ ਇਹਦੇ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਹਾਲਾਂਕਿ ਵਿਸ਼ਾ ਜਿਸ ਤਰ੍ਹਾਂ ਸਾਨੂੰ ਸੁਝਾਅ ਦਿੱਤਾ ਗਿਆ ਕਿ ਇਹਨੂੰ ਅਸੀਂ ਕਿਸੇ ਖਾਸ ਪ੍ਰੋਗਰਾਮ ਦੇ ਵਿੱਚ ਵੀ ਗੱਲਬਾਤ ਦੇ ਲਈ ਜ਼ਰੂਰ ਰੱਖਾਂਗੇ, ਸੁਝਾਅ ਅਸੀਂ ਨੋਟ ਕਰ ਲਿਆ। ਸੋ ਜਿਹੜੇ

ਸਰੋਤਿਆਂ ਨੇ ਪ੍ਰੋਗਰਾਮ 'ਚ ਹਿੱਸਾ ਲਿਆ, ਇਹਨੇ ਵਧੀਆ ਚੁਟਕਲੇ ਸਾਡੇ ਨਾਲ ਸਾਂਝੇ ਕੀਤੇ, ਅਸੀਂ ਉਹਨਾਂ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਅਤੇ ਇਸ ਦੇ ਨਾਲ ਹੀ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਹਾਸਿਆਂ ਦੇ ਗੋਲ ਗੱਪੇ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲੋਂ ਤੁਸੀਂ 100.2 ਮੈਗਾਹਰਟਸ 'ਤੇ ਸਾਨੂੰ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਨਾਲੋਂ ਨਾਲ ਸੁਣ ਸਕਦੇ ਹੋ। ਇਸ ਵੇਲੇ ਬਾਅਦ ਦੁਪਹਿਰ ਦੇ 3 ਵਜੇ ਨੇ, ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਆਕਾਸ਼ਵਾਣੀ ਮੁੰਬਈ ਦੁਆਰਾ।

ਐਫਐਮ ਬੈਂਡ 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ। ਸਮਾਂ ਮਿਲਾਓ, ਇਸ ਵੇਲੇ ਸ਼ਾਮ ਦੇ ਠੀਕ 5 ਵੱਜ ਚੁੱਕੇ ਨੇ। ਹੁਣ ਤੁਹਾਨੂੰ ਦੱਸਾਂਗੇ ਇਸ ਵੇਲੇ ਦੀਆਂ ਕੁਝ ਖਾਸ ਖ਼ਬਰਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਭਾਰਤ ਆਲਮੀ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉਭਰ ਰਿਹਾ ਹੈ। ਭਾਰਤ ਤੇ ਨੇਪਾਲ ਦੇ ਵਿਦੇਸ਼ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਵਪਾਰ, ਨਿਵੇਸ਼, ਸੰਪਰਕ ਤੇ ਊਰਜਾ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਚਰਚਾ ਕਰਨਗੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਦੌਰਾਨ ਪੰਜਾਬ, ਚੰਡੀਗੜ੍ਹ, ਦਿੱਲੀ ਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ ਤੇ ਵਿਆਪਕ ਚਰਚਾ ਕੀਤੀ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ 'ਤੇ ਇੱਕ ਵਾਹਨ ਦੇ ਟੱਕਰ ਨਾਲ ਟਰੱਕ ਨਾਲ ਟਕਰਾ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 22 ਹੋਰ ਜ਼ਖਮੀ।

0: ਪੰਜਾਬ ਕਰ ਵਿਭਾਗ ਨੇ ਟੈਕਸ ਚੋਰੀ ਤੇ ਕਾਰਵਾਈ ਕਰਦਿਆਂ 200 ਤੋਂ ਵੱਧ ਵਾਹਨਾਂ ਦੀ ਜਾਂਚ ਦੌਰਾਨ ਕਰੀਬ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ ਹੈ। ਚੋਣ ਕਮਿਸ਼ਨ ਵੱਲੋਂ ਚੰਡੀਗੜ੍ਹ ਵਿਖੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਚੋਣ ਅਧਿਕਾਰੀਆਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਦੇ 2 ਕੈਡਿਟਾਂ ਮਹਿਕਪ੍ਰੀਤ ਕੌਰ ਨੂੰ ਏਅਰਫੋਰਸ ਕਾਮਨ ਐਡਮਿਸ਼ਨ ਟੈਸਟ ਅਤੇ ਕੋਮਲਪ੍ਰੀਤ ਕੌਰ ਨੂੰ ਨੈਸ਼ਨਲ ਡਿਫੈਂਸ ਅਕੈਡਮੀ ਮੈਰਿਟ ਸੂਚੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਹੈ। ਮੌਰੀਸ਼ੀਅਸ ਨੇ ਇਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਜੋਂ ਪਿਛਲੇ 21 ਦਿਨਾਂ ਵਿੱਚ ਕੋਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਅਸਥਾਈ ਪਾਬੰਦੀ ਲਾਈ। ਭਾਰਤ ਅਤੇ ਜਪਾਨ ਵਿਚਕਾਰ ਮਰਦਾਂ ਦੇ ਅੰਡਰ 18 ਯਾਨੀ ਕਿ ਅੰਡਰ 18 ਏਸ਼ੀਆਈ ਕੱਪ 2026 ਹਾਕੀ ਟੂਰਨਾਮੈਂਟ ਦਾ ਫਾਈਨਲ ਵਿੱਚ ਅੱਜ ਜਪਾਨ 'ਚ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਵੇਗਾ। ਭਾਰਤ ਤੇ ਬੰਗਲਾਦੇਸ਼ ਦਰਮਿਆਨ ਔਰਤਾਂ ਦੀ SAFF ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਗੋਆ 'ਚ ਸ਼ਾਮ 6:30 ਵਜੇ ਹੋਵੇਗਾ। ਇਹ ਸਨ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM 100.2 MHz ਤੇ ਤੁਸੀਂ ਸਾਡੇ ਪ੍ਰੋਗਰਾਮ ਸੁਣ ਰਹੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ। ਸਮਾਂ ਮਿਲਾਓ ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ ਠੀਕ 5:04 ਹੋਏ ਨੇ। ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਵਿਸ਼ੇਸ਼ ਪ੍ਰੋਗਰਾਮ ਸਰਗਰਮੀਆਂ।
1: ਅੱਜ ਦਾ ਸਰਗਰਮੀਆਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਅੰਮ੍ਰਿਤਪਾਲ। ਹੁਣ ਨਜ਼ਰ ਮਾਰਦੇ ਹਾਂ ਹਫ਼ਤਾਭਰ ਅੰਦਰ ਜ਼ਿਲ੍ਹਾ ਪਟਿਆਲਾ, ਮਲੇਰਕੋਟਲਾ, ਫਤਿਹਗੜ੍ਹ ਸਾਹਿਬ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੋਈਆਂ ਸਰਗਰਮੀਆਂ ਤੇ। ਮਿਤੀ 5 ਜੂਨ ਨੂੰ ਪਟਿਆਲਾ ਵਿਖੇ ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਅਧੀਨ ਗਿਆਨ ਜੋਤੀ ਐਜੂਕੇਸ਼ਨਲ ਸੁਸਾਇਟੀ ਰਜਿਸਟਰਡ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਵਾਨਾਂ ਵੱਲੋਂ ਵਾਤਾਵਰਨ ਨੂੰ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਨਾਲ ਨਿਪਟਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਤਿੰਦਰ ਗਰੇਵਾਲ ਨੇ ਕਿਹਾ,
2: ਅੱਜ ਵਿਸ਼ਵ ਵਾਤਾਵਰਨ ਦਿਵਸ ਵਰਲਡ ਇਨਵਾਇਰਮੈਂਟ ਡੇ 2026 ਪੂਰੇ ਵਿਸ਼ਵ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ। ਜੇ ਗੱਲ ਕਰੀਏ ਇਸ ਦਿਨ ਦੀ, ਸਿੱਧੇ ਰੂਪ ਦੇ ਵਿੱਚ ਇਸ ਵਾਤਾਵਰਨ ਨੂੰ ਜੋੜਦੇ ਹਾਂ ਅਸੀਂ ਮਨੁੱਖੀ ਸਿਹਤ ਦੇ ਨਾਲ, ਮਨੁੱਖੀ ਜ਼ਿੰਦਗੀਆਂ ਦੇ ਨਾਲ, ਕਿਉਂਕਿ ਜਦੋਂ ਗੱਲ ਵਾਤਾਵਰਨ ਦੀ ਹੁੰਦੀ ਹੈ, ਕਲਾਈਮੇਟ ਚੇਂਜ ਦੀ ਹੁੰਦੀ ਹੈ, ਪਾਣੀ ਦੇ ਗੰਧਲੇਪਣ ਦੀ ਹੁੰਦੀ ਹੈ, ਪਹਾੜਾਂ ਦੀ ਬਰਫ਼ ਦੇ ਟੁੱਟਣ ਦੀ ਹੁੰਦੀ ਹੈ, ਪੌਦੇ ਪੇੜ ਕੱਟਣ ਦੀ ਹੁੰਦੀ ਹੈ, ਤਾਂ ਉਹ ਗੱਲ ਆ ਕੇ ਸਿੱਧੀ ਮੁੱਕਦੀ ਹੈ ਇਨਸਾਨੀ ਜ਼ਿੰਦਗੀਆਂ ਦੇ ਉੱਤੇ। ਚਾਹੀਦਾ ਤਾਂ ਇਹ ਹੈ ਵੀ ਇਸ ਦਿਨ ਨੂੰ ਲੋਕ 365 ਦਿਨ ਮਨਾਉਣ, ਕਿਉਂਕਿ ਜਿਸ ਨਾਲ ਸਾਡੀ ਜ਼ਿੰਦਗੀ ਮੁਨੱਸਰ ਹੈ ਉਹਨੂੰ ਅਸੀਂ ਅਵੇਸਲਾ ਕਰਕੇ ਤੁਰ ਨਹੀਂ ਸਕਦੇ। ਪਰ ਫਿਰ ਵੀ ਹਿੰਮਤ ਹੈ ਕੁਝ ਸੰਸਥਾਵਾਂ ਦੀ, ਪਟਿਆਲਾ ਦੇ ਵਿੱਚ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਜਿਨ੍ਹਾਂ ਦੇ ਪ੍ਰਧਾਨ ਸਰਦਾਰ ਉਪਕਾਰ ਸਿੰਘ, ਜੋ ਕਈ ਸੈਂਕੜੇ ਜਗ੍ਹਾ ਦੇ ਉੱਤੇ ਬੂਟੇ ਲਗਾ ਚੁੱਕੇ ਨੇ, ਸਫਾਈ ਮੁਹਿੰਮਾਂ ਚਲਾ ਚੁੱਕੇ ਨੇ, ਪਲਾਸਟਿਕ ਫਰੀ ਪੰਜਾਬ, ਪਲਾਸਟਿਕ ਫਰੀ ਦੇਸ਼, ਪਲਾਸਟਿਕ ਫਰੀ ਸੰਸਾਰ ਨੂੰ ਕਰਨ ਦੇ ਲਈ ਆਪਣਾ ਯੋਗਦਾਨ ਪਾਉਂਦੇ ਨੇ। ਅੱਜ ਉਹਨਾਂ ਵੱਲੋਂ ਨਹਿਰੂ ਪਾਰਕ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਇਸ ਵਿਸ਼ੇ ਉੱਤੇ ਮਾਹਰਾਂ ਨੂੰ ਬੁਲਾ ਕੇ ਵਿਚਾਰਾਂ ਕੀਤੀਆਂ ਗਈਆਂ। ਨਾਲ ਹੀ ਸਿਵਲ ਸਰਜਨ ਡਿਪਾਰਟਮੈਂਟ ਵੱਲੋਂ ਅਰਬਨਾਈਜੇਸ਼ਨ, ਮੈਡੀਕਲ ਵੇਸਟ ਅਤੇ ਵੱਡੇ ਪੱਧਰ 'ਤੇ ਹੋ ਰਹੀ ਇਹਨਾਂ ਕੰਮਾਂ ਨੂੰ ਰੋਕਣ ਲਈ ਹੋ ਰਹੀਆਂ ਬੇਨਿਯਮਾਂ ਲਈ ਗੱਲਬਾਤ ਕੀਤੀ ਗਈ, ਅਤੇ ਨਾਲ ਹੀ ਅੱਜ ਬੂਟੇ ਵੀ ਲਗਾਏ ਗਏ ਤਾਂ ਜੋ ਇੱਕ ਲੋਕਾਂ ਨੂੰ ਚੰਗਾ ਸੁਨੇਹਾ ਦਿੱਤਾ ਜਾ ਸਕੇ।
1: ਇਸੇ ਨਾਲ ਸਿਵਲ ਸਰਜਨ ਪਟਿਆਲਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ,
3: ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਸੁਮੀਰ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਸਿਹਤ ਵਿਭਾਗ ਪਟਿਆਲਾ ਵੱਲੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਨਹਿਰੂ ਪਾਰਕ ਪਟਿਆਲਾ ਦੇ ਵਿੱਚ ਜੋ ਆਯੋਜਨ ਕੀਤਾ ਜਾ ਰਿਹਾ ਉਹਦੇ ਵਿੱਚ ਸਿਹਤ ਵਿਭਾਗ ਪਟਿਆਲਾ ਨੇ ਐਨ ਜੀ ਓਜ਼ ਨੂੰ ਨਾਲ ਜੋੜਦੇ ਹੋਏ, ਗਿਆਨ ਜੋਤੀ ਐਜੂਕੇਸ਼ਨ ਟਰੱਸਟ ਨੂੰ ਨਾਲ ਜੋੜਦੇ ਹੋਏ ਅੱਜ ਇੱਕ ਉਪਰਾਲਾ ਕੀਤਾ ਹੈ ਕਿ ਸਾਰੇ ਜਿਹੜੇ ਪਰਿਆਵਰਨ ਦੀ ਸੰਭਾਲ ਦੀ ਦਰਦ ਰੱਖਦੇ ਨੇ, ਆਪਣੇ ਮਨ 'ਚ ਇੱਛਾ ਰੱਖਦੇ ਨੇ, ਉਹਨਾਂ ਨੂੰ ਇਕੱਠਾ ਕੀਤਾ ਜਾਵੇ, ਇੱਕ ਪਲੇਟਫਾਰਮ 'ਤੇ ਲਿਆਂਦਾ ਜਾਵੇ ਔਰ ਪਟਿਆਲਾ ਦੀ ਜਿਹੜੀ ਜ਼ਰੂਰਤਾਂ ਨੇ ਪਲਾਂਟੇਸ਼ਨ ਬਾਰੇ, ਵਾਟਰ ਕੰਜ਼ਰਵੇਸ਼ਨ ਬਾਰੇ, ਰੇਨ ਵਾਟਰ ਹਾਰਵੈਸਟਿੰਗ ਬਾਰੇ, ਇਹਨਾਂ ਬਾਰੇ ਮੇਅਰ ਪਟਿਆਲਾ ਜਿਹੜੇ ਮਿਊਂਸਪਲ ਕਾਰਪੋਰੇਸ਼ਨ ਦੇ ਨੇ ਉਹਨਾਂ ਨੂੰ ਜਾਂ ਉਹਨਾਂ ਨੂੰ ਆਪਾਂ ਸੈਂਸਟਾਈਜ਼ ਕਰੀਏ, ਉਹਨਾਂ ਨਾਲ ਗੱਲਬਾਤ ਕਰੀਏ ਤਾਂ ਜੋ ਕੁਛ ਇਹਨਾਂ ਪ੍ਰਤੀ ਪਟਿਆਲਾ ਦੁਬਾਰਾ ਆਪਣੀ ਜਿਹੜਾ ਗ੍ਰੀਨ ਸਿਟੀ ਦੇ ਤੌਰ 'ਤੇ ਰਿਵਾਈਵ ਹੋ ਸਕੇ। ਬਾਗਾਂ ਦਾ ਸ਼ਹਿਰ ਜਾਣਿਆ ਜਾਂਦਾ ਸੀ ਪਟਿਆਲਾ, ਉਸ ਨੂੰ ਰਿਵਾਈਵ ਕੀਤਾ ਜਾ ਸਕੇ। ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਕੰਪੇਨ ਅੱਗੇ ਕੰਪੇਨ ਫੋਰਮ 'ਚ ਕੰਮ ਕਰਾਂਗੇ, ਇਸ ਨੂੰ ਇੱਕ ਪਬਲਿਕ ਦੇ ਵਿੱਚ ਇੱਕ ਪਾਰਟੀਸਪੇਸ਼ਨ ਵਧਾਉਣ ਦੇ ਲਈ। ਜਿਹੜੀਆਂ ਪਟਿਆਲਾ ਦੀਆਂ ਆਲਰੇਡੀ ਐਸਟੈਬਲਿਸ਼ਡ ਵੈਲਫੇਅਰ ਐਸੋਸੀਏਸ਼ਨ ਨੇ, ਮੁਹੱਲਾ ਕਮੇਟੀਜ਼ ਨੇ, ਜਾਂ ਫਿਰ ਜਿਹੜੇ ਨਵੇਂ ਕੋਲੋਨਾਈਜ਼ਰ ਨੇ, ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਉਹਨਾਂ 'ਚ ਕੰਪੀਟੀਸ਼ਨ ਕਰਵਾਉਣਾ, ਉਹਨਾਂ ਦਾ ਆਪਸ ਵਿੱਚ ਮੁਕਾਬਲਾ ਕਰਵਾਉਣਾ ਕਿ ਮੇਰੀ ਕਲੋਨੀ ਜ਼ਿਆਦਾ ਬਿਹਤਰ ਹੈ, ਮੇਰੀ ਕਲੋਨੀ ਜ਼ਿਆਦਾ ਗ੍ਰੀਨ ਕਲੋਨੀ ਦੇ ਨਾਮ 'ਤੇ ਕਿਹਾ ਜਾ ਸਕਦਾ। ਸੋ ਉਹਦੇ ਕੁਛ ਪੈਰਾਮੀਟਰ ਰੱਖਾਂਗੇ ਜਿਵੇਂ ਕਿ ਹਾਊਸਿਸ ਟੂ ਪਲਾਂਟਸ ਰੇਸ਼ੋ, ਨਵੇਂ ਪਲਾਂਟਸ ਦੀ ਕਿੰਨੇ ਸਾਲ ਦਰ ਲਗਾਈ ਜਾ ਰਹੀ ਹੈ, ਪੁਰਾਣੇ ਪਲਾਂਟਸ ਦੀ ਮੇਨਟੇਨੈਂਸ ਕਿਵੇਂ ਹੈ। ਸੋ ਉਸ ਬੇਸਿਸ 'ਤੇ ਅਸੀਂ ਉਹਨਾਂ ਨੂੰ ਕੰਪੀਟੀਸ਼ਨ ਕਰਾਵਾਂਗੇ ਉਹਨਾਂ ਦਾ, ਅਤੇ ਉਹਨਾਂ ਦੇ ਵਿੱਚ ਇੱਕ ਆਪਾਂ ਗ੍ਰੀਨ ਕਲੋਨੀ ਦੇ ਤੌਰ 'ਤੇ ਅਵਾਰਡ ਸਨਮਾਨਿਤ ਕਰਾਂਗੇ ਉਹਨਾਂ ਨੂੰ। ਸੋ ਇਹ ਆਉਣ ਵਾਲੇ ਕੰਪੇਨ ਦੇ ਵਿੱਚ ਕੀਤਾ ਜਾਏਗਾ। ਧੰਨਵਾਦ ਜੀ।
1: ਗਿਆਨ ਜੋਤੀ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਨੇ ਕਿਹਾ,
4: ਅੱਜ 5 ਜੂਨ ਹੈ, ਵਿਸ਼ਵ ਵਾਤਾਵਰਨ ਦਿਵਸ ਜਿਹੜਾ ਕਿ ਸਾਰੇ ਸੰਸਾਰ 'ਚ ਮਨਾਇਆ ਜਾਂਦਾ ਹੈ। ਅਸੀਂ ਗਿਆਨ ਜੋਤੀ ਐਜੂਕੇਸ਼ਨ ਸੋਸਾਇਟੀ ਵੱਲੋਂ ਹਰ ਸਾਲ ਪੌਦੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ, ਅਤੇ ਅੱਜ ਵੀ ਤਕਰੀਬਨ 100 ਤੋਂ ਉੱਪਰ ਪੌਦੇ ਲਗਾਏ ਨੇ ਇਸ ਪਾਰਕ ਦੇ ਵਿੱਚ। ਅਤੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਹਰ ਮਨੁੱਖ ਲਾਵੇ ਦੋ ਰੁੱਖ ਹੋਣਗੇ, ਉਹਨੂੰ ਦੇਖਣ ਆਊਗਾ, ਪਾਣੀ ਪਾਉਣਗਾ, ਇੱਕ ਵਾਰ ਜਦਾ ਦੁਆਰਾ ਫਿਰ ਲਾਊਗਾ। ਇਸ ਕਰਕੇ ਸਾਡਾ ਨਾਰਾ ਇਹੀ ਹੈ, ਹਰ ਮਨੁੱਖ ਲਾਵੇ 2 ਰੁੱਖ।
1: ਸਮੂਹ ਵਾਤਾਵਰਨ ਪ੍ਰੇਮੀਆਂ ਨੇ ਇਸ ਮੌਕੇ ਆਪੋ ਆਪਣੇ ਵਿਚਾਰ ਪੇਸ਼ ਕੀਤੇ।
5: ਹਰ ਮਨੁੱਖ ਲਾਵੇ 2 ਰੁੱਖ।
6: ਹਰ ਮਨੁੱਖ ਲਾਵੇ 2 ਰੁੱਖ, ਇਹਦੇ ਨਾਲ ਹੀ ਮਿਲੇਗਾ ਅਸਲੀ ਸੁੱਖ।
7: ਮੈਂ ਸਾਰਿਆਂ ਨੂੰ ਕਹਿਣਾ, ਬੇਨਤੀ ਕਰਦਾ ਹਾਂ ਕਿ ਜਿਹਦਾ ਜਨਮਦਿਨ ਆਵੇ ਜਾਂ ਕੁਛ ਹੋਵੇ, ਆਪਣਾ ਵਿਆਹ ਦਾ ਮੈਰਿਜ ਦੇ ਆਵੇ, ਸਾਰੇ ਇੱਕ ਰੁੱਖ ਜ਼ਰੂਰ ਲਵਾਉਣਾ ਚਾਹੀਦਾ ਹੈ। ਵੀ ਇਹਦੇ ਜੇ ਆਪਣੇ ਪਾਰਕ ਦੀ ਸ਼ਾਨ ਹੈ। ਅਤੇ ਇੱਕ ਵਾਰ ਹੋਰ ਕਹਿਣਾ ਚਾਹੁੰਦਾ ਕਿ ਜਿਹੜੇ ਵੀ ਆਪਣੇ ਬੂਟੇ ਲਵਾਉਂਦੇ ਆ, ਇਹਨਾਂ ਦੀ ਦੇਖ ਰੇਖ ਹੋਵੇ।
8: ਨਮਸਕਾਰ, ਮੈਂ ਬਜਿੰਦਰ ਠਾਕੁਰ, ਸੁਪਰਡੈਂਟ ਦਫ਼ਤਰ ਸਿਵਲ ਸਰਜਨ ਪਟਿਆਲਾ। ਅੱਜ ਵਾਤਾਵਰਨ ਦਿਵਸ ਦੇ ਉੱਪਰ ਗਿਆਨ ਜੋਤੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਉਰੇ ਮੈਨੂੰ ਬੁਲਾਇਆ ਅਤੇ ਮੇਰੇ ਵੱਲੋਂ ਇੱਕ ਛੋਟੀ ਜਿਹੀ ਕਵਿਤਾ ਸੁਣਾਈ ਗਈ ਸੀਗੀ। ਅਤੇ ਮੈਂ ਆਖਿਰ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਹਰ ਮਨੁੱਖ ਲਗਾਵੇ 2 ਰੁੱਖ।
9: ਅੱਜ ਦਾ ਜਿਹੜਾ ਉਪਰਾਲਾ ਕੀਤਾ ਗਿਆ ਸਾਡਾ, ਇਹ ਪੌਦਿਆਂ ਦਾ ਵੰਡਣ ਦਾ ਔਰ ਸਾਰੇ ਗਰੁੱਪ ਨੇ ਮਿਲ ਜੁਲ ਕੇ ਜੋ ਇਹ ਕਰਿਆ ਹੈ, ਅਸੀਂ ਇਹ ਫੇਰ ਉਸ ਤਰੀ ਕਰਦੇ ਰਹਾਂਗੇ। ਹਰ ਮਨੁੱਖ ਲਾਏ 2 ਰੁੱਖ।
10: ਨਮਸਕਾਰ, ਮੈਂ ਆਸ਼ਾ ਸ਼ਰਮਾ, ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਦੇ ਉਪਰਾਲਿਆਂ ਦੀਆਂ ਬਹੁਤ ਤਾਰੀਫ ਕਰਦੀ ਹਾਂ। ਇਹਨਾਂ ਨੇ ਜੋ ਉੱਦਮ ਕੀਤਾ ਹੈ ਇਨਵਾਇਰਮੈਂਟ ਬਚਾਉਣ ਲਈ, ਬਹੁਤ ਵਧੀਆ, ਬਹੁਤ ਜ਼ਰੂਰੀ ਹੈ। ਜੇ ਸਾਡਾ ਇਨਵਾਇਰਮੈਂਟ ਸਾਫ਼ ਹੋਏਗਾ ਤਾਂ ਸਾਡੀਆਂ ਜ਼ਿੰਦਗੀਆਂ ਸੇਫ ਹੋਣਗੀਆਂ। ਅਤੇ ਮੈਂ ਦੇਖ ਰਹੀ ਸੀ ਕਿ ਇਹੀ ਪਾਰਕ ਜਿਸ ਦੇ ਵਿੱਚ ਅਸੀਂ ਪਹਿਲਾਂ ਕਦੇ ਬਚਪਨ 'ਚ ਆਉਂਦੇ ਹੁੰਦੇ ਸੀਗੇ, ਬੜੀ ਇੰਪਰੂਵਮੈਂਟ ਹੈ। ਅਸੀਂ ਹੁਣ ਨੈਕਸਟ ਇੱਕ ਪਲੈਨ ਜਿਹੜਾ ਸ਼ੁਰੂ

0: ਕੀਤਾ ਹੈ ਉਹ ਇਹ ਸੀਗਾ ਕਿ ਅਸੀਂ ਕੰਪੀਟੀਸ਼ਨ ਰੱਖਣੇ ਸ਼ੁਰੂ ਕਰਾਂਗੇ ਪਾਰਕਾਂ ਦੀ, ਕਲੋਨਸ ਦੀ, ਜਿਹੜੀ ਸਭ ਤੋਂ ਜ਼ਿਆਦਾ ਸਾਫ਼ ਹੋਏਗੀ, ਸਭ ਤੋਂ ਜ਼ਿਆਦਾ ਮੈਂਟੇਨ ਹੋਊਗਾ, ਅਸੀਂ ਉਹਨੂੰ ਓਨਰ ਵੀ ਕਰਾਂਗੇ। ਔਰ ਇਸੇ ਨਾਲ ਹੀ ਮੈਂ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਅਸੀਂ ਫਖਰ ਮਹਿਸੂਸ ਕਰਦੇ ਹਾਂ ਕਿ ਅਸੀਂ ਉਹਨਾਂ ਦਾ ਹਾਂ ਔਰ ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ।
1: ਮੇਰਾ ਨਾਮ ਕਮਲਜੀਤ ਸਿੰਘ ਹੈ ਅਤੇ ਅੱਜ ਮੈਂ ਗਿਆਨ ਜੋਤੀ ਐਸੋਸੀਏਸ਼ਨ ਦੁਆਰਾ ਜਿਹੜਾ ਇਹ ਪ੍ਰੋਗਰਾਮ ਕਰਾਇਆ ਗਿਆ ਇਨਵਾਇਰਮੈਂਟ ਡੇ 'ਤੇ ਪਹੁੰਚਿਆ ਅਤੇ ਮੈਨੂੰ ਅਟੈਂਡ ਕਰਕੇ ਇੰਨੀ ਸੰਤੁਸ਼ਟਤਾ ਮਿਲੀ ਕਿਉਂਕਿ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਮੈਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ 'ਚ ਆਉਂਦਾ ਸੀ ਉਦੋਂ ਉਹਦੇ ਵਿੱਚ ਫਾਰਮੈਲਿਟੀ ਜ਼ਿਆਦਾ ਹੁੰਦੀ ਸੀ ਅਤੇ ਭਾਵਨਾ ਘੱਟ ਹੁੰਦੀ ਸੀ, ਪਰ ਕਿੱਥੇ ਕਰਨਾ ਚਾਹੀਦਾ ਹੈ ਕੰਮ, ਜਿੱਥੇ ਖੜ੍ਹੇ ਉੱਥੇ ਹੀ ਕਰਨਾ ਚਾਹੀਦਾ ਹੈ, ਜਿਹੜਾ ਐਨ ਜੀ ਓ ਦੇ ਕੰਟੈਕਟ 'ਚ ਆ ਜੀ ਉਹਦੇ ਨਾਲ ਮਿਲ ਕੇ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਜਿੱਥੇ ਮੌਕਾ ਮਿਲੇ ਸ਼ੁਰੂ ਕਰ ਦਿਉ, ਆਪਣੇ ਘਰ ਦੇ ਕੋਲ ਸ਼ੁਰੂ ਕਰ ਦਿਉ, ਚਾਹੇ ਕਿਸੇ ਐਨ ਜੀ ਓ ਨਾਲ ਸ਼ੁਰੂ ਕਰ ਦਿਉ, ਅਤੇ ਹਰ ਬੰਦਾ ਜੇ ਇਹ ਸੋਚ ਲੈ ਲਏ ਤਾਂ ਬੜੀ ਜਲਦੀ ਹੀ ਸਾਡੇ ਜਿਹੜਾ ਇਹ ਸ਼ਹਿਰ ਪਟਿਆਲਾ ਹੈ ਹਰਿਆ ਭਰਿਆ ਹੋ ਜਾਏਗਾ ਅਤੇ ਜਿਹੜੀਆਂ ਸਮੱਸਿਆਵਾਂ ਨੇ ਵਾਤਾਵਰਨ ਦੀਆਂ ਦੂਰ ਹੋ ਜਾਣਗੀਆਂ। ਅਤੇ ਬਸ ਇਹ ਫੀਲਿੰਗ ਜੀ ਹਰ ਕੋਈ ਆਪਣੇ ਅੰਦਰ ਵਸਾ ਲੈਣੀ ਚਾਹੀਦੀ ਹੈ ਅਤੇ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਖੁਸ਼ੀ ਮਿਲਣ ਵਾਲੀ ਹੈ, ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨਸ ਨੇ ਉਹ ਸਾਨੂੰ ਦੁਆ ਦੇਣਗੀਆਂ ਵੀ ਅਸੀਂ ਉਹਨਾਂ ਨੂੰ ਬਚਾ ਲਿਆ, ਨਹੀਂ ਤਾਂ ਸਾਨੂੰ ਗਾਲਾਂ ਬਹੁਤ ਪੈਣੀਆਂ ਨੇ ਕਿ ਸਾਡੇ ਵਡੇਰੇ ਨੇ ਕੁਝ ਨਹੀਂ ਕੀਤਾ, ਕੰਮ ਖਰਾਬ ਕਰਕੇ ਚਲੇ ਗਏ। ਅਤੇ ਇਸ ਲਈ ਇਨਵਾਇਰਮੈਂਟ ਲਈ ਦੇ ਤੇ ਮੈਂ ਇਹੀ ਕਹਾਂਗਾ, ਹਰ ਮਨੁੱਖ ਲਾਵੇ ਦੋ ਰੁੱਖ, ਹਰ ਮਨੁੱਖ ਲਾਵੇ ਦੋ ਰੁੱਖ।
2: ਮੈਂ ਡਾਕਟਰ ਹਰਨੇਕ ਸਿੰਘ, ਜਨਰਲ ਸੈਕਟਰੀ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਰਜਿਸਟਰਡ ਪਟਿਆਲਾ। ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਦਾ ਜੋ ਇਹ ਵਿਸ਼ਵ ਵਾਤਾਵਰਨ ਦਿਵਸ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਇਹ ਮੇਅਰ ਇੱਕ ਸੈਲੀਬ੍ਰੇਸ਼ਨ ਨਹੀਂ ਆ, ਇਹ ਉਹਨਾਂ ਸਾਰੇ ਸਮਾਜ ਲਈ, ਉਹਨਾਂ ਦੇਸ਼ ਵਾਸੀਆਂ ਲਈ, ਵਿਸ਼ਵ ਵਿੱਚ ਵਸਦੇ ਉਹਨਾਂ ਲੋਕਾਂ ਲਈ ਇੱਕ ਹੋਕਾ ਕਿ ਜਿਸ ਤਰ੍ਹਾਂ ਦਾ ਵਾਤਾਵਰਨਕ ਸੰਤੁਲਨ ਦੇ ਵਿੱਚ ਜਿਹੜੇ ਵਿਗਾੜ ਅੱਜ ਪੈ ਰਹੇ ਨੇ, ਜੇ ਅਸੀਂ ਅੱਜ ਨਾ ਸੰਭਲੇ ਤਾਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨੂੰ ਸਾਨੂੰ ਇਸ ਦਾ ਦੇਣਾ ਪੈ ਸਕਦਾ। ਅੱਜ ਅਸੀਂ ਦੇਖਦੇ ਹਾਂ ਅਖਬਾਰਾਂ, ਨਿਊਜ਼ ਪੇਪਰ ਦੇ ਵਿੱਚ ਪੜ੍ਹਦੇ ਹਾਂ ਆਰਕਟਿਕ ਖੇਤਰ ਅੰਟਾਰਕਟਿਕਾ ਦੇ ਵਿੱਚ ਜਿਸ ਨੂੰ ਅਸੀਂ ਨਿਰਜੀਵ ਖੇਤਰ ਮੰਨਦੇ ਹਾਂ ਜਾਂ ਚਿੱਟਾ ਰੇਗਿਸਤਾਨ ਕਹਿੰਦੇ ਹਾਂ ਕਿ ਜਿਸ ਦਾ ਸਾਡੇ ਨਾਲ ਕੋਈ ਸਰੋਕਾਰ ਨਹੀਂ, ਪਰ ਨਹੀਂ, ਵਿਗਿਆਨੀਆਂ ਨੇ ਇਹ ਗੱਲ ਸਿੱਧ ਕਰਤੀ ਹੈ ਕਿ ਉਸ ਖੇਤਰ ਦੇ ਵਿੱਚ ਵੀ ਹੇਠਲੀ ਸਤਹ ਜਿਹੜੀ ਆ ਉਹ ਖੁਰਨੀ ਸ਼ੁਰੂ ਹੋ ਗਈ ਆ। ਇੱਥੋਂ ਤੱਕ ਵਿਗਿਆਨੀਆਂ ਨੇ ਆਪਣੇ ਅਧਿਐਨ ਦੇ ਵਿੱਚ ਕਿਹਾ ਕਿ ਜੇ ਅਸੀਂ ਨਾ ਸੰਭਲੇ, ਵਾਤਾਵਰਨ ਨੂੰ ਨਾ ਕੰਟਰੋਲ ਕੀਤਾ, ਜੇ ਇਹ ਅੰਟਾਰਕਟਿਕਾ ਦਾ ਖੇਤਰ ਇਸੇ ਤਰ੍ਹਾਂ ਖੁਰਦਾ ਰਿਹਾ ਤਾਂ ਕਿਸੇ ਦਿਨ ਜਦੋਂ ਇਹ ਮੈਲਟ ਹੋ ਗਿਆ ਤਾਂ ਪੂਰੇ ਵਿਸ਼ਵ ਦੇ ਵਿੱਚ ਲਗਭਗ 58 ਮੀਟਰ ਉੱਚੀ ਪਾਣੀ ਦੀ ਜਿਹੜੀ ਲੇਅਰ ਫੈਲੇਗੀ ਜਿਹੜੀ ਕਿ ਸਮੁੱਚੇ ਵਿਸ਼ਵ ਨੂੰ, ਨਿਊਯਾਰਕ, ਲੰਡਨ, ਟੋਕੀਓ, ਬੰਬੇ ਵਰਗੇ ਸ਼ਹਿਰਾਂ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਵੇਗੀ ਅਤੇ ਉਹ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਜਾਣਗੀਆਂ। ਸੋ ਇਹ ਸਾਡੇ ਸਾਰਿਆਂ ਲਈ, ਸਮੁੱਚੇ ਸਮਾਜ ਲਈ, ਸਮੁੱਚੇ ਵਿਸ਼ਵ ਵਾਤਾਵਰਨ ਪ੍ਰੇਮੀਆਂ ਲਈ ਇੱਕ ਹੰਭਲਾ, ਇੱਕ ਹੁੰਗਾਰਾ, ਉਹਨਾਂ ਨੂੰ ਇੱਕ ਜਾਗਰੂਕ ਕਰਨ ਦਾ ਇੱਕ ਉਪਰਾਲਾ ਸੀ। ਮੈਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਆਪਾਂ ਵਾਤਾਵਰਨ ਪ੍ਰਤੀ ਜਿਹੜਾ ਹੈ ਜਾਗਰੂਕ ਹੋਈਏ ਤਾਂ ਜੋ ਆਉਣ ਵਾਲੇ ਭਵਿੱਖ ਦੀਆਂ ਚੇਤਾਵਨੀਆਂ ਨੇ ਜਿਹੜੀਆਂ ਉਹਨਾਂ ਨਾਲ ਅਸੀਂ ਪੂਰੀ ਤਰ੍ਹਾਂ ਸੁਚੇਤ ਹੋ ਕੇ ਨਿਪਟ ਸਕੀਏ। ਬਹੁਤ ਬਹੁਤ ਧੰਨਵਾਦ।
3: ਵਾਤਾਵਰਨ ਦਿਵਸ ਦੀਆਂ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ। ਮੈਂ ਕਿਰਨ ਸਿੰਗਲਾ ਪਟਿਆਲਾ ਅਤੇ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਹੈ ਜਿਹੜੀ ਉਹ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਸਾਨੂੰ ਵੀ ਵਾਤਾਵਰਨ ਨੂੰ ਬਹੁਤ ਸੰਭਾਲਣਾ ਚਾਹੀਦਾ ਹੈ ਤਾਂ ਕਿ ਸਾਡੇ ਬੱਚੇ ਵੀ ਅੱਗੇ ਸਿੱਖ ਸਕਣ ਅਤੇ ਅਸੀਂ ਆਪਣੇ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਮਾਣ ਸਕੀਏ। ਜੇ ਵਾਤਾਵਰਨ ਦੀ ਸੰਭਾਲ ਨਾ ਕਰਾਂਗੇ ਤਾਂ ਸਾਡਾ ਜਿਉਣਾ ਔਖਾ ਹੋ ਜਾਏਗਾ। ਇਸ ਕਰਕੇ ਕੋਈ ਵੀ, ਚਾਹੇ ਜਨਮ ਦਿਨ ਹੋਵੇ, ਚਾਹੇ ਵਿਆਹ ਦੀ ਹੋਵੇ ਵਰ੍ਹੇਗੰਢ, ਤਾਂ ਇੱਕ ਇੱਕ ਰੁੱਖ ਲਗਾਓ ਤਾਂ ਕਿ ਬੱਚਿਆਂ ਨੂੰ ਪ੍ਰੇਰਨਾ ਮਿਲੇ ਅਤੇ ਆਉਣ ਵਾਲੀ ਪਨੀਰੀ ਸਾਡੀ ਸੁੱਖ ਮਾਨੇ ਅਤੇ ਉਹ ਵੀ ਸਾਨੂੰ ਕਹਿਣ ਕਿ ਸਾਡੇ ਲਈ ਕੁਛ ਕਰਕੇ ਗਏ ਨੇ। ਸੋ ਮੈਂ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਨੂੰ, ਮੈਂ ਉਹਨਾਂ ਦੀ ਮੈਂਬਰ ਹਾਂ ਅਤੇ ਬਹੁਤ ਬਹੁਤ ਵਧਾਈ ਦਿੰਦੀ ਹਾਂ ਕਿ ਉਹ ਇੰਨੇ ਉਪਰਾਲੇ ਅਤੇ ਸਫਾਈ ਅਤੇ ਹਰ ਇੱਕ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੈ। ਸੋ ਵਾਤਾਵਰਨ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ।
4: ਮਲੇਰਕੋਟਲਾ ਵਿਖੇ ਸਮੂਹ ਸਰਕਾਰੀ ਸਕੂਲਾਂ ਵਿੱਚ ਮੈਗਾ ਪੀਟੀਐਮ ਅਤੇ ਮਾਪਿਆਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ। ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਮਨਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਮੈਗਾ ਪੀਟੀਐਮ ਸਿਰਫ ਇੱਕ ਮੀਟਿੰਗ ਨਹੀਂ ਸਗੋਂ ਸਿੱਖਿਆ ਦਾ ਮਹਾਂਜਸ਼ਨ ਹੈ ਜਿਸ ਰਾਹੀਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ, ਪ੍ਰਗਤੀ, ਰੁਚੀਆਂ ਅਤੇ ਲੋੜਾਂ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਨਾਲ ਅਧਿਆਪਕਾਂ ਅਤੇ ਮਾਪਿਆਂ ਵਿਚਕਾਰ ਭਰੋਸੇ ਅਤੇ ਸਹਿਯੋਗ ਦਾ ਰਿਸ਼ਤਾ ਹੋਰ ਮਜ਼ਬੂਤ ਹੁੰਦਾ ਹੈ। ਉਹਨਾਂ ਕਿਹਾ ਕਿ ਮੈਗਾ ਪੀਟੀਐਮ ਦੌਰਾਨ ਪ੍ਰਾਪਤ ਫੀਡਬੈਕ ਸਕੂਲਾਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਕਰਨ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਅਨੁਸਾਰ ਯੋਜਨਾਬੱਧ ਢੰਗ ਨਾਲ ਕੰਮ ਕਰਨ ਦਾ ਮੌਕਾ ਦਿੰਦਾ ਹੈ। ਇਸ ਮੌਕੇ ਕਰਵਾਈਆਂ ਗਈਆਂ ਮਾਪਿਆਂ ਦੀਆਂ ਵਰਕਸ਼ਾਪਾਂ ਰਾਹੀਂ ਬੱਚਿਆਂ ਦੀ ਮਾਨਸਿਕ, ਸਮਾਜਿਕ ਅਤੇ ਅਕਾਦਮਿਕ ਉੱਨਤੀ ਵਿੱਚ ਮਾਪਿਆਂ ਦੀ ਭੂਮਿਕਾ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸੇ ਲੜੀ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਵਿਖੇ ਕਰਵਾਈ ਗਈ ਮੈਗਾ ਪੀਟੀਐਮ ਦੌਰਾਨ ਸਕੂਲ ਪ੍ਰਿੰਸੀਪਲ ਚਰਨਜੀਤ ਵਾਤਿਸ ਨੇ ਮਾਪਿਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਵਿਦਿਆਰਥੀਆਂ ਦੀ ਅਕਾਦਮਿਕ ਕਾਰਗੁਜ਼ਾਰੀ, ਸਹਿ ਪਾਠਕ੍ਰਮ ਗਤੀਵਿਧੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਨਿਰੰਤਰ ਸੰਪਰਕ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਹੈ। ਫਤਿਹਗੜ੍ਹ ਸਾਹਿਬ ਵਿਖੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਵਿੰਦਰ ਕੌਰ ਨੇ ਦੱਸਿਆ ਕਿ ਮੈਗਾ ਮਾਪੇ ਅਧਿਆਪਕ ਮਿਲਣੀ ਸਿੱਖਿਆ ਦਾ ਮਹਾਂਜਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਅੰਕਾਂ ਦੇ ਨਾਲ ਨਾਲ ਉਹਨਾਂ ਦੀ ਚੰਗੀ ਸਿਹਤ ਬਾਰੇ ਅਨੁਸ਼ਾਸਨ, ਖੇਡਾਂ, ਰਚਨਾਤਮਕਤਾ, ਨਸ਼ੇ ਵਿਰੁੱਧ ਅਤੇ HPV ਟੀਕਾਕਰਨ ਬਾਰੇ ਮਾਪਿਆਂ ਨਾਲ ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੀਦਾਰ ਸਿੰਘ ਵੱਲੋਂ PM ਸ਼੍ਰੀ ਸਰਕਾਰੀ ਹਾਈ ਸਕੂਲ ਹਰਬੰਸਪੁਰਾ, PM ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਲੜਕੇ, ਟਿੱਬੀ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਖਾਨਪੁਰ, ਸਰਕਾਰੀ ਹਾਈ ਸਕੂਲ ਬੁੱਗਾ ਕਲਾਂ, ਸਰਕਾਰੀ ਮਿਡਲ ਸਕੂਲ ਭਾਂਬਰੀਆਂ ਅਤੇ ਸਰਕਾਰੀ ਮਿਡਲ ਸਕੂਲ ਮਛਰਾਈ ਕਲਾਂ ਵਿਖੇ ਮੈਗਾ PTM ਦੌਰਾਨ ਸਕੂਲਾਂ ਦਾ ਦੌਰਾ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਿੱਖਿਆ ਦੇ ਇਸ ਮਹਾਂਜਸ਼ਨ ਦਾ ਮੁੱਖ ਉਦੇਸ਼ ਨੀਤੀ ਆਯੋਗ ਵੱਲੋਂ ਜਾਰੀ ਸਿੱਖਿਆ ਦੀ ਗੁਣਵੱਤਾ 2.0 ਵਿੱਚ ਪੰਜਾਬ ਦੇ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸਕੂਲਾਂ ਵਿੱਚ ਕੰਮ ਕਰਕੇ ਸਮੂਹ ਸਟਾਫ ਵੱਲੋਂ ਕੀਤੀ ਮਿਹਨਤ ਦੀ ਹੌਸਲਾ ਅਫਜਾਈ ਕਰਨਾ, ਬੋਰਡ ਪ੍ਰੀਖਿਆ ਵਿੱਚ ਸਕੂਲ ਪੱਧਰ 'ਤੇ ਪਹਿਲੇ 3 ਸਥਾਨ ਪ੍ਰਾਪਤ ਕਰਨ ਵਾਲੇ, ਕਿਸੇ ਵੀ ਵਿਸ਼ੇ ਵਿੱਚ 100% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਾ, JEE, ਕਲੈਟ ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਾ, ਹੁਨਰ ਸਿੱਖਿਆ ਵਿੱਚ ਪ੍ਰਗਤੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਹੈ। ਫਤਿਹਗੜ੍ਹ ਸਾਹਿਬ ਵਿਖੇ ਧਰਤੀ ਹੇਠਲੇ ਪਾਣੀ ਦਾ ਪੱਧਰ ਠੀਕ ਰੱਖਣ, ਫਸਲੀ ਵਿਭਿੰਨਤਾ, ਫਾਰਮਰ ਰਜਿਸਟਰੀ, ਖਾਦਾਂ ਦੀ ਸੁਚੱਜੀ ਵਰਤੋਂ ਆਦਿ ਸੰਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਖੇਤੀ ਮਾਹਰਾਂ ਵੱਲੋਂ ਬਲਾਕ ਖੇੜਾ ਦੇ ਪਿੰਡ ਭਗਤਪੁਰਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ 15-20% ਸਿੰਚਾਈ ਵਾਲੇ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਹੀ ਜ਼ਮੀਨ ਦੋਜ਼ ਪਾਣੀ ਦਾ 10-20% ਜ਼ਿਆਦਾ ਰੀਚਾਰਜ ਹੁੰਦਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਸਬਸਿਡੀ, ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਝੋਨੇ ਦੀ ਸਿੱਧੀ ਬਿਜਾਈ ਤੋਂ 1500 ਰੁਪਏ ਦਾ ਲਾਭ ਲੈਣ ਲਈ agrimachinerypunjab.com 'ਤੇ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ, ਜੋ ਕਿ 15 June 2026 ਤੱਕ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਪੋਰਟਲ 'ਤੇ ਝੋਨੇ ਦੀ ਸਿੱਧੀ ਬਿਜਾਈ ਦੀ ਦਿੱਤੀ ਗਈ ਜਾਣਕਾਰੀ ਨੂੰ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਵੱਲੋਂ 15 July ਤੋਂ 15 August 2026 ਤੱਕ ਪਹਿਲੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਡਾਕਟਰ ਜਗਦੇਵ ਸਿੰਘ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਇੱਕੋ ਇੱਕ ਮੰਤਵ ਪਾਣੀ ਸੰਜਮ ਨਾਲ ਵਰਤ ਕੇ ਧਰਤੀ ਨੂੰ ਬੰਜਰ ਹੋਣ ਤੋਂ ਰੋਕਣਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾ ਕੇ ਪੰਜਾਬ ਦੀ ਖੁਸ਼ਹਾਲੀ ਨੂੰ ਕਾਇਮ ਰੱਖਣ ਵਿੱਚ ਯੋਗਦਾਨ ਪਾਉਣਾ ਹੈ। ਉਹਨਾਂ ਨੇ ਕਿਸਾਨਾਂ ਨੂੰ ਝੋਨੇ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਅਤੇ ਫਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ ਕੀਤੀ ਤਾਂ ਜੋ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਵਿੱਚ ਯੋਗਦਾਨ ਪਾਇਆ ਜਾ ਸਕੇ। ਪਟਿਆਲਾ ਵਿਖੇ ਮਿਤੀ 1 June ਨੂੰ ਸਿਹਤ ਵਿਭਾਗ ਪਟਿਆਲਾ ਵੱਲੋਂ ਬਲਾਕ ਕੌਲੀ ਅਧੀਨ ਪਿੰਡ ਹਰਦਾਸਪੁਰ ਵਿਖੇ ਨਿਕਸ਼ੇ ਕੈਂਪ ਲਗਾਇਆ ਗਿਆ। कैंप दौरान पिंड वासियों की गैर संचारी बीमारी

0: ਬਿਮਾਰੀਆਂ NCD ਅਤੇ TB ਦੀ ਮੁਫ਼ਤ ਸਕਰੀਨਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ TB ਅਫਸਰ ਡਾਕਟਰ ਗੁਰਪ੍ਰੀਤ ਨਾਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਲੋਕਾਂ ਦਾ ਬਲੱਡ ਪ੍ਰੈਸ਼ਰ, ਰੈਂਡਮ ਬਲੱਡ ਸ਼ੂਗਰ, ਕੱਦ, ਵਜ਼ਨ ਅਤੇ ਬਾਡੀ ਮਾਸ ਇੰਡੈਕਸ ਦੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ TB ਦੇ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕਰਕੇ ਮੁਫ਼ਤ ਛਾਤੀ ਦਾ ਐਕਸਰੇ ਅਤੇ CB ਨੈੱਟ ਲਈ ਬਲਗਮ ਦੇ ਨਮੂਨੇ ਵੀ ਲਏ ਗਏ। ਉਨ੍ਹਾਂ ਵੱਲੋਂ ਲੋਕਾਂ ਨੂੰ TB ਦੇ ਲੱਛਣਾਂ, ਬਚਾਅ ਅਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ TB ਦੀ ਜਲਦੀ ਪਛਾਣ ਅਤੇ ਪੂਰਾ ਇਲਾਜ ਨਾ ਸਿਰਫ ਮਰੀਜ਼ ਦੀ ਜ਼ਿੰਦਗੀ ਬਚਾਉਂਦਾ ਸਗੋਂ ਬਿਮਾਰੀ ਦੇ ਫੈਲਾਅ ਨੂੰ ਵੀ ਰੋਕਦਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ 2 ਹਫ਼ਤਿਆਂ ਤੋਂ ਵੱਧ ਖੰਘ, ਬੁਖਾਰ, ਵਜ਼ਨ ਘਟਣਾ ਜਾਂ ਹੋਰ TB ਸੰਬੰਧੀ ਲੱਛਣ ਹੋਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਮੁਫ਼ਤ ਜਾਂਚ ਅਤੇ ਇਲਾਜ ਦੀ ਸਹੂਲਤ ਦਾ ਲਾਭ ਲੈਣ। ਪਟਿਆਲਾ ਵਿਖੇ ਮਿਤੀ 29 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਜ਼ਿਲ੍ਹੇ ਦੀ RBSK ਦੀ ਟੀਮ ਵੱਲੋਂ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਜਕ੍ਰਮ ਤਹਿਤ ਵਿਸ਼ਵ ਮਹਾਂਵਾਰੀ ਸਵੱਛਤਾ ਦਿਵਸ ਮੌਕੇ ਸੈਮੀਨਾਰ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਕੁਸ਼ਲਦੀਪ ਗਿੱਲ ਨੇ ਦੱਸਿਆ ਕਿ ਮਹਾਂਵਾਰੀ ਸਵੱਛਤਾ ਦਿਵਸ ਦਾ ਮਕਸਦ ਔਰਤਾਂ ਨੂੰ ਮਹਾਂਵਾਰੀ ਦੌਰਾਨ ਸਫਾਈ ਦੇ ਮਹੱਤਵ ਨੂੰ ਸਮਝਾਉਣਾ ਹੈ। ਇਸ ਦਿਨ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਮਹਾਂਵਾਰੀ ਕੋਈ ਅਪਰਾਧ ਨਹੀਂ, ਸਗੋਂ ਇਹ ਇੱਕ ਆਮ ਸਰੀਰਕ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੀਆਂ ਲੱਖਾਂ ਔਰਤਾਂ ਮੈਂਸਟਰੁਅਲ ਹਾਈਜੀਨ ਹੈਲਥ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਤੋਂ ਅਜੇ ਵੀ ਅਣਜਾਣ ਹਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਮਾਮੂਲੀ ਜਿਹੀ ਲਾਪਰਵਾਹੀ ਉਨ੍ਹਾਂ ਲਈ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਯੋਨੀ ਦੀ ਲਾਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦਾ ਅਸਰ ਨਾ ਸਿਰਫ ਔਰਤਾਂ ਨੂੰ ਸਰੀਰਕ ਤੌਰ ਤੇ ਸਗੋਂ ਮਾਨਸਿਕ ਤੌਰ ਤੇ ਵੀ ਲੰਬੀ ਉਮਰ ਤੱਕ ਪ੍ਰਭਾਵਿਤ ਕਰ ਸਕਦਾ ਹੈ। SMO ਡਾਕਟਰ ਕਿਰਨਪ੍ਰੀਤ ਕੌਰ ਨੇ ਦੱਸਿਆ ਕਿ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਮਹਾਂਵਾਰੀ ਦੌਰਾਨ ਸਫਾਈ ਦਾ ਧਿਆਨ ਰੱਖਣ ਲਈ ਲੋੜੀਂਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਅਣਜਾਣੇ ਵਿੱਚ ਕਿਸੇ ਵੀ ਮਾਰੂ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਮਲੇਰਕੋਟਲਾ ਵਿਖੇ ਮਿਤੀ 4 ਜੂਨ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡਾਂ ਦਾ ਹਾਲ ਮੁੱਖ ਮੰਤਰੀ ਦੇ ਨਾਲ ਪ੍ਰੋਗਰਾਮ ਅਧੀਨ ਪਿੰਡਾਂ ਦੇ ਪਹਿਰੇਦਾਰਾਂ ਨਾਲ ਸਥਾਨਕ ਪੰਜਾਬ ਉਰਦੂ ਅਕਾਦਮੀ ਵਿਖੇ ਮੀਟਿੰਗ ਦੀ ਅਗਵਾਈ ਵਿਧਾਇਕ ਮਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਕੀਤੀ। ਉਨ੍ਹਾਂ ਨਸ਼ਾ ਤਸਕਰੀ ਦੀ ਰੋਕਥਾਮ, ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ ਅਤੇ ਪੁਨਰਵਾਸ ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਨਸ਼ਿਆਂ ਦਾ ਖਾਤਮਾ ਕਰਨ ਦੇ ਨਾਲ ਨਾਲ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣਾ ਹੈ। ਡਾਕਟਰ ਜਮੀਲ ਉਰ ਰਹਿਮਾਨ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੀਆਂ 35 ਪੰਚਾਇਤਾਂ ਵੱਲੋਂ ਆਪਣੇ ਪਿੰਡਾਂ ਵਿੱਚ ਨਸ਼ਾ ਕਰਨ ਅਤੇ ਵੇਚਣ ਵਾਲੇ ਦਾ ਸਾਥ ਨਾ ਦੇਣ ਦੇ ਮਤੇ ਪਾਸ ਕਰਨਾ ਪੂਰੇ ਪੰਜਾਬ ਲਈ ਇੱਕ ਮਿਸਾਲ ਬਣਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਇਹ ਲੜਾਈ ਸਿਰਫ਼ ਸਰਕਾਰ ਜਾਂ ਪੁਲਿਸ ਦੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਦੀ ਸਾਂਝੀ ਜ਼ਿੰਮੇਵਾਰੀ ਹੈ। ਪੰਚਾਇਤਾਂ, ਸਥਾਨਕ ਸੰਸਥਾਵਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਹੈ। DSP ਮਲੇਰਕੋਟਲਾ ਮਾਨਵਜੀਤ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਨਸ਼ਾ ਗਤੀਵਿਧੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 97 91 00 00 ਤੇ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦਵਾਇਆ ਕਿ ਜਾਣਕਾਰੀ ਦੇਣ ਵਾਲੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਬੱਸੀ ਪਠਾਣਾ ਵਿਖੇ ਮਿਤੀ 4 ਜੂਨ ਨੂੰ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਵਿਸ਼ਵ ਸਾਈਕਲ ਦਿਵਸ ਸਬੰਧੀ ਬੱਸੀ ਪਠਾਣਾ ਵਿਖੇ ਅਸ਼ਮਿਤਾ, ਖੇਲੋ ਇੰਡੀਆ ਵਿਮੈਨ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਇਸ ਸਮਾਗਮ ਵਿੱਚ ਮਹਿਲਾਵਾਂ, ਨੌਜਵਾਨਾਂ, ਵਿਦਿਆਰਥੀਆਂ, ਖਿਡਾਰੀਆਂ ਅਤੇ ਸਮਾਜ ਦੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ। ਇਸ ਮੌਕੇ ਹਲਕਾ ਵਿਧਾਇਕ ਸਰਦਾਰ ਰੁਪਿੰਦਰ ਸਿੰਘ ਹੈਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਈਕਲਿੰਗ ਨਾ ਸਿਰਫ ਸਰੀਰਕ ਤੰਦਰੁਸਤੀ ਲਈ ਲਾਭਦਾਇਕ ਹੈ, ਸਗੋਂ ਇਹ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਇੰਧਨ ਦੀ ਬਚਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਹਨਾਂ ਨੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਖੇਡਾਂ ਅਤੇ ਸਾਈਕਲਿੰਗ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਇਸ ਤਰ੍ਹਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਨੂੰ ਵੱਧ ਤੋਂ ਵੱਧ ਸਹਿਯੋਗ ਦੇਣਗੇ। ਸਮਾਗਮ ਦੌਰਾਨ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਖੇਡ ਨੂੰ ਪ੍ਰਫੁੱਲਤ ਕਰਨ ਅਤੇ ਮਹਿਲਾ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੀ ਨਵੀਂ ਚੁਣੀ ਬਾਡੀ ਵੱਲੋਂ ਸੂਬੇ ਵਿੱਚ ਸਾਈਕਲਿੰਗ ਨੂੰ ਪ੍ਰਫੁੱਲਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ, ਜਿਸ ਦੇ ਸਾਰਥਕ ਸਿੱਟੇ ਸਾਫ਼ ਨਜ਼ਰ ਆ ਰਹੇ ਨੇ। ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੀ ਇਹ ਸੋਚ ਹੈ ਕਿ ਪਿੰਡਾਂ ਤੇ ਛੋਟੇ ਸ਼ਹਿਰਾਂ ਤੱਕ ਪਹੁੰਚ ਬਣਾ ਕੇ ਵੱਧ ਤੋਂ ਵੱਧ ਬੱਚਿਆਂ ਨੂੰ ਸਾਈਕਲਿੰਗ ਨਾਲ ਜੋੜ ਕੇ ਉਹਨਾਂ ਨੂੰ ਕੌਮਾਂਤਰੀ ਪੱਧਰ ਉੱਤੇ ਮੈਡਲ ਜਿੱਤਣ ਦੇ ਸਮਰੱਥ ਬਣਾਇਆ ਜਾਵੇ। ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਤਹਿਤ ਵਿਮੈਨ ਐਥਲੀਟ ਵਰਗ ਵਿੱਚ ਅਮਨਪ੍ਰੀਤ ਕੌਰ ਪੁੱਤਰੀ ਸਰਦਾਰ ਕੁਲਦੀਪ ਸਿੰਘ ਨੇ ਪਹਿਲਾ, ਯਾਸ਼ਿਕਾ ਪੁੱਤਰੀ ਸ਼੍ਰੀ ਕਮਲ ਕੁਮਾਰ ਨੇ ਦੂਜਾ ਅਤੇ ਉਪਿੰਦਰਜੀਤ ਕੌਰ ਪੁੱਤਰੀ ਸਰਦਾਰ ਗੁਰਿੰਦਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਗਰਲਜ਼ ਵਿੱਚ ਗੁਰਪ੍ਰੀਤ ਕੌਰ ਪੁੱਤਰੀ ਸਰਦਾਰ ਜਸਵੰਤ ਸਿੰਘ ਨੇ ਪਹਿਲਾ ਅਤੇ ਰਮਨਦੀਪ ਕੌਰ ਪੁੱਤਰੀ ਸਰਦਾਰ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸਬ ਜੂਨੀਅਰ ਯੂਥ ਗਰਲਜ਼ ਵਿੱਚ ਸਹਿਜਪ੍ਰੀਤ ਕੌਰ ਪੁੱਤਰੀ ਸਰਦਾਰ ਹਰਪ੍ਰੀਤ ਸਿੰਘ ਨੇ ਪਹਿਲਾ, ਸੀਰਤ ਕੌਰ ਪੁੱਤਰੀ ਸਰਦਾਰ ਨਵਜੀਵਨਜੋਤ ਸਿੰਘ ਨੇ ਦੂਜਾ ਅਤੇ ਮਨਮੀਤ ਕੌਰ ਪੁੱਤਰੀ ਸਰਦਾਰ ਹਰਿੰਦਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਪਟਿਆਲਾ ਵਿਖੇ ਮਿਤੀ 5 ਜੂਨ ਨੂੰ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਡੀਸੀ ਦਫ਼ਤਰ ਜੇਲ੍ਹ ਰੋਡ 'ਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਬੂਟੇ ਲਗਾਉਂਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸਾਰੇ ਜ਼ਿਲ੍ਹਾ ਨਿਵਾਸੀ ਆਪਣੇ ਘਰਾਂ ਅਤੇ ਜ਼ਮੀਨਾਂ ਸਮੇਤ ਆਲੇ ਦੁਆਲੇ ਅਤੇ ਖਾਲੀ ਥਾਵਾਂ 'ਤੇ ਬੂਟੇ ਜ਼ਰੂਰ ਲਗਾਉਣ ਤਾਂ ਕਿ ਅਸੀਂ ਆਪਣੇ ਪਟਿਆਲਾ ਸ਼ਹਿਰ ਅਤੇ ਪੂਰੇ ਜ਼ਿਲ੍ਹੇ ਨੂੰ ਰਲ ਮਿਲ ਕੇ ਹਰਿਆ ਭਰਿਆ ਬਣਾ ਸਕੀਏ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਨੂੰ ਬੂਟੇ ਚਾਹੀਦੇ ਹੋਣ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਵਣ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ। ਇਹ ਸੀ ਅੱਜ ਦਾ ਪ੍ਰੋਗਰਾਮ ਸਰਗਰਮੀਆਂ। ਵਾਚਕ ਅੰਮ੍ਰਿਤਪਾਲ ਕੌਰ, ਸਹਿਯੋਗ ਕ੍ਰਿਤੀ ਸ਼ਰਮਾ, ਪੇਸ਼ਕਸ਼ ਮੁਹੰਮਦ ਇਮਤਿਆਜ਼।
1: ਇਹ ਸੀ ਸਾਡਾ ਵਿਸ਼ੇਸ਼ ਪ੍ਰੋਗਰਾਮ ਸਰਗਰਮੀਆਂ। ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ।

0: ਇਸੇ ਦੇ ਨਾਲ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਜੈਸਮਿਨ ਨੂੰ ਦਿਓ ਆ ਗਿਆ FM band 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ, ਇਸ ਵੇਲੇ ਸ਼ਾਮ ਦੇ ਠੀਕ 5:30 ਹੋਏ ਨੇ। ਹੁਣ ਵੇਲਾ ਹੋ ਗਿਆ ਹੈ ਸਾਡੇ ਖਾਸ ਪ੍ਰੋਗਰਾਮ ਕਿਸਾਨ ਬਾਣੀ ਦਾ। ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਮਧੂ ਮੱਖੀ ਪਾਲਣ, ਅਤੇ ਸਾਡੇ ਵਿਸ਼ੇਸ਼ ਮਹਿਮਾਨ ਨੇ ਜਸਪ੍ਰੀਤ ਸਿੰਘ, ਗੱਲਬਾਤ ਕੀਤੀ ਹੈ ਪ੍ਰਿਤਪਾਲ ਮਹਾਰਾਣਾ ਹੋਰਾਂ ਨੇ।
1: ਪੇਸ਼ਾ ਪ੍ਰੋਗਰਾਮ ਕਿਸਾਨ ਵਾਣੀ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ। ਕਿਸਾਨ ਦੋਸਤੋ, ਜਦੋਂ ਅਸੀਂ ਖੇਤੀਬਾੜੀ ਦੀ ਗੱਲ ਕਰਦੇ ਹਾਂ ਤਾਂ ਖੇਤੀਬਾੜੀ ਦੇ ਨਾਲ ਜੁੜੇ ਕਈ ਸਹਾਇਕ ਧੰਦਿਆਂ ਦੀ ਵੀ ਗੱਲ ਕਰਦੇ ਹਾਂ। ਆਮ ਤੌਰ 'ਤੇ ਜਦੋਂ ਵੀ ਕਿਸੇ ਧੰਦੇ ਜਾਂ ਸਹਾਇਕ ਧੰਦੇ ਦੀ ਗੱਲ ਹੁੰਦੀ ਆ ਤਾਂ ਹਰ ਬੰਦਾ ਇਹ ਸੋਚਦਾ ਕਿ ਇਹਦੇ ਵਿੱਚ ਬੱਚਤ ਕਿੰਨੀ ਕੁ ਹੈ ਜਾਂ ਫਿਰ ਇਹਦੇ ਵਿੱਚ ਪਹਿਲਾਂ ਤੁਹਾਨੂੰ ਇਨਵੈਸਟਮੈਂਟ ਕਿੰਨੀ ਕੁ ਕਰਨੀ ਪਊਗੀ। ਬਹੁਤ ਸਾਰੇ ਹਰ ਸਹਾਇਕ ਧੰਦੇ ਦੇ ਨਾਲ ਜੁੜੇ ਮਨ ਅੰਦਰ ਸਵਾਲ ਹੁੰਦੇ ਨੇ, ਕਈ ਵਾਰ ਕੁਝ ਡਾਊਟ ਹੁੰਦੇ ਆ, ਔਰ ਇਹ ਵੀ ਹੁੰਦਾ ਕਿ ਜਦੋਂ ਨਾ ਆਪਾਂ ਕਿਸੇ ਹੋਰ ਪਰਸਨ ਦੀ ਸਾਰੇ ਸਫ਼ਰ ਨੂੰ, ਉਹਦੀ ਜਰਨੀ ਨੂੰ ਦੇਖਦੇ ਹਾਂ ਵੀ ਉਹ ਬੰਦੇ ਨੇ, ਸਾਨੂੰ ਪਤਾ ਲੱਗਦਾ ਕਿ ਕਿਹੜੀਆਂ ਕਿਹੜੀਆਂ ਰਸਤੇ ਵਿੱਚ ਰੁਕਾਵਟਾਂ ਆਈਆਂ ਸੀ, ਅਤੇ ਫਿਰ ਆਪਣਾ ਪੈਸ਼ਨ ਹੈ ਜਾਂ ਫਿਰ ਕਿਹੜੇ ਕਿਹੜੇ ਉਹਨੂੰ ਟ੍ਰੇਨਿੰਗਸ ਮਿਲੀਆਂ ਅਤੇ ਕਿਵੇਂ ਉਹ ਕਾਮਯਾਬ ਹੋਇਆ। ਸੋ ਜ਼ਰੂਰੀ ਹੋ ਜਾਂਦਾ ਜਦੋਂ ਨਾ ਅਸੀਂ ਦੂਜੇ ਦੇ ਕਿਸੇ ਦੇ 15-20 ਸਾਲ ਦੇ ਤਜਰਬੇ ਨੂੰ ਅਸੀਂ ਦੇਖ ਲੈਂਦੇ ਹਾਂ, ਸੁਣ ਲੈਂਦੇ ਹਾਂ, ਅਬਜ਼ਰਵ ਕਰ ਲੈਂਦੇ ਹਾਂ, ਤਾਂ ਇਹ ਮੰਨੋ ਕਿ ਸਾਡੇ 15-20 ਸਾਲ ਬਚ ਜਾਂਦੇ ਆ ਬੰਦੇ ਦੇ ਤਜਰਬੇ ਤੋਂ। ਸਾਨੂੰ ਰਸਤਾ ਪਤਾ ਲੱਗ ਜਾਂਦਾ ਕਿ ਭਾਈ ਕਿਵੇਂ ਕਿਵੇਂ ਕੰਮ ਸ਼ੁਰੂ ਕਰੀਦਾ ਅਤੇ ਕਿਵੇਂ ਕਿਵੇਂ ਉਸਨੂੰ ਉਸਦੇ ਮੁਕਾਮ ਤੱਕ, ਮੰਜ਼ਿਲ ਤੱਕ ਲੈ ਕੇ ਜਾਈਦਾ। ਅੱਜ ਆਪਾਂ ਗੱਲ ਕਰਾਂਗੇ ਬੀ ਕੀਪਿੰਗ, ਯਾਨੀ ਕਿ ਮਧੂ ਮੱਖੀ ਪਾਲਣ ਹੈ ਜਿਹੜਾ, ਸ਼ਹਿਦ ਉਤਪਾਦਨ, ਉਹਦੇ ਨਾਲ ਜੁੜੇ ਇੱਕ ਕਿਸਾਨ ਵੀਰ ਸਾਡੇ ਸਟੂਡੀਓ 'ਚ ਅਸੀਂ ਸੱਦਾ ਦਿੱਤਾ, ਸਰ ਜਸਪ੍ਰੀਤ ਸਿੰਘ ਹੋਰਾਂ ਨੂੰ। ਸਭ ਤੋਂ ਪਹਿਲਾਂ ਜਸਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ 'ਚ।
2: ਸਤਿ ਸ਼੍ਰੀ ਅਕਾਲ ਜੀ, FM ਰੇਡੀਓ ਸਟੇਸ਼ਨ ਦੀ ਟੀਮ ਦਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ।
1: ਜੀ, ਕਿਉਂਕਿ ਜਸਪ੍ਰੀਤ ਸਿੰਘ ਹੋਰਾਂ ਦਾ ਇੱਕ ਕਾਫੀ ਲੰਬਾ ਅਰਸੇ ਦਾ, ਇਹਨਾਂ ਦਾ ਵੀ, ਇਹਨਾਂ ਦੇ ਪਰਿਵਾਰ ਦਾ ਵੀ, ਯਾਨੀ ਕਿ ਇਹਨਾਂ ਦੇ ਪਿਤਾ ਜੀ ਦਾ ਵੀ ਇੱਕ ਲੰਬਾ ਤਜਰਬਾ ਹੈ ਮਧੂ ਮੱਖੀ ਪਾਲਣ ਦੇ ਵਿੱਚ, ਔਰ ਫਿਰ ਉਸ ਤੋਂ ਬਾਅਦ ਹੁਣ ਇਹ ਉਸਨੂੰ ਕਿਸ ਮੁਕਾਮ 'ਤੇ ਲੈ ਕੇ ਗਏ ਨੇ ਅਤੇ ਅੱਗੇ ਕਿਸ ਮੁਕਾਮ ਤੱਕ ਹੋਰ ਪਹੁੰਚਾਇਆ ਜਾ ਸਕਦਾ, ਇਹ ਜਰਨੀ ਦੇ ਵਿੱਚ ਕੀ ਪਹਿਲਾਂ ਔਕੜਾਂ ਆਈਆਂ ਅਤੇ ਕਿਹੜੇ ਐਸੇ ਮੌਕੇ ਸੀ ਜਦੋਂ, ਮਤਲਬ ਮਨ ਨੂੰ ਪ੍ਰਸੰਨਤਾ ਹੁੰਦੀ ਆ, ਸੰਤੁਸ਼ਟੀ ਹੁੰਦੀ ਆ, ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਸੋ ਜਸਪ੍ਰੀਤ ਸਿੰਘ ਜੀ, ਮਧੂ ਮੱਖੀ ਪਾਲਣ ਨੂੰ ਤੁਸੀਂ, ਤੁਹਾਡੇ ਫਾਦਰ ਸਾਹਿਬ, ਤੁਹਾਡੀ ਫੈਮਿਲੀ ਸਮਰਪਿਤ ਹੈ
2: ਜੀ,
1: ਔਰ ਇਹ ਧੰਦਾ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਜਾਂ ਫਿਰ ਫੈਮਿਲੀ ਦੀ ਬੈਕਗ੍ਰਾਉਂਡ ਤੁਹਾਨੂੰ ਕਿੰਨਾ ਕਿਹਦੇ ਵਿੱਚ ਹੈਲਪ ਕੀਤੀ ਉਸ ਚੀਜ਼ ਨੇ?
2: ਸਭ ਤੋਂ ਪਹਿਲਾਂ ਮੈਂ ਆਪਦੇ ਫਾਦਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ, ਸਰਦਾਰ ਧਰਮ ਸਿੰਘ ਜੀ। ਉਹਨਾਂ ਦਾ ਮੇਰੀ ਜ਼ਿੰਦਗੀ 'ਚ ਬਹੁਤ ਅਹਿਮ ਰੋਲ ਰਿਹਾ। ਮੈਂ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਜੋਬ ਕਰੀ ਹੈ ਜੀ, ਮੈਂ
1: ਜੀ
2: ਜੋਬ ਵੀ ਮੈਂ 85 ਸਾਲ ਦੀ ਕਰਦਾ ਸੀਗਾ ਜੀ ਮੈਂ
1: ਜੀ।
2: ਅਤੇ ਦੇਖੋ, ਫਾਦਰ ਸਾਹਿਬ ਦਾ ਤਜਰਬਾ ਅਲੱਗ ਸੀਗਾ, ਅਤੇ ਮੈਂ ਜਦੋਂ ਇਹ ਜੋਬ ਕਰੀ ਹੈ ਤਾਂ ਉਹਦੇ ਵਿੱਚ ਮੇਰੇ ਕਾਫੀ ਜ਼ਿਆਦਾ ਸੁਪਨੇ ਹੁੰਦੇ ਸੀਗੇ ਜੋ ਮੈਂ ਉਹ ਜੋਬ ਨਾਲ ਕਦੇ ਸਾਕਾਰ ਨਹੀਂ ਕਰੇ
1: ਜੀ।
2: ਬਟ ਫਾਦਰ ਸਾਹਿਬ ਦਾ ਇੱਕ ਹੁੰਦਾ ਸੀਗਾ ਕਿ ਜੋਬ ਦੀ ਇੱਕ ਲਿਮਿਟ ਹੁੰਦੀ ਹੈ ਜੀ।
1: ਹਾਂ, ਇਹ ਜ਼ਰੂਰ ਆ,
2: ਜੋਬ ਦੇ ਵਿੱਚ ਤੁਸੀਂ ਜੋਬ ਤੱਕ ਹੀ ਸੀਮਿਤ ਰਹਿ ਜਾਂਦੇ ਹੋ ਅਤੇ ਆਪਦੇ ਜੋ ਸੁਪਨੇ ਨੇ ਉਹ ਸਾਕਾਰ ਨਹੀਂ ਕਰ ਸਕਦੇ ਛੇਤੀ, ਟਾਈਮ ਜ਼ਰੂਰ ਲੱਗਦਾ। ਬਟ ਬਿਜ਼ਨਸ ਇੱਕ ਇੱਦਾਂ ਦਾ ਹੈ ਕਿ ਤੁਸੀਂ ਅਗਰ ਬਿਜ਼ਨਸ ਥੋੜ੍ਹਾ ਜਿਹਾ ਟਾਈਮ ਦੇ ਦਿੰਦੇ ਹੋ ਤਾਂ ਉਹ ਤੁਹਾਨੂੰ ਡਬਲ ਫਾਇਦਾ ਦਿੰਦਾ।
1: ਠੀਕ ਹੈ ਜੀ।
2: ਅਤੇ ਫਾਦਰ ਸਾਹਿਬ ਨੇ 1990 ਦੇ ਵਿੱਚ ਬੀ ਕੀਪਿੰਗ ਦਾ ਜਿਹੜਾ ਇਹ ਕੰਮ ਹੈ ਉਹ ਸਟਾਰਟ ਕਰਿਆ ਸੀਗਾ ਜੀ। ਅਤੇ ਫਾਦਰ ਸਾਹਿਬ ਵੀ ਇਲੈਕਟ੍ਰੀਸਿਟੀ ਬੋਰਡ 'ਚ ਮੁਲਾਜ਼ਮ ਰਹੇ ਨੇ ਜੀ, ਅਤੇ ਉਸ ਟਾਈਮ ਉਹਨਾਂ ਨੇ ਕੁਛ ਕਰਨਲ ਸਾਹਿਬ ਸੀਗੇ ਉਹਨਾਂ ਤੋਂ ਥੋੜ੍ਹੀ ਜਿਹੀ ਪ੍ਰੇਰਣਾ ਲੈ ਕੇ ਕੰਮ ਸਟਾਰਟ ਕਰਿਆ ਸੀਗਾ ਜੀ।
1: ਠੀਕ ਹੈ ਜੀ।
2: ਬਟ ਸਾਨੂੰ ਨੌਲੇਜ ਨਹੀਂ ਸੀਗੀ ਜੀ ਇਸ ਕੰਮ ਨੂੰ ਵੀ ਕਿੱਦਾਂ ਕਰਨਾ, ਤਾਂ 5 ਕੁ ਬਕਸਿਆਂ ਤੋਂ ਅਸੀਂ ਇਹ ਕੰਮ ਸਟਾਰਟ ਕਰਿਆ ਸੀਗਾ ਜੀ
1: ਜੀ।
2: ਉਸ ਟਾਈਮ ਮੈਂ ਕਾਫੀ ਛੋਟਾ ਸੀਗਾ ਜੀ, ਬਟ ਹੌਲੀ ਹੌਲੀ ਫਾਦਰ ਸਾਹਿਬ ਨੇ 5 ਬਕਸਿਆਂ ਤੋਂ 10 ਬਣਾਏ ਜੀ, 10 ਤੋਂ 20 ਬਣਾਏ
1: ਜੀ,
2: ਵਿੱਚ ਦੀ ਫਿਰ ਬਿਮਾਰੀ ਪੈ ਗਈ ਸੀਗੀ ਅਤੇ ਫਿਰ ਅਸੀਂ ਦੁਬਾਰਾ ਮਤਲਬ ਲੋਸ ਵਿੱਚ ਚਲੇ ਗਏ ਸੀਗੇ ਜੀ।
1: ਜੀ
2: ਫਿਰ ਹੌਲੀ ਹੌਲੀ ਮੈਂ ਜੋਬ ਤੋਂ ਜਦੋਂ ਸਟੈਂਡ ਹੋਇਆ ਤਾਂ ਮੈਨੂੰ ਫਾਦਰ ਸਾਹਿਬ ਨੇ ਇਹਦੇ ਬਾਰੇ ਪ੍ਰੇਰਿਤ ਕੀਤਾ ਕਿ ਤੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲੈ ਕੇ ਕੰਮ ਸਟਾਰਟ ਕਰ।
1: ਠੀਕ ਹੈ ਜੀ।
2: ਅਤੇ ਫਿਰ ਮੈਂ ਬੀ ਕੀਪਿੰਗ ਦੀ ਟ੍ਰੇਨਿੰਗ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਗਿਆ ਜੀ। ਉਸ ਟਾਈਮ ਰੌਣੀ ਦੇ ਵਿੱਚ ਇਹ ਟ੍ਰੇਨਿੰਗ ਉਸ ਟਾਈਮ ਅਵੇਲੇਬਲ ਨਹੀਂ ਸੀਗੀ, ਕਿਉਂਕਿ
1: ਅੱਛਾ ਜੀ।
2: ਟਾਈਮ ਟੂ ਟਾਈਮ ਇਹ ਟ੍ਰੇਨਿੰਗਾਂ ਹੁੰਦੀਆਂ ਨੇ ਸਰਕਾਰੀ।
1: ਠੀਕ ਹੈ
2: ਉਸ
1: ਜੀ
2: ਟਾਈਮ ਫਿਰ ਮੈਂ ਕ੍ਰਿਸ਼ੀ ਵਿਗਿਆਨ ਕੇਂਦਰ ਸੁਨਾਮ ਗਿਆ ਸੀਗਾ ਜੀ,
1: ਜੀ
2: ਉੱਥੋਂ ਇਹ ਟ੍ਰੇਨਿੰਗ ਲੈ ਕੇ ਫਿਰ ਮੈਂ ਇਹ ਕੰਮ ਸਟਾਰਟ ਕਰਿਆ ਸੀਗਾ ਜੀ।
1: ਅੱਛਾ ਜੀ। ਉਦੋਂ ਤੁਸੀਂ ਰਹਿੰਦੇ ਕਿੱਥੇ ਸੀ ਜੀ ਪਿੰਡ?
2: ਉਸ ਟਾਈਮ ਜੀ ਅਸੀਂ ਪਿੰਡ ਅਸਰਪੁਰ ਜ਼ਿਲ੍ਹਾ ਪਟਿਆਲਾ 'ਚ ਰਹਿੰਦੇ ਸੀਗੇ ਜੀ।
1: ਠੀਕ ਹੈ ਜੀ।
2: ਹਾਂਜੀ। ਅਤੇ ਮੈਂ ਫਿਰ ਇਹ ਅਪ ਡਾਊਨ ਕਰਕੇ 7 ਦਿਨ ਦੀ ਟ੍ਰੇਨਿੰਗ ਸੀਗੀ ਜੀ ਇਹ,
1: ਜੀ
2: ਜਿਹੜੀ ਮੈਂ, ਮੇਰੇ ਫਾਦਰ ਸਾਹਿਬ, ਮੇਰਾ ਬ੍ਰਦਰ, ਅਸੀਂ ਤਿੰਨਾਂ ਨੇ ਉਸ ਟਾਈਮ ਸਿਆਲ ਦੇ ਦਿਨ ਸੀਗੇ, ਬਾਈਕ 'ਤੇ ਜਾਂਦੇ ਸੀਗੇ ਜੀ ਅਸੀਂ,
1: ਅੱਛਾ
2: ਅਤੇ ਬਾਈਕ 'ਤੇ ਜਾ ਕੇ ਅਪ ਡਾਊਨ ਕਰਕੇ 7 ਦਿਨ ਦੀ ਟ੍ਰੇਨਿੰਗ ਮੈਂ ਲਈ ਜੀ।
1: ਠੀਕ ਹੈ ਜੀ।
2: ਉਸ ਤੋਂ ਬਾਅਦ ਟ੍ਰੇਨਿੰਗ ਲੈ ਕੇ ਮੈਂ 50 ਕੁ ਬਕਸੇ ਮੈਨੂੰ ਸਰਕਾਰ ਵੱਲੋਂ ਹੀ ਮਿਲ ਗਏ ਸੀਗੇ ਜੀ।
1: ਠੀਕ ਹੈ ਜੀ।
2: 50 ਬਕਸੇ ਮੈਂ ਲੈ ਕੇ ਕੰਮ ਸਟਾਰਟ ਕਰਿਆ ਜੀ। ਹੌਲੀ ਹੌਲੀ ਦੁਬਾਰਾ ਫਿਰ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਲੱਗੀ ਜੀ।
1: ਠੀਕ ਹੈ ਜੀ।
2: ਡਾਕਟਰ ਐਸ ਪੀ ਕੇ ਜੀ ਨੇ ਜੀ,
1: ਜੀ
2: ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ, ਉਹਨਾਂ ਤੋਂ ਟ੍ਰੇਨਿੰਗ ਲੈ ਕੇ ਮੈਂ ਇਹ ਕੰਮ ਸਟਾਰਟ ਕਰਿਆ ਜੀ। ਫਿਰ ਅਤੇ 50 ਤੋਂ ਫਿਰ 100 ਬਣਾਏ ਜੀ।
1: ਜੀ
2: 100
1: ਕਿਹੜੇ
2: ਤੋਂ
1: ਸਾਲ
2: ਫਿਰ
1: ਦੀ ਗੱਲ ਹੈ ਜੀ?
2: ਇਹ ਹੈਗੀ ਜੀ 2023-24 ਦੀ, 2003-04 ਦੀ ਗੱਲ ਹੈ ਸਰ ਜੀ,
1: ਹਾਂ,
2: ਤਿੰਨ
1: ਜਦੋਂ
2: ਚਾਰ
1: ਤੁਸੀਂ ਸ਼ੁਰੂ ਕੀਤਾ
2: ਹਾਂਜੀ ਹਾਂਜੀ ਹਾਂ
1: 2003।
2: ਬਿਲਕੁਲ ਬਿਲਕੁਲ ਜੀ।
1: ਠੀਕ ਹੈ ਜੀ।
2: ਅਤੇ ਹੌਲੀ ਹੌਲੀ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਣੇ ਕੋਲ 200+ ਬਕਸ ਆਪਣੇ ਕੋਲ ਚੱਲ ਰਿਹਾ ਜੀ।
1: ਠੀਕ ਹੈ
2: ਜੀ।
1: ਜੀ। ਅੱਛਾ, ਟ੍ਰੇਨਿੰਗ ਤੁਹਾਡੀ ਹੋਈ, ਸਰਟੀਫਿਕੇਸ਼ਨ ਹੁੰਦੀ ਹੈ, ਉਸ ਤੋਂ ਬਾਅਦ ਇੱਕ ਹੌਸਲਾ ਹੁੰਦਾ। ਤੁਸੀਂ ਆਖਿਆ ਕਿ ਤੁਹਾਡੇ ਫਾਦਰ ਸਾਹਿਬ ਨੇ ਵੀ ਪਹਿਲਾਂ ਤੋਂ ਪ੍ਰੇਰਣਾ ਲਈ ਸੀ ਕਿਉਂਕਿ ਉਹ ਬਿਜਲੀ ਬੋਰਡ ਦੇ ਵਿੱਚ ਜੌਬ ਕਰਦੇ ਸਨ, ਇਸ ਕਰਕੇ ਉਹਨਾਂ ਨੇ ਉਸ ਵੇਲੇ 90s 90 ਦਾ ਦੌਰ ਹੈ ਜਿਹੜਾ ਉਦੋਂ ਸ਼ੁਰੂ ਕੀਤੇ।
2: ਜੀ।
1: ਪਰ ਤੁਹਾਨੂੰ ਇਹ ਸੀਗਾ ਵੀ ਜੌਬ ਕਰਦੇ ਹਾਂ, ਜੌਬ ਦੇ ਨਾਲ ਉਸ ਤੋਂ ਵੱਡੀ ਕੋਈ ਆਪਸ਼ਨ, ਵਿਕਲਪ ਦੇਖੀਏ, ਤਾਂ ਉਸ ਤਜਰਬੇ ਨੂੰ ਅੱਗੇ ਤੁਸੀਂ ਟ੍ਰੇਨਿੰਗ ਦੇ ਜ਼ਰੀਏ ਇੱਕ ਕਾਰੋਬਾਰ ਦੀ ਦਿਸ਼ਾ ਦੇ ਵੱਲ ਤੁਰਨ ਦੀ ਕੋਸ਼ਿਸ਼ ਕੀਤੀ, ਆਪਣੀ ਸਮਰੱਥਾ ਦੇ ਮੁਤਾਬਕ ਉਹਨੂੰ ਅੱਗੇ ਮੂਵ ਕੀਤਾ। ਅਤੇ ਹੁਣ ਗੱਲ ਕਰੀਏ, ਜਦੋਂ ਤੁਸੀਂ ਇਹ ਡੱਬੇ 100 ਕੁ ਤੱਕ ਪਹੁੰਚੇ ਆ, ਤੁਹਾਡੇ ਤੁਸੀਂ ਆਖਿਆ ਸ਼ੁਰੂਆਤੀ ਜਿਹੜੀਆਂ ਅੜਚਣਾਂ ਨੇ ਜਾਂ ਰੁਕਾਵਟਾਂ ਨੇ ਉਹ ਕਿਸ ਤਰ੍ਹਾਂ ਦੀਆਂ ਸੀਗੀਆਂ ਉਦੋਂ, ਬਜਟ ਦੀਆਂ, ਵੈਦਰ ਦੀਆਂ ਜਾਂ ਬੀ ਕੀਪਿੰਗ ਦੀਆਂ ਕੁਛ ਆਪਣੀਆਂ?
2: ਦੇਖੋ, ਜਦੋਂ ਅਸੀਂ ਇਹ ਬਿਜ਼ਨਸ ਸਟਾਰਟ ਕਰਿਆ, ਸਟਾਰਟ ਕਰਨਾ ਦਰਅਸਲ ਆਸਾਨ ਹੀ ਹੁੰਦਾ, ਹਰ ਇੱਕ ਬੰਦਾ ਇਨਵੈਸਟਮੈਂਟ ਕਰ ਲੈਂਦਾ, ਪੈਸੇ ਇੱਧਰ ਉੱਧਰੋਂ ਫੜ ਕੇ ਵੀ
1: ਜੀ
2: ਕੰਮ ਕਰ ਸਟਾਰਟ ਕਰ ਲੈਂਦਾ। ਬਟ ਜਦੋਂ ਆਪਾਂ, ਮੈਨੂੰ ਅਗਰ ਤੁਸੀਂ ਇਹ ਗੱਲ ਕਰਦੇ ਹੋ ਦਿੱਕਤਾਂ ਦੀ, ਤਾਂ ਸਾਨੂੰ ਇਹੀ ਦਿੱਕਤ ਸਭ ਤੋਂ ਪਹਿਲਾਂ ਆਈ ਹੈ ਕਿ ਜਦੋਂ ਅਸੀਂ 20 ਬੋਕਸ ਨੇ
1: ਜੀ
2: ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮਾਈਗ੍ਰੇਟ ਕਰਦੇ ਹਾਂ, ਸ਼ਿਫਟ ਕਰਦੇ ਹਾਂ, ਤਾਂ ਉਹ ਉੱਥੇ ਸਾਨੂੰ ਇੱਕ ਫਿਕਸ ਜਗ੍ਹਾ ਨਹੀਂ ਮਿਲਦੀ ਹੈ ਜੀ। ਅਗਰ ਕੋਈ ਜਗ੍ਹਾ ਸਾਨੂੰ ਕਿਸਾਨ ਦੇ ਵੀ ਦਿੰਦਾ ਹੈ,
1: ਜੀ
2: ਤਾਂ ਆਂਢ ਗੁਆਂਢ ਦੇ ਲੋਕ ਕਾਫੀ ਪਰੇਸ਼ਾਨ ਕਰਦੇ ਸੀਗੇ, ਕਿਉਂਕਿ ਬੀ ਕੀਪਿੰਗ ਦੀ ਜਿਹੜੀ ਟ੍ਰੇਨਿੰਗ ਹੈ ਜਾਂ ਇਹਦੇ ਬਾਰੇ ਕੋਈ ਜ਼ਿਆਦਾ ਨੌਲੇਜ ਹੈ ਗਰਾਊਂਡ ਲੈਵਲ 'ਤੇ ਆਪਾਂ ਦੇਖੀਏ,
1: ਜੀ
2: ਲੋਕਾਂ ਨੂੰ ਨਹੀਂ ਹੈਗੀ।
1: ਠੀਕ ਹੈ।
2: ਕਿਉਂਕਿ ਕਿਸਾਨ ਵੀਰਾਂ ਨੂੰ ਕਾਫੀ ਨੂੰ ਇਸ ਚੀਜ਼ ਦੀ ਨਹੀਂ ਨੌਲੇਜ ਕਿ ਜੇ ਉਹ ਮੱਖੀ ਪਾਲਕ ਦਾ ਜਿਹੜਾ ਧੰਦਾ ਹੈ, ਜਿੰਨਾ ਮੱਖੀ ਪਾਲਕ ਵਾਸਤੇ ਜ਼ਰੂਰੀ ਹੈ, ਇਸ ਤੋਂ ਜ਼ਿਆਦਾ ਜ਼ਰੂਰੀ ਸਾਡੀ ਖੇਤੀ ਵਾਸਤੇ ਹੈ। ਕਿਉਂਕਿ ਮੱਖੀ ਦੀ ਜਿਹੜੀ ਪਰਮਾਤਮਾ ਨੇ ਇਹ ਜੀਵਨ ਚੱਕਰ ਦਿੱਤਾ ਹੈ ਮੱਖੀ ਨੂੰ, ਇਹ ਕਿਸਾਨਾਂ ਵਾਸਤੇ ਅਤੇ ਸ਼ਹਿਦ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਹੈ ਜੀ। ਕਿਉਂਕਿ
1: ਕੁਦਰਤ ਦਾ ਚੱਕਰ
2: ਜਿਸ
1: ਹੈ।
2: ਜਿਸ ਏਰੀਏ ਦੇ ਵਿੱਚ ਮੱਖੀ ਹੋਏਗੀ, ਉਸ ਏਰੀਏ ਵਿੱਚ ਤੁਸੀਂ ਨੋਟ ਕਰਿਓ, ਤੁਹਾਨੂੰ 70% ਫਸਲ ਦੇ ਵਿੱਚ ਵਾਧਾ ਤੁਹਾਨੂੰ ਨਜ਼ਰ ਆਏਗਾ।
1: ਠੀਕ ਹੈ ਜੀ।
2: ਅਤੇ ਨੌਲੇਜ ਨਾ ਹੋਣ ਕਰਕੇ ਸਾਨੂੰ ਬਹੁਤ ਦਿੱਕਤ ਆਈਆਂ ਨੇ, ਕਿਉਂਕਿ ਕਈ ਕਿਸਾਨਾਂ ਨੇ ਸਾਨੂੰ ਉੱਥੇ ਮੱਖੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ, ਲੜਾਈ ਝਗੜੇ ਵਾਲੀਆਂ ਗੱਲਾਂ ਵੀ ਹੋਈਆਂ ਜੀ, ਕਾਫੀ ਮਤਲਬ ਦਿੱਕਤਾਂ ਦਾ ਸਾਹਮਣਾ
1: ਕਿੰਨੇ
2: ਕਰਨਾ
1: ਕੁ
2: ਪਿਆ।
1: ਡੱਬੇ ਹੁੰਦੇ ਸੀ ਤੁਹਾਡੇ ਕੋਲ ਉਦੋਂ?
2: ਉਸ ਟਾਈਮ ਸਾਡੇ ਕੋਲ ਸਰ 50-60 ਬੋਕਸ ਹੁੰਦੇ ਸੀਗੇ ਜੀ।
1: ਠੀਕ ਹੈ ਜੀ।
2: ਅਤੇ ਹੌਲੀ ਹੌਲੀ ਵੱਧਦੇ ਗਏ, ਅਤੇ ਅਸੀਂ ਕਾਫੀ, ਜਿਵੇਂ ਮੱਖੀ ਪਾਲਕ ਨੇ ਸਾਡੇ, ਕਾਫੀ ਕਿਸਾਨ ਵੀਰ ਵੀ ਮੱਖੀ ਪਾਲਣ ਦਾ ਧੰਦਾ ਕਰਦੇ ਨੇ,
1: ਜੀ,
2: ਤਾਂ ਉਹਨਾਂ ਨੇ ਅਸੀਂ ਸਲਾਹ ਮਸ਼ਵਰਾ ਕਰਿਆ ਵੀ ਇੱਦਾਂ ਕਰਕੇ ਸਾਨੂੰ ਦਿੱਕਤਾਂ ਆਉਂਦੀਆਂ ਨੇ, ਤਾਂ ਉਹਨਾਂ ਨੇ ਸਮਝਾਇਆ ਕਿ ਇਹਦਾ ਜਿੰਨਾ ਬੈਨੀਫਿਟ ਆਪਾਂ ਨੂੰ ਆ, ਇਸ ਤੋਂ ਜ਼ਿਆਦਾ ਕਿਸਾਨਾਂ ਨੂੰ ਵੀ ਹੈ,
1: ਜੀ,
2: ਤਾਂ ਤੁਸੀਂ ਇਸ ਚੀਜ਼ ਦੀ ਨੌਲੇਜ ਦਿਓ। ਸੋ ਜਿੰਨੀ ਨੌਲੇਜ ਸਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲੀ, ਇਸ ਤੋਂ ਜ਼ਿਆਦਾ ਫਿਰ ਨੌਲੇਜ ਸਾਨੂੰ ਸਾਡੇ ਕਿਸਾਨ ਵੀਰ ਜਿਹੜੇ ਮੱਖੀ ਪਾਲਕ ਨੇ ਉਹਨਾਂ ਤੋਂ ਵੀ ਮਿਲੀ।
1: ਠੀਕ ਹੈ ਜੀ।
2: ਤਾਂ ਇੱਦਾਂ ਇੱਦਾਂ ਅਸੀਂ ਸਟੈਪ ਬਾਈ ਸਟੈਪ ਅੱਗੇ ਵੱਧਦੇ ਗਏ, ਅਤੇ ਪਰਮਾਤਮਾ ਨੇ ਅੱਜ ਸਾਡਾ ਮਤਲਬ
1: ਜੀ
2: ਕੰਮ ਹੈ ਕਾਫੀ ਉੱਨਤੀ ਵੱਲ ਲੈ ਕੇ ਗਏ ਨੇ ਜੀ।
1: ਜੀ, ਜਸਪ੍ਰੀਤ ਸਿੰਘ ਜੀ, ਜਿਹੜੀਆਂ ਸ਼ਾਇਦ ਦੀਆਂ ਦੂਸਰੀਆਂ ਮੱਖੀਆਂ ਹੁੰਦੀਆਂ ਨੇ
2: ਜੀ,
1: ਉਹਨਾਂ ਦੇ ਨਾਲੋਂ ਦੇਸੀ ਜਿਹੜੀਆਂ ਹੁੰਦੀਆਂ ਨੇ, ਇਹਨਾਂ 'ਚ ਕੋਈ ਫਰਕ ਹੁੰਦਾ ਉਹਨਾਂ ਦੇ ਨਾਲੋਂ?
2: ਬਿਲਕੁਲ ਸਰ, ਇਹਨਾਂ ਦਾ ਤਾਂ ਆਪਣੀ ਜਿਵੇਂ ਦੇਸੀ ਮੱਖੀ ਆਪਾਂ ਲਿਟਲ ਮੱਖੀ ਆਪਾਂ ਕਹਿ ਦਿੰਦੇ ਹਾਂ, ਛੋਟੀ ਮੱਖੀ
1: ਹਾਂਜੀ
2: ਜਾਂ ਡੂਮਣਾ ਮੱਖੀ ਕਹਿ ਦਿੰਦੇ ਹਾਂ, ਇਹਦੇ 'ਤੇ ਸਾਡੇ ਜਿਹੜੇ ਬੀ ਬੋਕਸ ਦੇ ਵਿੱਚ ਕਾਫੀ ਅੰਤਰ ਹੈ ਜੀ।
1: ਜੀ
2: ਕਿਉਂਕਿ ਇੱਕ ਆਪਾਂ ਕੰਮ ਕਰ ਰਹੇ ਹਾਂ ਉਹਦੀ ਪ੍ਰੋਡਕਸ਼ਨ ਵਾਸਤੇ, ਇੱਕ ਆਪਾਂ ਕੁਦਰਤ ਵੱਲੋਂ ਹੀ ਦੇਣ ਹੈ ਜੋ ਮੱਖੀਆਂ ਇਹ ਬਣੀਆਂ ਨੇ ਜੀ।
1: ਜੀ
2: ਜਿਹੜੀ ਸਾਡੇ ਅਸੀਂ ਬੀ ਕੀਪਰ ਭਾਈ ਅਸੀਂ ਮੱਖੀ ਪਾਲਦੇ ਹਾਂ, ਉਹ ਇਟਾਲੀਅਨ ਪ੍ਰਜਾਤੀ ਹੁੰਦੀ ਹੈ ਜੀ,
1: ਜੀ
2: ਉਹ ਸਪੈਸ਼ਲ ਸ਼ਹਿਦ ਦੀ ਪੈਦਾਵਾਰ ਨੂੰ ਵਧਾਉਣ ਵਾਸਤੇ ਪਾਲੀ ਜਾਂਦੀ ਹੈ ਜੀ,
1: ਠੀਕ ਹੈ ਜੀ।
2: ਤਾਂ ਜੋ ਮੱਖੀ ਆਪਦੀ ਲੋੜ ਵੀ ਪੂਰੀ ਕਰ ਸਕੇ ਅਤੇ ਜੋ ਆਪਣੀਆਂ ਲੋੜਾਂ ਨੇ ਇਨਸਾਨਾਂ ਦੀਆਂ ਲੋੜਾਂ ਨੇ ਉਹਨਾਂ ਨੂੰ ਵੀ ਪੂਰਾ ਕਰ ਸਕੇ। ਹੁਣ ਅਗਰ ਹੁਣ ਆਪਾਂ ਗੱਲ ਕਰੀਏ ਦੇਸੀ ਮੱਖੀ ਦੀ, ਜਿਹੜੀ ਆਪਾਂ ਲਿਟਲ ਮੱਖੀ ਜਾਂ ਡੂੰਗਣਾ ਮੱਖੀ ਕਹਿ
1: ਜੀ
2: ਦਿੰਦੇ ਹਾਂ,
1: ਜੀ
2: ਉਹ ਹੱਥ ਦੀ ਹਥੇਲੀ ਜਿੰਨਾ ਕੁ ਮਤਲਬ ਛੱਤਾ ਬਣਾ ਕੇ ਰਹਿੰਦੀਆਂ ਨੇ ਜੀ,
1: ਠੀਕ ਹੈ ਜੀ।
2: ਅਗਰ ਆਪਾਂ ਖੱਡੂ ਮੱਖੀ ਦੀ ਗੱਲ ਕਰੀਏ, ਆਪਾਂ ਖੱਡੂ ਵੀ ਕਹਿ ਦਿੰਦੇ ਹਾਂ ਜੀ,
1: ਜੀ ਜੀ
2: ਅਤੇ ਉਹ ਹੱਥ ਦੀ ਹਥੇਲੀ ਜਿੰਨਾ ਕੁ ਉਹਦਾ ਛੱਤੇ ਦਾ ਆਕਾਰ ਹੁੰਦਾ ਜੀ,
1: ਜੀ
2: ਮੱਖੀ ਨੇ ਉਹਦੇ ਵਿੱਚੇ ਆਪਦਾ ਰਹਿਣ ਬਸੇਰਾ ਅਤੇ ਵਿੱਚੇ ਸ਼ਹਿਦ ਪਾਉਣਾ ਹੁੰਦਾ ਜੀ।
1: ਠੀਕ ਹੈ ਜੀ।
2: ਅਤੇ ਹੁਣ ਤੁਸੀਂ ਲਾ ਲਓ ਵੀ ਉਹ ਹੱਥ ਦੀ ਹਥੇਲੀ ਜਿੰਨਾ ਕੁ ਛੱਤਾ ਉਹਦੇ ਵਿੱਚ ਕਿੰਨਾ ਕੁ ਸ਼ਹਿਦ ਹੋਏਗਾ, ਅਤੇ ਉਹਦੇ ਵਿੱਚੋਂ ਹੀ ਮੱਖੀ ਨੇ ਆਪਦਾ ਪਰਿਵਾਰ ਪਾਲਣਾ ਹੁੰਦਾ ਹੈ।

0: ਪਰਚੇਜ ਦਾ ਕੰਮ ਕਰਦੇ ਨੇ, ਉਹ ਇਹਨਾਂ ਨਾਲ ਜੁੜੇ ਹੁੰਦੇ ਨੇ ਜੀ, ਤੁਸੀਂ ਉਹਨਾਂ ਤੋਂ ਇਹ ਬਾਕਸ ਪਰਚੇਜ ਕਰ ਸਕਦੇ ਹੋ ਜੀ। ਬਾਕੀ ਸਰਕਾਰ 50 ਬਾਕਸ ਫ੍ਰੀ ਦੇ ਦਿੰਦੀ ਆ, ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਅੱਗੇ ਪਾਲ ਸਕਦੇ ਹੋ, ਪਾਲ
1: ਜੀ
0: ਕੇ 50 ਤੋਂ 100, 100 ਤੋਂ 150 ਕਰ ਸਕਦੇ ਹੋ
1: ਜੀ, ਜਿਹੜੀ ਟ੍ਰੇਨਿੰਗ ਹੁੰਦੀ ਆ ਉਹਦੇ ਵਿੱਚ ਕੀ ਕੁਝ ਦੱਸਿਆ ਜਾਂਦਾ ਉਹਨਾਂ 7 ਦਿਨਾਂ ਦੇ ਵਿੱਚ?
0: ਦੇਖੋ ਸਾਡੀ ਜਿਹੜੀ ਬੀ ਕੀਪਿੰਗ ਦੀ ਟ੍ਰੇਨਿੰਗ ਹੁੰਦੀ ਹੈ ਜੀ, ਇਹ 7 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਜੀ।
1: ਜੀ
0: 7 ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਏ ਤੋਂ ਲੈ ਕੇ ਜੈਡ ਤੱਕ ਨੌਲੇਜ ਦਿੱਤੀ ਜਾਂਦੀ ਹੈ, ਕਿੱਦਾਂ ਤੁਸੀਂ ਬਾਕਸ ਖਰੀਦਣਾ, ਕਿਸ ਕੰਡੀਸ਼ਨ ਦਾ ਬਾਕਸ ਹੋਣਾ ਚਾਹੀਦਾ ਤੁਹਾਡਾ, ਬਾਕਸ ਦੇ ਵਿੱਚ ਕਿਹੋ ਜਿਹੀ ਪ੍ਰਜਾਤੀ ਦੀ ਮੱਖੀ ਚਾਹੀਦੀ ਹੈ, ਕਿਹੜੇ ਕਿਹੜੇ ਬਿਮਾਰੀਆਂ ਅਟੈਕ ਕਰਦੀਆਂ ਨੇ,
1: ਜੀ
0: ਉਹ ਬਿਮਾਰੀ ਤੋਂ ਕਿੱਦਾਂ ਬਚਣਾ, ਬਸੰਤ ਰੁੱਤ ਦੇ ਵਿੱਚ ਕੀ ਹੱਲ ਕਰਨਾ ਇਹਨਾਂ ਦਾ, ਅਤੇ ਆਕਸੀਜਨ ਦੇ ਵਿੱਚ ਇਹਨਾਂ ਦਾ ਕੀ ਹੱਲ ਕਰਨਾ।
1: ਠੀਕ ਹੈ ਜੀ
0: ਹਾਂਜੀ ਹਾਂਜੀ
1: ਜੀ ਜਸਪ੍ਰੀਤ ਜੀ, ਜਦੋਂ ਇਹ ਠੀਕ ਆ ਤੁਸੀਂ 50 ਰੱਖ ਲਏ ਜਾਂ 100 ਤੱਕ ਪਹੁੰਚ ਜਾਂਦੇ ਹੋ,
0: ਜੀ
1: ਘਰਾਂ ਵਿੱਚ ਜਿਵੇਂ ਆਪਾਂ ਪਸ਼ੂ ਰੱਖੇ ਹੁੰਦੇ ਆ, ਮੱਝਾਂ ਰੱਖੀਆਂ, ਜਾਂ ਹੋ ਸਕਦਾ ਵੀ ਇਹ ਫਾਰਮ ਹਾਊਸ ਖੇਤਾਂ 'ਚ ਰੱਖੀਆਂ ਹੋਣ,
0: ਜੀ
1: ਗਾਵਾਂ ਰੱਖੀਆਂ ਨੇ, ਉਹਨਾਂ
0: ਜੀ
1: ਦਾ ਇਹ ਹੁੰਦਾ ਕਿ ਉਹਨਾਂ ਨੂੰ ਖੁਰਾਕ ਦੇਣੀ ਹੈ, ਉਹਨਾਂ ਨੂੰ ਠੀਕ ਆ ਆਪਾਂ ਸੀਜ਼ਨ ਦੇ ਮੁਤਾਬਕ ਅਲੱਗ ਅਲੱਗ ਪੱਠੇ ਬੀਜਦੇ ਹਾਂ, ਜਿਵੇਂ
0: ਜੀ
1: ਚਰੀ ਬਾਜਰਾ ਹੋ ਗਿਆ ਜਾਂ ਸਰਦੀਆਂ 'ਚ ਬਰਸੀਮ ਵਗੈਰਾ ਹੁੰਦਾ,
0: ਜੀ
1: ਫਿਰ ਇਹਨੂੰ ਫੀਡ ਕੀ ਦਿੱਤਾ ਜਾਂਦਾ, ਇਹਦੀ ਖੁਰਾਕ ਕੀ ਹੁੰਦੀ ਹੈ, ਕਿੱਥੋਂ ਉਹ ਲਿਆਂਦੀ ਜਾਂਦੀ ਆ, ਟਾਈਮ ਕਿੰਨਾ ਕੁਝ ਇੱਕ ਬੰਦੇ ਦਾ ਲੱਗ ਜਾਂਦਾ ਤੁਹਾਡੀ ਹਾਜ਼ਰੀ?
0: ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ। ਦੇਖੋ ਜਿੱਥੇ ਸਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮੱਖੀਆਂ ਰੱਖਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉੱਥੇ ਸਾਨੂੰ ਇਹ ਵੀ ਦੱਸਿਆ ਜਾਂਦਾ ਕਿ ਇੱਕ ਆਕਸੀਜਨ ਵੀ ਆਉਂਦਾ।
1: ਜੀ
0: ਦੇਖੋ ਜਿੱਥੇ ਅਸੀਂ ਸਾਰਾ ਸਾਲ ਮੱਖੀ ਤੋਂ ਸ਼ਹਿਦ ਕਲੈਕਟ ਕਰਦੇ ਹਾਂ, ਇੱਕ ਸੀਜ਼ਨ ਇਹੋ ਜਿਹਾ ਵੀ ਆਉਂਦਾ ਜਦੋਂ ਮੱਖੀ ਕੋਲ ਆਪਦੇ ਸ਼ਹਿਦ ਖਾਣ ਨੂੰ ਵੀ ਨਹੀਂ ਹੁੰਦਾ, ਜਿਹਨੂੰ ਅਸੀਂ ਆਕਸੀਜਨ ਕਹਿੰਦੇ ਹਾਂ। ਉਸ ਸੀਜ਼ਨ ਵਿੱਚ ਮੱਖੀ ਕੋਲ ਪਾਣੀ ਦੀ ਕਿੱਲਤ, ਛਾਂ ਦੀ ਕਿੱਲਤ
1: ਜੀ
0: ਅਤੇ ਫੀਡ ਦੀ ਕਿੱਲਤ ਪੈ ਜਾਂਦੀ ਹੈ। ਹੁਣ ਕਈ ਲੋਕਾਂ ਦਾ, ਕਈ ਕਸਟਮਰਾਂ ਦਾ ਸਾਡਾ ਸਵਾਲ ਹੁੰਦਾ ਕਿ ਵੀ ਤੁਸੀਂ ਮੱਖੀਆਂ ਨੂੰ ਚੀਨੀ ਪਾਉਂਦੇ ਹੋ।
1: ਜੀ
0: ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਅਸੀਂ ਮੱਖੀਆਂ ਨੂੰ ਬਣਾਉਟੀ ਖੁਰਾਕ ਪਾਉਂਦੇ ਹਾਂ, ਬਟ ਉਹ ਸਾਡਾ ਪਰਪਸ ਇਹ ਨਹੀਂ ਹੁੰਦਾ ਵੀ ਅਸੀਂ ਕਿਸੇ ਕਸਟਮਰ ਨੂੰ ਚੀਨੀ ਜਾਂ ਕੋਈ ਲਿਕੁਇਡ ਫੋਰਮ ਦੇ ਵਿੱਚ ਕੋਈ ਗਲਤ ਚੀਜ਼ ਖਵਾਈਏ।
1: ਜੀ
0: ਜਿੱਦਾਂ ਆਪਾਂ ਦੇਸੀ ਭਾਸ਼ਾ 'ਚ ਲਾ ਲਈਏ, ਆਪਣੀ ਕੋਈ ਚੀਜ਼ ਘਰ 'ਚ ਖਤਮ ਹੋ ਗਈ ਤਾਂ ਆਪਾਂ ਆਂਢ ਗੁਆਂਢ ਤੋਂ ਵੀ ਪਰਚੇਜ ਕਰ ਲੈਂਦੇ ਹਾਂ, ਖਰੀਦ ਲੈਂਦੇ ਹਾਂ, ਜਾਂ
1: ਜੀ
0: ਉਧਾਰੀ ਲੈ ਲੈਂਦੇ ਹਾਂ, ਨਹੀਂ ਫਿਰ ਆਪਾਂ ਦੁਕਾਨ ਤੋਂ ਵੀ ਉਧਾਰੀ ਲਿਆਉਂਦੇ ਹਾਂ।
1: ਹਾਂਜੀ ਹਾਂ
0: ਇੱਦਾਂ ਹੀ ਜਿਹੜੇ ਸਾਡੇ ਮੱਖੀ ਦੇ ਬਾਕਸ ਨੇ ਉਹਦੇ ਵਿੱਚ ਮੱਖੀਆਂ ਦੇ ਬੱਚੇ ਵੀ ਪਲਦੇ ਨੇ ਜੀ।
1: ਠੀਕ ਹੈ ਜੀ
0: ਹੁਣ ਜਦੋਂ ਬਕਸੇ ਦੇ ਵਿੱਚ ਸ਼ਹਿਦ ਦੀ ਕਿੱਲਤ ਹੋਊਗੀ, ਉਹਨਾਂ ਦੀ ਖੁਰਾਕ ਦੀ ਕਿੱਲਤ ਹੋਊਗੀ, ਕਮੀ ਹੋਊਗੀ, ਤਾਂ ਅਸੀਂ ਉਹਨਾਂ ਨੂੰ ਬਣਾਉਟੀ ਖੁਰਾਕ ਦੇ ਕੇ ਜ਼ਿੰਦਾ ਰੱਖਣਾ ਹੀ ਰੱਖਣਾ।
1: ਠੀਕ ਹੈ ਜੀ
0: ਦੇਖੋ ਉਹ ਬੱਚੇ ਕੱਲ੍ਹ ਨੂੰ ਬੜੇ ਹੋ ਕੇ ਸ਼ਹਿਦ ਲੈ ਕੇ ਆਉਣਗੇ ਜੀ, ਸਾਡੇ ਫਾਰਮ ਦੀ ਜਿਹੜੀ ਪ੍ਰੋਡਕਸ਼ਨ ਆ ਉਹਨਾਂ ਨੇ ਵਧਾਉਣੀ ਹੈ,
1: ਜੀ
0: ਸਾਡੇ ਫਾਰਮ ਦੀ ਜਿਹੜੀ ਮੇਨ ਪਿੱਲਰ ਨੇ ਉਹ ਬੀਜ ਦੇ ਬੱਚੇ ਨੇ, ਅਸੀਂ ਉਹਨਾਂ ਨੂੰ ਤਾਂ ਸਾਂਭਣੀ ਹੈ ਜੀ। ਤਾਂ ਫਿਰ ਅਸੀਂ ਉਹਨਾਂ ਨੂੰ ਬੀਜ ਦੇ ਬੱਚਿਆਂ ਨੂੰ ਸਾਂਭਣ ਵਾਸਤੇ ਅਸੀਂ ਬਣਾਉਟੀ ਖੁਰਾਕ ਦਿੰਦੇ ਹਾਂ। ਉਹ ਖੁਰਾਕ ਦੇਖੋ ਜਾਂ ਤਾਂ ਸਾਡੇ ਕੋਲ ਜਿਹੜਾ ਸ਼ਹਿਦ ਨਹੀਂ ਵਿਕਦਾ ਜਾਂ ਮਾਰਕੀਟ ਪ੍ਰਾਈਜ਼ ਨਹੀਂ ਹੈਗਾ, ਅਸੀਂ ਉਹ ਸ਼ਹਿਦ ਸਟੋਰ ਕਰਕੇ ਰੱਖ ਲੈਂਦੇ ਹਾਂ, ਅਤੇ ਆਕਸੀਜਨ ਦੇ ਵਿੱਚ ਅਸੀਂ ਉਹ ਸ਼ਹਿਦ ਨੂੰ ਪਾਣੀ ਵਿੱਚ ਮਿਕਸ ਕਰਕੇ
1: ਜੀ
0: ਅੱਧਾ ਸ਼ਹਿਦ ਅੱਧਾ ਪਾਣੀ ਅਸੀਂ ਮੱਖੀਆਂ ਨੂੰ ਦੇ ਦਿੰਦੇ ਹਾਂ, ਅਤੇ ਮੱਖੀਆਂ ਉਹਨਾਂ ਨੂੰ ਖਾ ਕੇ ਜਿੰਦਾ ਰਹਿੰਦੀਆਂ ਨੇ।
1: ਜੀ
0: ਜਾਂ ਫਿਰ ਸਾਡੇ ਕੋਲ ਕਈ ਵਾਰ ਸ਼ਹਿਦ ਨਹੀਂ ਹੁੰਦਾ ਤਾਂ ਅਸੀਂ ਚੀਨੀ ਦਾ ਘੋਲ ਬਣਾ ਕੇ ਮੱਖੀਆਂ ਨੂੰ ਫੀਡ ਦੇ ਰੂਪ ਦੇ ਵਿੱਚ ਦੇ ਦਿੰਦੇ ਹਾਂ, ਮੱਖੀਆਂ ਉਹਨੂੰ ਖਾ ਕੇ ਜਿੰਦਾ ਰਹਿੰਦੀਆਂ ਨੇ, ਅੱਧਾ ਟਾਈਮ ਪਾਸ ਕਰਦੀਆਂ ਨੇ ਜੀ।
1: ਦੋ ਸਵਾਲ ਨੇ ਜੀ, ਦੋਵੇਂ ਥੋੜ੍ਹੇ ਜਿਹੇ ਜੁੜਦੇ ਨੇ ਇੱਕ ਦੂਜੇ ਨਾਲ। ਇੱਕ ਤਾਂ ਇਹ ਆ ਵੀ ਇਹ ਮੱਖੀਆਂ ਕੀ ਇਹ ਵੀ ਡੰਕ ਮਾਰਦੀਆਂ ਨੇ ਜਿਵੇਂ ਆਪਾਂ ਦੂਜੇ ਕਹਿੰਦੇ ਹਾਂ, ਲੜ ਜਾਂਦੀ ਆ?
0: ਜੀ
1: ਦੂਜੀ ਗੱਲ ਇਹ ਆ, ਇਕੱਲਾ ਬੰਦਾ ਕਿੰਨੇ ਕੁ ਡੱਬੇ ਸਾਂਭ ਸਕਦਾ?
0: ਬਿਲਕੁਲ ਜੀ, ਦੇਖੋ ਮੱਖੀ ਕੋਈ ਵੀ ਹੈ, ਦੇਖੋ ਡੰਗ ਪਰਮਾਤਮਾ ਨੇ ਇਹਨਾਂ ਨੂੰ ਆਪਦੇ ਬਚਾਓ ਵਾਸਤੇ ਦਿੱਤਾ ਹੁੰਦਾ ਹੈ। ਜਦੋਂ ਤੁਸੀਂ ਇਹਨਾਂ ਨੂੰ ਪੂਰੀ ਠੰਡ ਦੇ ਸਮੇਂ ਇਹਨਾਂ ਨੂੰ ਛੇੜੇਂਗੇ, ਤਾਂ ਲਾ ਲਓ ਵੀ ਬਾਹਰੋਂ ਟੈਂਪਰੇਚਰ ਠੰਡਾ ਹੈ,
1: ਜੀ
0: ਤਾਂ ਤੁਸੀਂ ਕਿਸੇ ਨੂੰ ਲਾ ਲਓ ਰਜਾਈ ਦੇ ਵਿੱਚ ਪਏ ਸੁੱਤੇ ਬੰਦੇ ਨੂੰ ਠਾਲੇਂਗੇ ਹੋ, ਤਾਂ ਬੰਦਾ ਇਰੀਟੇਟ ਲਾ ਲਓ, ਗੁੱਸੇ ਹੋ ਹੀ ਜਾਂਦਾ ਹੈ।
1: ਜੀ
0: ਮੱਖੀਆਂ ਦਾ ਵੀ ਉਹੀ ਕੰਮ ਹੈ, ਬਾਹਰੋਂ ਮੌਸਮ ਗੰਧਲਾ ਹੋ ਰੱਖਿਆ, ਠੰਡ ਹੈ ਪੂਰੀ, ਤਾਂ ਤੁਸੀਂ ਬਾਕਸ ਦਾ ਢੱਕਣ ਚੱਕੇਂਗੇ ਤਾਂ ਲਾਜ਼ਮੀ ਮੱਖੀ ਨੇ ਤੁਹਾਡੇ 'ਤੇ ਅਟੈਕ ਕਰਨਾ ਹੈ। ਇਹੀ ਕਾਰਨ ਮੱਖੀਆਂ ਦਾ ਹੈ ਕਿ ਤੁਸੀਂ ਸੀਜ਼ਨ ਪੂਰਾ ਤਿਆਰ ਹੈ, ਤੁਹਾਡਾ ਧੁੱਪ ਪੂਰੀ ਖੁੱਲ੍ਹੀ ਹੈ, ਮੌਸਮ ਹਵਾ ਠੰਡੀ ਨਹੀਂ ਚੱਲਦੀ, ਤੁਸੀਂ ਬਾਕਸ ਓਪਨ ਕਰੇਂਗੇ, ਮੱਖੀ ਨਹੀਂ ਅਟੈਕ ਕਰਦੀ,
1: ਠੀਕ ਹੈ ਜੀ।
0: ਪਹਿਲਾ ਇਹ ਹੈ। ਦੂਜਾ ਆਪਸ਼ਨ ਇਹ ਹੈ ਕਿ ਜਦੋਂ ਬਾਹਰ ਤੋਂ ਖੁਰਾਕ ਨਹੀਂ ਆ ਰਹੀ, ਤੁਸੀਂ ਉਸ ਟਾਈਮ ਮੱਖੀ ਨੂੰ ਛੇੜਦੇ ਹੋ, ਜਾਂ ਦਿਨ ਢਲ ਰਿਹਾ ਤੁਸੀਂ ਉਸ ਟਾਈਮ ਬਾਕਸ ਨੂੰ ਛੇੜ ਰਹੇ ਹੋ, ਤਾਂ ਮੱਖੀ ਨੇ ਲਾਜ਼ਮੀ ਅਟੈਕ ਕਰਨਾ।
1: ਠੀਕ ਹੈ
0: ਇਹ
1: ਜੀ।
0: ਦੋ ਚੀਜ਼ਾਂ ਲਾਜ਼ਮੀ ਨੇ ਜੀ।
1: ਬਾਕਸ ਦੀ ਡਾਇਰੈਕਸ਼ਨ ਦਾ ਵੀ ਫਰਕ ਪੈਂਦਾ ਜੀ?
0: ਬਿਲਕੁਲ ਸਰ, ਬਿਲਕੁਲ। ਦੇਖੋ ਜਦੋਂ ਵੀ ਤੁਸੀਂ ਬਾਕਸ ਨਵੀਂ ਜਗ੍ਹਾ ਸ਼ਿਫਟ ਕਰਨਾ ਹੈ,
1: ਜੀ
0: ਤਾਂ ਤੁਸੀਂ ਚੜ੍ਹਦੇ ਵੱਲ ਨੂੰ ਮੂੰਹ ਕਰਨਾ ਹੁੰਦਾ ਉਹਦਾ,
1: ਓਕੇ,
0: ਤਾਂ ਜੋ ਸੂਰਜ ਦੀ ਪਹਿਲੀ ਕਿਰਨ ਉਹ 'ਚ ਐਂਟਰ ਹੋਵੇ,

0: ਅਤੇ ਮੱਖੀ ਦਾ ਜਿਹੜਾ ਵਹਾਵ ਹੈ ਉਹ ਚੜ੍ਹਦੇ ਵੱਲ ਨੂੰ ਹੋ ਜਾਵੇ ਜੀ।
1: ਜੀ,
0: ਜੀ
1: ਤੇ ਮੱਖੀਆਂ ਨੂੰ ਫਿਰ ਜਿਹੜੇ ਹੋਰ ਮੱਖੀਆਂ ਨੇ ਜਾਂ ਬਾਹਰੀ ਹੋਰ ਜੀਵ ਪਰਜੀਵ ਕੀ ਹੁੰਦਾ ਹੈ, ਉਹਨਾਂ ਤੋਂ ਕਿੰਨਾ ਕੁ ਖਤਰਾ ਹੁੰਦਾ ਹੈ, ਉਹਨਾਂ ਤੋਂ ਵੱਲੋਂ ਵੀ ਕੋਈ ਅਟੈਕ ਹੁੰਦਾ, ਐਂਟਰ ਹੋਣ ਦੀ ਕੋਸ਼ਿਸ਼ ਹੁੰਦੀ ਆ?
0: ਬਿਲਕੁਲ ਜੀ, ਦੇਖੋ ਜਿੱਦਾਂ ਆਪਾਂ ਪਹਿਲਾਂ ਗੱਲ ਕਰੀਏ ਕਿ ਆਪਣੇ ਜਿਹੜੇ ਇੰਡੀਆ ਦੇ ਵਿੱਚ ਸ਼ਹਿਦ ਦੇਣ ਵਾਲੀਆਂ ਜਿਹੜੇ ਪ੍ਰਜਾਤੀਆਂ ਨੇ ਉਹ ਵੈਸੇ ਡੂਮਣਾ ਅਤੇ ਆਪਾਂ ਲਿਟਲ ਮੱਖੀ ਜਿਹਨੂੰ ਆਪਾਂ ਖੱਡੂ ਮੱਖੀ ਕਹਿ ਦਿੰਦੇ ਇਹੀ ਨੇ।
1: ਜੀ
0: ਅਤੇ ਜਦੋਂ ਬਾਹਰ ਸੀਜ਼ਨ ਔਫ ਹੋ ਜਾਂਦਾ ਹੈ, ਖੁਰਾਕ ਦੀ ਕਿੱਲਤ ਹੋ ਜਾਂਦੀ ਹੈ, ਫੁੱਲ ਫਲਾਕਾ ਘੱਟ ਜਾਂਦਾ ਹੈ, ਤਾਂ ਫਿਰ ਬਾਹਰਲੇ ਪਰਜੀਵੀ ਜਿਵੇਂ ਆਪਾਂ ਲਾ ਲਓ ਵੀ ਡੂੰਗਣਾ ਮੱਖੀ ਹੈ ਜਾਂ
1: ਜੀ
0: ਖੱਡੂ ਹੈ, ਇਹ ਮੱਖੀਆਂ ਉਲਟਾ ਇੱਕ ਦੂਜੇ 'ਤੇ ਅਟੈਕ ਕਰਨ ਲੱਗ ਜਾਂਦੀਆਂ ਨੇ। ਜੇ ਲਾ ਲਓ ਆਪਣੀ ਬੀ ਬੋਕਸ ਵਾਲੀ ਮੱਖੀ ਨੇ ਸ਼ਹਿਦ ਇਕੱਠਾ ਕਰਕੇ ਰੱਖ ਰੱਖਿਆ ਸਟੋਰ ਹੈ, ਤਾਂ ਉਹ ਸ਼ਹਿਦ ਚੋਰੀ ਕਰਨ ਵਾਸਤੇ ਇੱਕ ਦੂਜੇ ਦੇ ਬੋਕਸ 'ਤੇ ਅਟੈਕ ਕਰਦੀਆਂ ਨੇ ਜੀ।
1: ਅੱਛਾ,
0: ਕਈ ਵਾਰ ਆਪਣੇ ਇੱਕ ਲਾਈਨ ਦੇ ਵਿੱਚ 100 ਬਕਸ ਪਏ ਆ, 50 ਬਕਸੇ ਪਏ ਨੇ, ਤਾਂ ਕਿਸੇ ਬਕਸੇ ਕੋਲ ਸ਼ਹਿਦ ਜ਼ਿਆਦਾ, ਕਿਸੇ ਕੋਲ ਘੱਟ ਆ, ਤਾਂ ਜਿਹੜਾ ਜ਼ਿਆਦਾ ਸਟਰੋਂਗ ਬਕਸ ਹੈ ਉਹ ਵੀ ਇੱਕ ਦੂਜੇ 'ਤੇ ਅਟੈਕ ਕਰ ਦਿੰਦਾ ਜੀ।
1: ਜੀ
0: ਸਭ ਤੋਂ ਬੜਾ ਖਤਰਾ ਤਾਂ ਇਹੀ ਰਹਿੰਦਾ ਕਿਉਂਕਿ ਸਾਨੂੰ ਆਫ ਸੀਜ਼ਨ ਦੇ ਵਿੱਚ ਬੋਕਸ ਦਾ ਜਿਹੜਾ ਡਾਇਰੈਕਸ਼ਨ ਹੈ ਜਿਹੜੀ ਹੈ ਇਹਦੀ,
1: ਜੀ
0: ਉਹਦੇ ਨਾਲ ਨਾਲ ਇਹਦਾ ਬੋਕਸ ਦਾ ਜਿਹੜਾ ਮੂੰਹ ਹੈ ਉਹ ਵੀ ਸਾਨੂੰ ਅੱਧਾ ਬੰਦ ਕਰਕੇ ਰੱਖਣਾ ਪੈਂਦਾ ਜੀ, ਤਾਂ ਜੋ ਇਹੀ ਅਪ ਡਾਊਨ ਕਰ ਸਕਣ, ਆ ਜਾ ਸਕਣ,
1: ਜੀ ਜੀ
0: ਬਾਹਰਲੀ ਕੋਈ ਮੱਖੀ ਐਂਟਰ ਨਾ ਕਰ ਸਕੇ ਜੀ।
1: ਅੱਛਾ, ਪ੍ਰੋਟੈਕਸ਼ਨ ਲਈ ਫਿਰ ਕੀ ਕੁਛ ਕੀਤਾ ਜਾਂਦਾ ਹੈ, ਕੋਈ ਧੂੰਆਂ ਵਗੈਰਾ ਕੀਤਾ ਜਾਂਦਾ?
0: ਦੇਖੋ ਧੂੰਆਂ ਕਰਕੇ ਵੀ ਤੁਸੀਂ ਇਹਨਾਂ ਨੂੰ ਭਜਾ ਸਕਦੇ ਹੋ, ਜਾਂ ਫਿਰ ਮੱਖੀ ਦੀ ਜਿਹੜੀ ਤਾਦਾਦ ਉਹਨੂੰ ਵਧਾ ਸਕਦੇ ਹੋ ਤੁਸੀਂ,
1: ਜੀ
0: ਜਾਂ ਤੁਸੀਂ ਇਹਨਾਂ ਨੂੰ ਸ਼ਿਫਟ ਵੀ ਕਰ ਸਕਦੇ ਹੋ। ਜੇ
1: ਠੀਕ ਹੈ
0: ਤੁਹਾਨੂੰ
1: ਜੀ,
0: ਲੱਗੇ ਵੀ ਕਈ ਮੱਖੀਆਂ ਕਈ ਬੋਕਸ ਜ਼ਿਆਦਾ ਸਟਰੋਂਗ ਨੇ ਉਹ ਅਟੈਕ ਕਰਨ ਨੂੰ ਨਹੀਂ ਹਟ ਰਹੇ, ਤਾਂ ਤੁਸੀਂ ਉਹਨੂੰ ਸ਼ਿਫਟ ਵੀ ਕਰ ਸਕਦੇ ਹੋ।
1: ਅੱਛਾ, ਹੁਣ
0: ਹਾਂਜੀ
1: ਇਹ ਆ ਜੀ, ਜਦੋਂ ਸ਼ਿਫਟ ਕਰਦੇ ਹਾਂ, ਮੰਨ ਲਓ ਇੱਕ ਤਾਂ ਸੀਜ਼ਨਲ ਹੁੰਦਾ, ਮੌਸਮ ਦੇ ਹਿਸਾਬ ਨਾਲ ਤੁਹਾਨੂੰ ਇਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਪੋਰਟ ਕਰਨਾ ਪੈਂਦਾ,
0: ਜੀ
1: ਕਿੰਨੀ ਕੁ ਦੂਰ ਤੱਕ ਤੁਸੀਂ ਲੈ ਜਾਂਦੇ ਹੋ? ਹੁਣ ਜਿਵੇਂ 200 ਬਾਕਸਿਸ ਨੇ, ਕੀ ਹੁਣ ਵੀ ਤੁਸੀਂ ਦੂਰੀ ਤੱਕ ਲੈ ਕੇ ਜਾਂਦੇ ਹੋ?
0: ਬਿਲਕੁਲ ਜੀ, ਦੇਖੋ ਸਾਲ ਦੇ ਵਿੱਚ ਇਹਨਾਂ ਦੇ ਅਲੱਗ ਅਲੱਗ ਸੀਜ਼ਨ ਨੇ, ਸੀਜ਼ਨ ਦੇ ਹਿਸਾਬ ਨਾਲ ਸਾਨੂੰ ਪਹਿਲਾਂ ਦੇਖੋ ਆਪਣੇ ਸਰ੍ਹੋਂ ਦੀ ਜਿਹੜੀ ਖੇਤੀ ਹੈ ਹਰਿਆਣੇ ਅਤੇ ਰਾਜਸਥਾਨ 'ਚ ਹੁੰਦੀ ਆ,
1: ਜੀ
0: 200-250 ਕਿਲੋਮੀਟਰ ਦਾ ਪਿੰਡਾ ਸਾਡਾ ਮਿਨੀਮਮ ਹੁੰਦਾ ਜੀ, ਉਸ ਤੋਂ ਉੱਪਰ ਤੁਸੀਂ ਕੋਟੇ ਝਾਲਾਵਾੜ ਇੱਧਰ ਵੀ ਜਾ ਸਕਦੇ ਹੋ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਫੈਦਾ ਟਾਹਲੀ ਕਿੱਕਰ ਇਹ
1: ਜੀ
0: ਬਰਸੀਨ ਪੰਜਾਬ 'ਚ ਲੱਗ ਜਾਂਦੇ ਨੇ, ਫਿਰ ਉਸ ਤੋਂ ਬਾਅਦ ਆਪਣੇ ਹਿਮਾਚਲ ਦੇ ਵਿੱਚ ਕੜੀ ਪੱਤਾ ਹੁੰਦਾ ਹੈ ਜੀ,
1: ਜੀ
0: ਉੱਥੇ ਵੀ ਅਸੀਂ ਸ਼ਿਫਟ ਕਰਦੇ ਹਾਂ, ਅਤੇ ਉਸੇ ਟਾਈਮ ਕਈ ਬੰਦੇ ਆਪਣੇ ਸੇਬ ਦੀ ਫਸਲ 'ਤੇ ਲੈ ਜਾਂਦੇ ਨੇ ਜੀ ਵੀ ਪੋਲੀਨੇਸ਼ਨ ਲਈ, ਅਤੇ ਮਤਲਬ ਸਮੇਂ ਦੇ ਹਿਸਾਬ ਨਾਲ ਸਾਨੂੰ ਇਹ ਟ੍ਰਾਂਸਫਰ ਕਰਨਾ ਪੈਂਦਾ ਜੀ ਫਾਰਮ
1: ਨਹੀਂ,
0: ਆਪਦਾ।
1: ਉਹ ਕਾਹਦੇ 'ਤੇ ਮੂਵ ਕਰਦੇ ਹੋ ਫਿਰ ਤੁਸੀਂ ਇਹਨਾਂ ਡੱਬਿਆਂ ਨੂੰ?
0: ਇਹ ਦੇਖੋ ਸਾਨੂੰ ਗੱਡੀਆਂ ਦਾ ਸਹਾਰਾ ਲੈਣਾ ਪੈਂਦਾ ਜੀ,
1: ਜੀ
0: ਟੈਂਪੂ ਮਤਲਬ ਵੱਡੇ ਜਿਹੜੇ ਟੈਂਪੂ ਹੁੰਦੇ ਨੇ ਜੀ ਉਹ ਹਾਇਰ ਕਰਨੇ ਪੈਂਦੇ ਨੇ ਜੀ, ਅਤੇ ਜਿਨ੍ਹਾਂ ਦੇ ਛੋਟੇ ਬੋਕਸ ਨੇ ਉਹ ਛੋਟੀ ਗੱਡੀਆਂ ਹਾਇਰ ਕਰ ਲੈਂਦੇ ਨੇ ਜੀ।
1: ਫਿਰ ਇਹਨਾਂ ਨੂੰ ਕੀ ਬੰਦ ਕਰਕੇ ਲੈ ਕੇ ਜਾਂਦੇ?
0: ਦੇਖੋ ਇਹਨਾਂ ਵਾਸਤੇ ਰਾਤ ਦਾ ਸਮਾਂ ਸਿਲੈਕਟ ਕਰਿਆ ਜਾਂਦਾ ਜੀ, ਕਿਉਂਕਿ
1: ਅੱਛਾ
0: ਜਿੰਨੀ ਮੱਖੀ ਬਾਹਰ ਗਈ ਹੁੰਦੀ ਆ ਉਹ ਰਾਤ ਨੂੰ
1: ਜੀ,
0: ਬੀ ਬੋਕਸ ਵਿੱਚ ਐਂਟਰ ਹੁੰਦੀ ਹੈ, ਵਾਪਸ ਆਉਂਦੀ ਹੈ ਜੀ, ਅਤੇ ਉਸ ਟਾਈਮ ਅਸੀਂ ਇਹਨਾਂ ਨੂੰ ਸ਼ਿਫਟ ਕਰਦੇ ਹਾਂ। ਬਟ ਜਿਹੜਾ ਆਪਣਾ ਬੜਾ ਫਾਰਮ ਹੈ ਲਾ ਲਓ 200-250 ਕਿਲੋਮੀਟਰ ਦਾ ਹੈ,
1: ਜੀ
0: ਤੁਸੀਂ ਉਹਦੇ 'ਚ ਬ੍ਰੇਕ ਵੀ ਮਾਰਨੀ ਹੈ ਜੀ,
1: ਹਾਂ ਜੀ
0: ਕਿਤੇ
1: ਹਾਂ
0: ਟ੍ਰੈਫਿਕ ਵੀ ਹੋਊਗੀ
1: ਜੀ,
0: ਜਾਂ ਤੁਹਾਨੂੰ ਖਾਣ ਪੀਣ ਸਮੇਂ ਸਮਾਂ ਲੱਗ ਗਿਆ, ਦਿਨ ਵੀ ਚੜ੍ਹ ਜਾਂਦੇ ਕਈ ਵਾਰ, ਪਰ ਉਹਦੇ 'ਚ ਜ਼ਿਆਦਾ ਸਮਾਂ ਆਪਾਂ ਮੱਖੀਆਂ ਨੂੰ ਬੰਦ ਨਹੀਂ ਰੱਖ ਸਕਦੇ।
1: ਇਹਦਾ ਮਤਲਬ ਇਹ ਹੋਇਆ ਕਿ ਬੜੇ ਧਿਆਨ ਦੇ ਨਾਲ ਹੈ ਨਾ,
0: ਬਹੁਤ
1: ਪ੍ਰੀਕਾਸ਼ਨ ਦੇ
0: ਜੀ
1: ਨਾਲ ਜਾਣੀਆਂ
0: ਜੀ,
1: ਪੈਂਦੀਆਂ।
0: ਫਿਰ ਉੱਥੇ ਤੁਹਾਨੂੰ ਨੈੱਟ ਪਾਉਣਾ ਪੈਣਾ ਜੀ,
1: ਠੀਕ ਹੈ ਜੀ,
0: ਗੱਡੀ ਦੇ ਉੱਪਰ ਨੈੱਟ ਪਾ ਕੇ, ਇਹ ਹੈ ਕਿ ਮੱਖੀਆਂ ਨੇ ਅਡਾਰੀ ਤਾਂ ਭਰਨੀ ਓ ਭਰਨੀ ਜੀ ਇੱਕ ਟਾਈਮ,
1: ਹਾਂ
0: ਅਗਰ
1: ਹਾਂ
0: ਤੁਸੀਂ ਲੇਟ ਹੋਗੇ
1: ਜੀ,
0: ਤਾਂ ਫਿਰ ਜਿਉਂ ਜਿਉਂ ਹਨੇਰਾ ਹੋਏਗਾ, ਅਗਰ ਤੁਹਾਨੂੰ 24 ਘੰਟੇ ਤੋਂ ਉੱਪਰ ਹੋ ਚੱਲੇ ਨੇ ਮਾਈਗ੍ਰੇਸ਼ਨ ਨੂੰ,
1: ਜੀ
0: ਤਾਂ ਮੱਖੀਆਂ ਦੁਬਾਰਾ ਬੋਕਸ ਦੇ ਵਿੱਚ ਚੱਲਦੀ ਗੱਡੀ 'ਚ ਐਂਟਰ ਹੋ ਜਾਣਗੀਆਂ, ਨੁਕਸਾਨ ਨਹੀਂ ਹੋਏਗਾ। ਹਾਂ,
1: ਅੱਛਾ,
0: ਕਈ ਵਾਰ ਕੀ ਹੁੰਦਾ ਜੀ ਕਿਸੇ ਬੋਕਸ ਦੇ ਵਿੱਚ ਜ਼ਿਆਦਾ ਹਨੀ ਭਰਿਆ ਰਹਿੰਦਾ ਹੈ, ਜ਼ਿਆਦਾ
1: ਜੀ
0: ਸਟੋਰ ਰਹਿੰਦਾ ਹੈ,
1: ਜੀ
0: ਤਾਂ ਤੁਸੀਂ ਉੱਪਰੋਂ ਉਹਨਾਂ ਦੇ ਮੂੰਹ ਬੰਦ ਕਰ ਦਿੰਦੇ ਹੋ,
1: ਜੀ
0: ਤਾਂ ਉਹਦੇ ਨਾਲ ਕੀ ਹੁੰਦਾ ਹਨੀ ਦੀ ਵੀ ਜ਼ਿਆਦਾ ਗਰਮੈਸ਼ ਹੋ ਜਾਂਦੀ ਹੈ ਅੰਦਰ,
1: ਹਾਂ ਠੀਕ ਹੈ ਜੀ,
0: ਸ਼ਹਿਦ ਗਰਮ ਹੁੰਦਾ ਹੈ, ਉਹਦੀ ਜ਼ਿਆਦਾ ਹੀਟ ਹੋ ਜਾਂਦੀ ਹੈ, ਉੱਪਰੋਂ ਮੱਖੀਆਂ ਦੀ ਤਾਦਾਦ ਵੱਧ ਹੁੰਦੀ ਹੈ, ਤਾਂ ਉਹ ਜ਼ਿਆਦਾ ਗਰਮੈਸ਼ ਕਰਕੇ ਮੱਖੀਆਂ ਡੈਮੇਜ ਹੋ ਜਾਂਦੀਆਂ ਨੇ ਜੀ, ਬੋਕਸ ਬਣਿਆ ਬਣਾਇਆ ਡੈਮੇਜ ਹੀ ਹੈ।
1: ਠੀਕ ਹੈ ਜੀ,
0: 3 ਕਿਲੋਮੀਟਰ ਤੱਕ ਅਪ ਡਾਊਨ ਇਹ ਕਰਦੀ ਹੈ, ਅਤੇ ਜਿੰਨੀ ਇਹਦੇ ਦਾਇਰੇ ਦੇ ਵਿੱਚ ਖੁਰਾਕ ਹੋਏਗੀ ਇਹ ਸਾਰੀ ਕਲੈਕਟ ਕਰੇਗੀ,
1: ਠੀਕ ਹੈ ਜੀ
0: ਜੋ ਸ਼ਹਿਦ ਇਕੱਠਾ ਕਰਦੀ ਹੈ ਸ਼ਹਿਦ ਦੇ ਨਾਲ ਇਹ ਬੀ ਪੋਲਨ ਕਲੈਕਟ ਕਰਦੀ ਹੈ।
1: ਜੀ ਜਦੋਂ ਤੁਸੀਂ ਉਹਨੂੰ ਟਰਾਂਸਪੋਰਟ ਕਰਨਾ, ਇੱਕ ਤਾਂ ਹੈਗਾ ਕਿ ਤੁਸੀਂ ਪੇ ਕਰਨਾ ਉਸ ਗੱਡੀ ਨੂੰ ਜਿਹੜੀ ਤੁਸੀਂ ਹਾਇਰ ਕੀਤੀ ਆ, ਕਿਰਾਏ 'ਤੇ ਕੀਤੀ
0: ਜੀ
1: ਆ, ਇੱਕ ਕੀਤੀ ਜਾਂ ਦੋ ਤੁਹਾਡੀ ਕਪੈਸਿਟੀ ਦੇ ਮੁਤਾਬਕ, ਦੂਜਾ ਤੁਸੀਂ ਦੂਜੀ ਜਗ੍ਹਾ ਜਾ ਕੇ ਕਿਸੇ ਹੋਰ ਸਟੇਟ ਜਾਂ ਹੋਰ ਖੇਤਾਂ 'ਚ ਜਾ ਕੇ ਰੱਖਦੇ ਹੋ, ਕੀ ਉਹ ਬੰਦਾ ਵੀ ਤੁਹਾਡੇ ਤੋਂ ਕਿਰਾਇਆ ਲੈਂਦਾ?
0: ਦੇਖੋ ਸਾਨੂੰ ਪਹਿਲਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਬੜੀ ਦਿੱਕਤ ਆਈ ਹੈ ਜੀ,
1: ਜੀ
0: ਨਵੇਂ ਨਵੇਂ ਕੀਤੇ ਸੀਗੇ, ਨਵੇਂ ਨਵੀਆਂ ਪਹਿਚਾਣ ਸੀਗੀ,

0: ਮੈਂ ਚਾਹ ਰਹੀ ਸੀ ਕਿ ਅਸੀਂ ਜਦੋਂ ਦੂਜੀ ਜਗ੍ਹਾ ਜਾ ਕੇ ਸ਼ਿਫਟ ਕਰਿਆ ਫਾਰਮ, ਤਾਂ ਕਿਸਾਨ ਵੀਰ ਸਾਡੇ ਨਾਲ ਕਈ ਐਗਰੀ ਨਹੀਂ ਹੋਏ, ਤਾਂ
1: ਜੀ
0: ਅਸੀਂ ਉਹਨਾਂ ਨੂੰ ਪੇ ਵੀ ਕਰਿਆ ਜੀ। ਅਤੇ ਹੁਣ ਸਾਨੂੰ ਕਾਫੀ ਸਾਲ ਹੋ ਗਏ ਇਸ ਕਿੱਤੇ 'ਚ ਵੜਦਿਆਂ ਨੂੰ ਕਰਦਿਆਂ ਨੂੰ ਜੀ।
1: ਜੀ
0: ਅਤੇ ਹੁਣ ਸਾਂਝ ਪਰਿਵਾਰਕ ਹੋ ਚੁੱਕੀ ਹੈ ਜੀ, ਅਤੇ ਉਹ ਹੁਣ ਤਾਂ ਸਾਡੇ ਤੋਂ, ਚਲੋ ਉਹਨਾਂ ਨੇ ਕੀ ਵਸੂਲੀ ਕਰਨੀ ਹੈ ਜੀ, ਅਤੇ ਖਾਣਾ ਦਾਣਾ ਪਾਣੀ ਵੀ ਉਹਨਾਂ ਦੇ ਘਰ ਤੋਂ ਹੀ ਆਉਂਦਾ ਜੀ।
1: ਅੱਛਾ, ਪੇ ਜਦੋਂ ਕੀਤਾ ਜਾਂਦਾ ਸੀ ਕਿੰਨਾ ਕੁ ਹੁੰਦਾ ਸੀ ਪੇ? ਕੋਈ ਡੱਬੇ ਦੇ ਹਿਸਾਬ ਨਾਲ ਹੁੰਦਾ ਸੀ?
0: ਨਹੀਂ, ਕੋਈ ਬੰਦਾ 10-20 ਹਜ਼ਾਰ ਰੁਪਇਆ ਲੈ ਲਿਆ ਜੀ, ਕਿੰਨਾ
1: ਅੱਛਾ,
0: 5-4 ਹਜ਼ਾਰ ਨਾਲ ਐਗਰੀ ਹੋ ਗਿਆ, ਇੱਦਾਂ ਸਾਨੂੰ ਪੇ ਕਰਨਾ ਪੈਂਦਾ
1: ਵੀ
0: ਸੀਗਾ
1: ਅਗਲੇ
0: ਜੀ।
1: ਦੇ ਖੇਤ ਹੁੰਦੇ ਹੀ ਲਾ
0: ਜੀ
1: ਕੇ?
0: ਅਗਲਾ ਮਤਲਬ ਹੋ ਜਾਂਦਾ, ਅਗਲਾ ਕਹਿੰਦਾ ਸਾਡਾ ਲੰਘ ਹੈ ਜੀ, ਇਹ ਸਾਡੀ ਫਸਲ ਖਰਾਬ ਹੋ ਗਈ, ਚਲੋ ਅਗਲੇ ਨੂੰ ਐਗਰੀ ਕਰਨਾ ਪੈਂਦਾ ਜੀ। ਦੇਖੋ ਅਗਲੇ ਦੀ ਹਾਂ ਹਾਂ 'ਚ ਹਾਂ ਮਿਲਾਉਣੀ ਪੈਂਦੀ, ਬਾਕੀ ਵੀ ਥੋੜ੍ਹਾ ਨੁਕਸਾਨ ਹੈ ਜੀ, ਦੇਣਾ
1: ਅੱਛਾ,
0: ਪੈਂਦਾ ਸੀਗਾ ਜੀ।
1: ਦੂਸਰਾ ਇਹ ਹੈ ਵੀ ਇਹ ਤਾਂ ਹੈਗਾ, ਤੁਸੀਂ ਤੁਹਾਡੇ ਇਕੱਲਿਆਂ ਦੇ ਇਹ ਨੇ ਬਾਕਸਸ ਨੇ,
0: ਜੀ
1: ਹੋਰ ਵੀ ਫਾਰਮਰ ਹੈਗੇ ਆ ਪੰਜਾਬ ਦੇ ਜਾਂ ਅਦਰ ਸਟੇਟਾਂ ਦੇ, ਫਿਰ ਆਪਸ ਵਿੱਚ ਇੱਕ ਕਹਿ ਦਈਏ ਯੂਨੀਅਨ ਜਾਂ ਇੱਕ ਦੂਸਰੇ ਨਾਲ ਕੰਪਨੀ ਵੀ ਬਣਦੀ ਹੈ, ਇਕੱਠੇ ਹੋ ਜਾਂਦੇ ਹੋ ਜਦੋਂ
0: ਬਿਲਕੁਲ ਜੀ
1: ਐਸੋਸੀਏਸ਼ਨ
0: ਜੀ ਜੀ
1: ਆਪਣੇ
0: ਜੀ
1: ਵਰਗੇ ਹੋਰ ਲੋਕਾਂ ਦੇ ਨਾਲ?
0: ਹਾਂਜੀ ਹਾਂਜੀ। ਦੇਖੋ ਜਿਵੇਂ ਅਸੀਂ, ਮੈਂ ਅਲਵਰੀ ਦੇ ਵਿੱਚ ਜ਼ਿਆਦਾਤਰ ਫਾਰਮ ਲਾਇਆ ਜੀ ਹੁਣ ਤੱਕ,
1: ਜੀ
0: ਉੱਥੇ ਸਾਡੇ ਕਿਸਾਨ ਭਾਈ, ਬੀਕੀਪਰ ਭਾਈ ਸਾਨੂੰ ਮਿਲ ਜਾਂਦੇ ਨੇ, ਤਾਂ ਸਾਨੂੰ ਉਹਦੇ ਵਿੱਚ ਕਾਫੀ ਫਾਇਦਾ ਹੁੰਦਾ ਹੈ, ਕਿਉਂਕਿ ਸਾਨੂੰ ਦੂਜੀ ਸਟੇਟ ਦੇ ਵਿੱਚ ਜਾ ਕੇ ਹੈਲਪਰ ਲੈਣੇ ਬਹੁਤ ਔਖੇ ਨੇ।
1: ਜੀ
0: ਜਿਹੜਾ ਮੱਖੀ ਪਾਲਣ ਦਾ ਧੰਦਾ ਹੈ, ਕਿ ਇਹੋ ਜਿਹਾ ਧੰਦਾ ਹੈ ਕਿ ਤੁਸੀਂ ਆਪਦੇ ਕਿਸੇ ਅਣਜਾਣ ਰਿਸ਼ਤੇਦਾਰ ਨੂੰ ਵੀ ਲਾ ਲਓ, ਰਿਸ਼ਤੇਦਾਰ ਅਣਜਾਣ ਇਸ ਕੰਮ ਤੋਂ, ਉਹਨੂੰ ਆਪਦੇ ਨਾਲ ਨਹੀਂ ਜੋੜ ਸਕਦੇ। ਤੁਸੀਂ ਅਗਰ ਉਹਨੂੰ ਕਹੋ ਵੀ ਮੇਰੇ ਨਾਲ ਹੈਲਪ ਕਰਾ ਦਿਓ, ਨਹੀਂ ਕਰਵਾ ਸਕਦੇ, ਕਿਉਂਕਿ ਮੱਖੀ ਦਾ ਜਿਹੜਾ ਡਰ ਹੈ ਹਰ ਇੱਕ ਇਨਸਾਨ ਦੇ ਦਿਮਾਗ ਵਿੱਚ ਚੱਲਦਾ ਰਹਿੰਦਾ ਕਿ ਮੱਖੀ ਨੇ ਲੜਨਾ ਹੀ ਲੜਨਾ ਹੈ। ਸੋ ਸਾਨੂੰ ਪਰਫੈਕਟ ਬੰਦਾ ਚਾਹੀਦਾ ਹੁੰਦਾ। ਅਸੀਂ ਜਦੋਂ ਅਦਰ ਸਟੇਟਾਂ ਜਾਂਦੇ ਹਾਂ, ਤਾਂ ਸਾਨੂੰ ਜਦੋਂ ਬੀ ਕੀਪਰ ਭਾਈ ਸਾਡੇ ਬਰਾਬਰ ਦੇ ਬੰਦੇ ਮਿਲਦੇ ਨੇ, ਬੜੀ ਖੁਸ਼ੀ ਹੁੰਦੀ ਹੈ, ਤਾਂ ਅਸੀਂ ਟਾਈ ਅਪ ਕਰ ਲੈਂਦੇ ਹਾਂ ਕਿ ਅਸੀਂ ਪਹਿਲਾਂ ਇਸ ਫਾਰਮ ਦਾ ਸ਼ਾਇਦ ਕੱਢਾਂਗੇ, ਫਿਰ ਦੂਜੀ ਵਾਰ ਦੂਜੇ ਫਾਰਮ ਦਾ, ਫਿਰ ਤੀਜੀ ਵਾਰ ਤੀਜੇ ਫਾਰਮ ਦਾ, ਇੱਦਾਂ ਸਾਨੂੰ, ਅਸੀਂ ਸਟੈਪ ਬਾਈ ਸਟੈਪ ਰਲ ਮਿਲ ਕੇ ਇਹ ਕੰਮ
1: ਜੀ
0: ਆਪਸ ਵਿੱਚ ਕਰ ਲਈ ਦਿਲ ਕਰਦਾ।
1: ਅੱਛਾ, ਜਦੋਂ ਨਾ ਕਿਸਾਨ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਦੇ ਸਟਾਲ ਲੱਗੇ ਹੁੰਦੇ ਆ ਜਿੱਥੇ ਸ਼ਹਿਦ ਉਤਪਾਦਨ ਨਾਲ ਜੁੜੇ ਲੋਕ ਹੀ ਆਪਣਾ ਪ੍ਰੋਡਕਟ ਲੈ ਕੇ ਆਉਂਦੇ ਆ, ਵੇਚਦੇ ਆ, ਜਾਂ
0: ਜੀ
1: ਫਿਰ ਕਈ ਵਾਰ ਤੁਸੀਂ ਕਿਸੇ ਸੜਕ ਤੇ ਜਾਓ, ਹਾਈਵੇ ਤੇ ਜਾਓ, ਉੱਥੇ ਵੀ ਕਿਨਾਰੇ ਤੇ ਲੋਕ ਜਿਹੜੇ ਜੁੜੇ ਹੋਏ ਆ ਉਹ ਸੇਲ ਕਰ ਰਹੇ ਹੁੰਦੇ ਆ,
0: ਜੀ
1: ਜਦੋਂ ਇੱਕ ਆਮ ਬੰਦਾ ਦੇਖਦਾ ਉਹਦੇ ਸਾਹਮਣੇ ਉਹ ਜਿਹੜੇ ਦਿਖਾਈ ਦੇ ਰਹੇ ਆ ਸ਼ਹਿਦ ਦੇ ਡੱਬੇ ਜਿਹੜੇ ਪਏ ਆ ਉਹਦੇ ਵੱਖ-ਵੱਖ ਕਲਰ ਨੇ, ਕੋਈ ਤਾਂ ਡਾਰਕ ਜਿਹਾ, ਫਿਰ ਉਹ ਇਹ ਵੀ ਦੱਸਿਆ ਹੁੰਦਾ ਉਹਦੇ ਉੱਪਰ ਸ਼ਾਇਦ ਲਿਖਿਆ ਹੁੰਦਾ ਕਿ ਇਹ ਫਲਾਣੇ ਬੂਟੇ ਦਾ ਜਾਂ ਉਸ ਤੋਂ ਹੈ,
0: ਜੀ ਜੀ ਜੀ
1: ਉਹ ਕਲਰਸ ਦਾ ਕੀ ਡਿਫਰੈਂਸ ਹੈ?
0: ਬਿਲਕੁਲ, ਤੁਹਾਡਾ ਸਵਾਲ ਬਹੁਤ ਵਧੀਆ ਜੀ। ਦੇਖੋ ਇਹ ਆਮ ਕਸਟਮਰ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ, ਕਿ ਹੁਣ ਤੱਕ ਬੜੀ ਕੰਪਨੀ ਨੇ ਆਪਾਂ ਨੂੰ ਇਹੀ ਦਿਖਾ ਰੱਖਿਆ ਕਿ ਸ਼ਹਿਦ ਜਿਹੜਾ ਇੱਕੋ ਕਲਰ ਦਾ ਹੁੰਦਾ, ਇੱਕੇ ਟੇਸਟ ਦਾ ਹੁੰਦਾ ਹੈ,
1: ਜੀ
0: ਬਟ ਜਿਵੇਂ ਕੁਦਰਤ ਨੇ ਆਪਾਂ ਨੂੰ ਅਲੱਗ ਅਲੱਗ ਫਸਲਾਂ ਦਿੱਤੀਆਂ ਨੇ, ਅਲੱਗ ਅਲੱਗ ਫੁੱਲ ਦਿੱਤੇ ਨੇ, ਇੱਦਾਂ ਹੀ ਮੱਖੀ ਦੀ ਜਿਹੜੀ ਮੇਨ ਖੁਰਾਕ ਹੈ ਉਹ ਫੁੱਲ ਹੈ ਜੀ।
1: ਜੀ
0: ਫੁੱਲ ਦੇ ਵਿੱਚੋਂ ਉਹ ਕੱਚਾ ਸ਼ਹਿਦ, ਜਿਹਨੂੰ ਆਪਾਂ ਕੱਚਾ ਨੈਕਟਰ ਕਹਿ ਦਿੰਦੇ ਹਾਂ, ਉਹ ਕਲੈਕਟ ਕਰਦੀ ਹੈ, ਅਤੇ ਆਪਦੀ ਗ੍ਰੰਥੀ ਰਾਹੀਂ ਪਕਾ ਕੇ ਉਹਨੂੰ ਛੱਤੇ ਦੇ ਵਿੱਚ ਭਰਦੀ ਹੈ।
1: ਜੀ
0: ਛੱਤੇ ਦੇ ਵਿੱਚ ਭਰਨ ਤੋਂ ਬਾਅਦ ਵੀ ਉਹ ਸੀਲਡ ਕਰਦੀ ਹੈ, ਉਹਨੂੰ ਪੈਕਿੰਗ ਦਿੰਦੀ ਹੈ,
1: ਜੀ
0: ਪੈਕ ਹੋਣ ਤੋਂ ਬਾਅਦ ਹੀ ਉਹ ਕੱਢਣ ਲਾਇਕ ਬਣਦਾ ਜੀ। ਅਤੇ ਜਿੰਨੇ ਪ੍ਰਕਾਰ ਦੇ ਫੁੱਲਾਂ 'ਤੇ ਅਸੀਂ ਆਪਦਾ ਫਾਰਮ ਸ਼ਿਫਟ ਕਰਾਂਗੇ, ਉਨੇ ਹੀ ਪ੍ਰਕਾਰ ਦਾ ਸ਼ਹਿਦ ਇਕੱਠਾ ਕਰਾਂਗੇ, ਉਨੇ ਹੀ ਪ੍ਰਕਾਰ ਦਾ ਉਹਦਾ ਰੰਗ ਹੋਏਗਾ, ਉਨੇ ਹੀ ਪ੍ਰਕਾਰ ਦਾ ਉਹਦਾ ਕਲਰ ਹੋਏਗਾ ਜੀ। ਮੈਂ ਸਾਲ ਦੇ ਵਿੱਚ 7 ਪ੍ਰਕਾਰ ਦਾ ਸ਼ਹਿਦ ਘੱਟੋ ਘੱਟ ਕਲੈਕਟ ਕਰਦਾ ਜੀ,
1: ਜੀ
0: ਅਤੇ ਸੱਤਾਂ ਦਾ ਅਲੱਗ ਅਲੱਗ ਟੇਸਟ ਹੈ,
1: ਜੀ
0: ਅਲੱਗ ਅਲੱਗ ਕਲਰ ਹੈ। ਬਿਲਕੁਲ ਜੀ।
1: ਇਸੇ ਤਰ੍ਹਾਂ ਛੱਤਾਂ ਜਿਹੜਾ ਤੁਸੀਂ ਖਰੀਦਿਆ ਜਾਂ ਬਾਕਸ ਖਰੀਦੇ ਨੇ ਜਾਂ ਫਿਰ ਮੱਖੀਆਂ ਨੇ,
0: ਜੀ
1: ਉਹਨਾਂ ਦੀ ਏਜ ਕਿੰਨੀ ਕੁ ਹੁੰਦੀ ਹੈ? ਕਿੰਨੇ ਟਾਈਮ ਲਈ ਉਹ ਬਾਕਸ ਵਰਤੇ ਜਾਂਦੇ ਆ?
0: ਦੇਖੋ ਬਾਕਸ ਦਾ ਤੁਹਾਡੀ ਲੱਕੜ 'ਤੇ ਨਿਰਭਰ ਕਰਦਾ, ਤੁਸੀਂ ਬਾਕਸ ਕਿਹੋ ਜਿਹਾ ਪਰਚੇਜ਼ ਕਰਿਆ। ਹੁਣ ਮੈਂ ਸਟਾਰਟਿੰਗ ਦੇ ਵਿੱਚ ਜਦੋਂ ਮੈਨੂੰ ਹੋਰਟੀਕਲਚਰ ਵੱਲੋਂ ਵੀ ਬਾਕਸ ਮਿਲੇ ਸੀਗੇ ਜੀ, ਮੱਖੀ ਸਮੇਤ, ਉਹ ਕੇਲ ਦਾ ਬਾਕਸਾ ਸੀਗਾ ਜੀ, ਉਹ ਮੇਰੇ
1: ਜੀ
0: ਕੋਲ 3 ਕੁ ਸਾਲ ਦੇ ਕਰੀਬ ਲੱਗ ਗਿਆ ਸੀਗਾ ਜੀ ਉਹ।
1: ਜੀ
0: ਮਤਲਬ ਅਗਰ ਆਪਾਂ ਹੁਣ ਕੋਈ ਵਧੀਆ, ਹੁਣ ਜਿੱਦਾਂ ਬਾਹਰਲੀ ਲੱਕੜ ਜੀ ਆ ਰਹੀ ਹੈ ਬਾਹਰ ਤੋਂ, ਤਾਂ ਉਹਦੀ ਮੈਂ ਗੱਲ ਕਰਾਂ, ਉਹਦੀ ਉਹਦਾ ਜਿਹੜਾ ਵਜ਼ਨ ਹੈ ਉਹ ਕਾਫੀ ਘੱਟ ਹੁੰਦਾ, ਅਤੇ ਉਹਦੀ ਲਾਈਫ ਜ਼ਿਆਦਾ ਹੈ। ਹੁਣ ਟਾਲੀ ਦਾ ਥੋੜ੍ਹਾ ਵਜ਼ਨਦਾਰ ਜ਼ਰੂਰ ਹੁੰਦਾ, ਟਾਲੀ ਦੀ ਜਿਹੜੀ ਲੱਕੜ ਦਾ ਬਾਕਸ ਹੈ ਸਟਰੋਂਗ ਵੀ ਜ਼ਿਆਦਾ ਹੁੰਦਾ, ਅਤੇ ਉਹਦੀ ਲਾਈਫ ਵੀ ਜ਼ਿਆਦਾ ਹੈ, ਕਿਉਂਕਿ ਜਿਹੜਾ ਮੱਖੀਆਂ ਵਾਲਾ ਬਾਕਸ ਹੈ ਇਹਨਾਂ ਨੇ ਜ਼ਿਆਦਾਤਰ ਧੁੱਪ ਅਤੇ ਬਰਸਾਤ ਝੱਲਣੀ ਹੁੰਦੀ ਹੈ, ਅਤੇ ਇਹਦੇ ਵਿੱਚ ਚੰਗੀ ਚੰਗੀ ਚੀਜ਼ ਗਲ ਜਾਂਦੀ ਹੈ, ਬਟ ਅਗਰ ਚੰਗੀ ਲੱਕੜ ਦਾ ਬਾਕਸ ਹੈ ਤੁਹਾਡੇ ਕੋਲ, ਉਹ ਚੰਗਾ ਲੰਬਾ ਟਾਈਮ ਨਿਕਲ ਜਾਂਦਾ ਜੀ।
1: ਜੀ ਜਸਪ੍ਰੀਤ ਜੀ, ਕਿਉਂਕਿ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਮੇਰੇ ਮਾਇੰਡ 'ਚ ਸਵਾਲ ਆ ਰਹੇ ਨੇ
0: ਜੀ
1: ਉਹ ਆਪਾਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਸਮਾਂ ਵੀ ਇੰਟਰਵਿਊ ਦਾ ਲਗਭਗ ਨੇੜੇ ਹੁੰਦਾ ਜਾ ਰਿਹਾ।
0: ਜੀ
1: ਇੱਕ ਇਹ ਸੀਗਾ ਮਨ ਅੰਦਰ ਸਵਾਲ ਵੀ, ਜਦੋਂ ਸਰਕਾਰੀ ਪੱਖ ਤੋਂ ਸਹਾਇਤਾ ਦੀ ਗੱਲ ਆਉਂਦੀ ਆ ਪ੍ਰਸ਼ਾਸਨ ਦੇ ਵੱਲੋਂ, ਉਹ ਤੁਹਾਨੂੰ ਕਿਸ ਤਰ੍ਹਾਂ ਗਾਈਡ ਕੀਤਾ ਗਿਆ ਜਾਂ ਕੀ ਕੀ ਸਹਿਯੋਗ ਮਿਲਿਆ?
0: ਦੇਖੋ, ਮੈਂ ਸਾਡੇ ਪਹਿਲਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੀ, ਅਤੇ ਉਹਨਾਂ ਨੇ ਮੈਨੂੰ ਕਾਫ਼ੀ ਐਗਜੀਬਿਸ਼ਨਾਂ ਵੀ ਪ੍ਰੋਵਾਈਡ ਕਰਵਾਈਆਂ ਨੇ। ਮੈਂ ਫਿਰ ਉਹਨਾਂ ਮੌਕਿਆਂ 'ਤੇ ਮੇਰਾ ਕਾਫ਼ੀ ਸੀਨੀਅਰ ਆਫਿਸਰ ਨਾਲ ਡੀਲ ਹੋਈ ਹੈ, ਮਿਲੇ ਨੇ ਮੈਨੂੰ।
1: ਜੀ
0: ਮੈਂ ਫਿਰ ਉਸ ਤੋਂ ਬਾਅਦ ਮੈਂ DC ਸਾਕਸ਼ੀ ਸਾਹਨੀ ਜੀ ਦਾ ਅਤੇ ਡਾਕਟਰ ਪ੍ਰੀਤੀ ਯਾਦਵ ਮੈਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ, ਕਿਉਂਕਿ ਜਿੰਨੇ ਵੀ ਮੈਨੂੰ ਐਗਜੀਬਿਸ਼ਨਾਂ ਤੋਂ ਮਿਲੇ ਉਹਨਾਂ ਨੇ ਮੈਨੂੰ ਹਮੇਸ਼ਾ ਹੀ ਉੱਪਰ ਲੈ ਕੇ ਆਉਣ ਦੀ ਕੋਸ਼ਿਸ਼ ਕਰੀ ਹੈ। ਅਤੇ ਲਾਸਟ ਡਾਕਟਰ ਪ੍ਰੀਤੀ ਯਾਦਵ ਸੀਗੇ, ਅਤੇ ਉਹਨਾਂ ਨੇ ਮੈਨੂੰ ਕੋਈ ਪਲੇਟਫਾਰਮ ਦੇਣ ਬਾਰੇ ਵੀ ਕਾਫ਼ੀ ਲੰਬੇ ਚਰਚਾ ਹੋਈ ਸਾਡੀ, ਅਤੇ ਕਾਫ਼ੀ ਲੰਬਾ ਅਸੀਂ ਚੱਲੇ ਵੀ ਹਾਂ। ਬਟ ਉਸ ਤੋਂ ਪਹਿਲਾਂ ਫਿਰ ਉਹਨਾਂ ਦਾ ਟ੍ਰਾਂਸਫਰ ਹੋ ਗਿਆ ਜੀ, ਅਤੇ ਮੈਨੂੰ ਸ਼ਾਇਦ ਉਹ ਜਾਂਦੇ ਜਾਂਦੇ ਕੋਈ ਪਲੇਟਫਾਰਮ ਦਬਾ ਜਾਂਦੇ।
1: ਅੱਛਾ, ਤੁਹਾਨੂੰ ਜਦੋਂ ਮਨ ਵਿੱਚ ਆਉਂਦਾ ਹੈ ਕਿ ਸਾਡੀਆਂ ਮਤਲਬ ਵੀ ਆਹ ਚੀਜ਼ਾਂ ਰੁਕਾਵਟਾਂ ਨੇ ਅੜਚਣਾ ਨੇ, ਤੁਹਾਡੇ ਮਨ ਅੰਦਰ ਕੀ ਆਉਂਦਾ ਜਿਹੜੇ ਜੇ ਆਖੀ ਕੋਈ 4-5 ਸਵਾਲ ਜਿਹੜੇ ਆਉਂਦੇ ਆ ਜਿਨ੍ਹਾਂ ਦਾ ਹੱਲ ਚਾਹੁੰਦੇ ਹੋ ਤੁਸੀਂ?
0: ਦੇਖੋ, ਅਗਰ ਅਸੀਂ ਆਪਦੇ ਕਿੱਤੇ ਦੀ ਗੱਲ ਕਰਦੇ ਮੱਖੀ ਪਾਲਕ ਦੀ,
1: ਜੀ
0: ਸਭ ਤੋਂ ਬੜੀ ਤਾਂ ਦਿੱਕਤ ਇਹੀ ਆ ਰਹੀ ਕਿ ਮੰਡੀਕਰਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ
1: ਜੀ
0: ਹੁਣ
1: ਜੀ
0: ਮੌਜੂਦਾ।
1: ਜੀ
0: ਇੱਕ ਤਾਂ ਸਰਕਾਰ ਨੂੰ ਹੱਥ ਜੋੜ ਕੇ ਮੇਰੀ ਇਹੀ ਬੇਨਤੀ ਹੈ ਕਿ ਇਹਦਾ ਮੰਡੀਕਰਨ ਸੁਧਾਰਿਆ ਜਾਵੇ, ਸਭ ਤੋਂ ਵਧੀਆ ਹੈ। ਦੂਜਾ, ਅਗਰ ਅਸੀਂ ਬੀ ਕੀਪਰ ਮੱਖੀ ਦਾ ਧੰਦਾ ਕਰਾਂਗੇ ਤਾਂ ਫਸਲ ਬਾੜੀ ਦੇ ਵਿੱਚ ਬੜਾ ਉੱਨਤੀ ਮਿਲੇਗੀ, ਸਹਿਯੋਗ ਮਿਲੇਗਾ। ਅਤੇ ਜਿਹੜੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹਾਈਬ੍ਰਿਡ ਬੀ ਆ ਰਹੇ ਨੇ, ਇਹਨਾਂ ਤੋਂ ਸਾਨੂੰ ਜ਼ਿਆਦਾ ਸ਼ਹਿਦ ਨਹੀਂ ਕਲੈਕਟ ਹੋ ਰਿਹਾ। ਅਤੇ ਜੋ ਦੇਸੀ ਬੀ ਹੁੰਦੇ ਸੀਗੇ, ਜਿਵੇਂ ਸੂਰਜਮੁਖੀ ਦਾ ਬੀ ਹੁੰਦਾ ਸੀਗਾ ਦੇਸੀ, ਤਾਂ ਉਹਨਾਂ ਤੋਂ ਸਾਨੂੰ ਬਹੁਤ ਚੰਗਾ ਮਤਲਬ ਸ਼ਹਿਦ ਕਲੈਕਟ ਹੁੰਦਾ ਸੀਗਾ। ਅਤੇ ਦੇਸੀ ਬੀਆਂ ਵੱਲ ਧਿਆਨ ਦਿੱਤਾ ਜਾਵੇ, ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਬੜਾ ਉਪਰਾਲਾ ਹੋਏਗਾ।
1: ਜੀ
0: ਦੂਜੀ, ਜਦੋਂ ਅਸੀਂ ਕੈਂਟਰਾਂ ਰਾਹੀਂ ਗੱਡੀ ਲੋਡ ਕਰਕੇ ਅਦਰ ਸਟੇਟਾਂ ਜਾਂਦੇ ਹਾਂ, ਤਾਂ ਸਾਨੂੰ ਪੁਲਿਸ ਦੁਆਰਾ ਬੜਾ ਟੋਰਚਰ ਕਰਿਆ ਜਾਂਦਾ ਹੈ, ਤੁਸੀਂ ਕਿੱਥੋਂ ਆਏ ਹੋ, ਕੌਣ ਹੋ, ਇਹਦੀ ਇਜਾਜ਼ਤ ਨਹੀਂ ਹੈਗੀ। ਸੋ ਇਹਨਾਂ ਦਿੱਕਤਾਂ ਦਾ ਸਾਨੂੰ ਕਾਫ਼ੀ ਸਾਹਮਣਾ ਕਰਨਾ ਪੈ ਰਿਹਾ ਜੀ। ਸੋ ਮੈਂ ਚਾਹੁੰਦਾ ਕਿ ਸਾਡੇ ਵਰਗੇ ਜਿਹੜੇ ਮੱਖੀ ਦਾ ਕੰਮ ਕਰ ਰਹੇ ਨੇ, ਉਹਨਾਂ ਨੂੰ ਸਮੇਂ ਦੀ ਬਹੁਤ ਜ਼ਿਆਦਾ ਕਿੱਲਤ ਹੁੰਦੀ ਹੈ, ਕਿਉਂਕਿ ਅਸੀਂ ਰਾਤੋਂ ਰਾਤ ਗੱਡੀ ਪਹੁੰਚਾਉਣੀ ਹੁੰਦੀ ਹੈ, ਕਿਉਂਕਿ ਦਿਨ ਚੜ੍ਹਦੇ ਨੂੰ ਸਾਨੂੰ ਇਹ ਹੁੰਦਾ ਵੀ ਮੱਖੀ ਅਨਲੋਡ ਹੋ ਜਾਵੇ, ਤਾਂ ਮੱਖੀ ਕੰਮ ਕਰਦੀ ਹੋਵੇ ਉਹਨੂੰ ਸਾਹ ਮਿਲੇ, ਸੋ ਸਾਨੂੰ ਰਸਤੇ ਵਿੱਚ ਪ੍ਰੋਬਲਮ ਨਾ ਆਵੇ
1: ਜੀ ਜਸਪ੍ਰੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ
0: ਜੀ।
1: ਡਿਟੇਲ ਦੇ ਵਿੱਚ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਅਤੇ ਹੋਰ ਜਿਹੜੇ ਬੀਕੀਪਰ ਹਨ ਜਾਂ ਬਣਨਾ ਚਾਹੁੰਦੇ ਆ ਉਹਨਾਂ ਫਾਰਮਰਸ ਦੇ ਲਈ ਰਸਤਾ ਜ਼ਰੂਰ ਨਿਕਲਦਾ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ।
0: ਬਹੁਤ ਬਹੁਤ ਧੰਨਵਾਦ ਜੀ।
1: ਇਸ ਦੇ ਨਾਲ ਹੀ ਪ੍ਰੋਗਰਾਮ ਕਿਸਾਨ ਵਾਣੀ ਖਤਮ ਹੁੰਦਾ ਹੈ। ਪ੍ਰਿਤਪਾਲ ਮਹਾਰਾਣਾ ਨੂੰ ਦਿਓ ਇਜਾਜ਼ਤ। ਏਸੀ ਪ੍ਰੋਗਰਾਮ ਕਿਸਾਨ ਵਾਣੀ, ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਠੀਕ 10:07 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਦੋਭਾਸ਼ੀ ਲੜੀ ਸਾਡੇ ਦਿੱਲੀ ਕੇਂਦਰ ਤੋਂ। ਅੱਜ ਸ਼ਾਮੀ 8:15 ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ। ਸਵਾ 8 ਵਜੇ ਤੁਸੀਂ ਸੁਣੋਗੇ ਰੇਡੀਓ OPD ਪ੍ਰੋਗਰਾਮ ਦਾ ਮੁੜ ਪ੍ਰਸਾਰਣ, ਵਿਸ਼ਾ ਦਮਾ ਅਸਥਮਾ ਦੇ ਲੱਛਣ ਅਤੇ ਇਲਾਜ। ਸਾਡੇ ਮਹਿਮਾਨ ਇਸ ਪ੍ਰੋਗਰਾਮ 'ਚ ਡਾਕਟਰ ਅਮਿਤ ਗੁਪਤਾ। ਰਾਤੀ 10:02 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬੀ ਤੜਕਾ।

ਦੇਰ ਰਾਤ 10:30 ਵਜੇ ਤੁਸੀਂ ਸੁਣੋਗੇ ਪੁਰਾਣੇ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਰਜਨੀਗੰਧਾ। ਰਾਤੀ 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ।

ਇਹ ਸਨ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਵਕਤ। ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਸਮਾਂ ਮਿਲਾਓ ਇਸ ਵੇਲੇ ਸ਼ਾਮ ਦੇ ਠੀਕ 6:08 ਹੋਏ ਨੇ। ਆਓ ਸੁਣਦੇ ਹਾਂ ਦੇਸ਼ ਭਗਤੀ ਦਾ ਇੱਕ ਗੀਤ।

ਇਹ ਗੀਤ ਤੁਸੀਂ ਸੁਣਿਆ ਫਿਲਮ ਪੂਰਬ ਅਤੇ ਪੱਛਮ ਵਿੱਚੋਂ। ਆਓ ਹੁਣ ਸੁਣਦੇ ਹਾਂ ਏਕ ਭਾਰਤ ਸ਼੍ਰੇਸ਼ਠ ਭਾਰਤ ਗੀਤ।

0: ਗੁੱਡੀ ਤੂੰ ਆ ਬਿਸਕੁਟ ਕਿੱਥੋਂ ਲਏ ਪੁੱਤ?
1: ਮੰਮੀ ਆ ਨਾ ਬਿੰਦਰ ਚਾਚੇ ਨੇ ਦਿੱਤੇ ਆ।
0: ਕਿਹੜਾ ਬਿੰਦਰ ਪੁੱਤ?
1: ਓਹੀ ਜਿਨ੍ਹਾਂ ਦਾ ਹੱਟੀ ਕੋਲ ਘਰ ਹੈ। ਓ ਮੰਮੀ ਉਹ ਤਾਂ ਮੈਨੂੰ ਇਹ ਵੀ ਕਹਿੰਦੇ ਸੀ ਵੀ ਤੂੰ ਕੱਲ ਨੂੰ ਵੀ ਆਈ, ਮੈਂ ਤੈਨੂੰ ਦਵਾਉਂਗਾ, ਫਿਰ ਆਪਾਂ ਬਾਦੀ ਚ ਖੇਡਣ ਜਾਵਾਂਗੇ।
0: ਅੱਛਾ ਬਿੰਦਰ, ਜਾਣਦੀ ਆ ਮੈਂ ਜੈਖਾਣੇ ਨੂੰ। ਉਰਿਆ ਪੁੱਤ ਮੈਂ ਤੈਨੂੰ ਇੱਕ ਗੱਲ ਦੱਸਾਂ।
1: ਹਾਂਜੀ ਮੰਮੀ, ਕੀ ਕਹਿੰਦੇ ਹੋ?
0: ਮੈਂ ਤਾਂ ਇਹ ਕਹਿੰਦੀ ਸੀ ਆਪਣੇ ਪੁੱਤ ਨੂੰ ਵੀ ਜੇ ਕੋਈ ਤੈਨੂੰ ਕੱਲੇ ਨੂੰ ਬਾਹਰ ਕਿਤੇ ਲੈ ਕੇ ਜਾਵੇ ਜਾਂ ਕੋਈ ਕੁਝ ਖਾਣ ਨੂੰ ਦਵੇ ਤਾਂ ਨਾ ਮੇਰੀ ਧੀ ਨੇ ਬਾਹਰ ਜਾਣਾ ਹੈ ਤੇ ਨਾ ਕੁਝ ਲੈ ਕੇ ਖਾਣਾ ਪੁੱਤ।
1: ਠੀਕ ਹੈ ਮੰਮਾ, ਮੈਂ ਅੱਗੇ ਤੋਂ ਨਹੀਂ ਖਾਂਦੀ, ਪਰ ਆ ਵਾਲੀ ਤਾਂ ਖਾ ਲਾ ਹੁਣ ਮੈਂ।
0: ਹਾਂ ਹਾਂ ਹੁਣ ਤਾਂ ਤੂੰ ਖਾ ਲੈ। ਗੁੱਡੀ ਇੱਕ ਗੱਲ ਹੋਰ ਦੱਸਾਂ ਪੁੱਤ, ਜੇ ਕੋਈ ਤੇਰੇ ਮੂੰਹ ਨੂੰ ਹੱਥ ਲਾਵੇ ਜਾਂ ਤੈਨੂੰ ਧੱਕੇ ਤੋਂ ਗੋਦੀ ਚੱਕੇ ਜਾਂ ਜੇ ਕੋਈ ਤੇਰੀਆਂ ਲੱਤਾਂ ਤੇ ਹੱਥ ਲਾਵੇ, ਇਹ ਬਹੁਤ ਬੁਰੀ ਗੱਲ ਹੁੰਦੀ ਹੈ। ਜੇ ਤੈਨੂੰ ਕਦੇ ਆਏ ਲੱਗਿਆ ਨਾ ਤਾਂ ਮੇਰੀ ਧੀ ਸਭ ਤੋਂ ਪਹਿਲਾਂ ਆ ਕੇ ਮੰਮੀ ਨੂੰ ਜ਼ਰੂਰ ਦੱਸੂਗੀ।
2: ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM 100.2 MHz ਤੇ ਤੁਸੀਂ ਸਾਨੂੰ ਸੁਣ ਰਹੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਨਿਊਜ਼ ਔਨ AIR ਐਪ ਤੇ। ਸਮਾਂ ਮਿਲਾਓ ਇਸ ਵੇਲੇ ਸ਼ਾਮ ਦੇ ਠੀਕ 6:20 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ।
3: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ। ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
4: PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM Surya Ghar.gov.in।
5: ਹਰ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀ ਨਾਲ ਮੁਲਾਕਾਤ ਕੀਤੀ ਤੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿਚ ਇਕ ਸੜਕ ਹਾਦਸੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 22 ਹੋਰ ਜ਼ਖਮੀ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਮੁੜ ਲੂ ਚੱਲਣ ਦੀ ਪੇਸ਼ੀਨ ਗੋਈ ਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ-18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਹੁਣ ਖਬਰਾਂ ਵਿਸਥਾਰ ਨਾਲ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਉਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿਚ ਇਸ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ BLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪ ਦੌਰਾਨ ਆਪਣੇ ਵੋਟ ਕੇਂਦਰਾਂ ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ ਗਈ ਏ। ਉਨ੍ਹਾਂ ਕਿਹਾ ਕਿ ਦਫ਼ਤਰ, ਮੁੱਖ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਏ। ਇਸ ਨਾਲ ਬਾਜ਼ਾਰ ਵਿਚ ਵਧੇਰੇ ਪਾਰਦਰਸ਼ਿਤਾ ਅਤੇ ਇਕਸਾਰਤਾ ਆਏਗੀ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਖੁਰਾਕੀ ਤੇਲਾਂ ਅਤੇ ਘਿਓ ਦੀ ਸ਼ੁੱਧ ਮਾਤਰਾ ਅਤੇ ਮਿਆਰੀ ਪੈਕ ਆਕਾਰ ਨਿਰਧਾਰਿਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਵਿਚ ਸੋਧ ਕੀਤੀ ਏ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਤਹਿਤ ਤਾੜ ਦੇ ਤੇਲ, ਪਾਮੋਲੀਨ, ਸੋਇਆਬੀਨ ਤੇਲ, ਸੂਰਜਮੁਖੀ ਤੇਲ, ਸਰੋਂ, ਮੂੰਗਫਲੀ ਤੇ ਤਿਲ ਦੇ ਤੇਲ, ਚੌਲਾਂ ਦੇ ਛਾਣ ਦੇ ਤੇਲ, ਕਪਾਹ ਦੇ ਬੀਜ ਦੇ ਤੇਲ ਅਤੇ ਮੱਕੀ ਦੇ ਤੇਲ ਸਮੇਤ ਪ੍ਰਮੁੱਖ ਖੁਰਾਕੀ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਿਤ ਕੀਤੇ ਗਏ ਨੇ। ਪ੍ਰਵਾਨਿਤ ਪੈਕ ਆਧਾਰ आकार 200 ग्राम, 500 ग्राम, 1 तो 5 किलोग्राम, 15 किलोग्राम अते 20 किलोग्राम ने। इस पहल दा उद्देश बाजार विच वख वख पैकेज आकारां दी वद रही गिनती नूं घटाउणा है। इस नाल खपतकारां लई कीमतां दी तुलना करना ते सोच समझ के खरीदारी करना आसान हो जाएगा। दिल्ली दे उपराजपाल तरनजीत सिंह संधू ने पंजाब दे राजपाल ते केंद्र शासित प्रदेश चंडीगढ़ दे प्रशासक गुलाब चंद कटारिया नाल चंडीगढ़ विखे मुलाकात कीती। इस दौरान दोवां ने पंजाब चंडीगढ़ दिल्ली ते राष्ट्रीय महत्व दे वख वख मुद्दयां ते व्यापक चर्चा कीती। नौजवानां खास करके सरहदी इलाकयां ते लोकां नूं हुनर विकास प्रोग्रामां नाल प्रभावशाली ढंग नाल जोड़न बारे भी व्यापक गलबात हुई। दोवां ने 2047 तक विकसित भारत दे टीचे नूं प्राप्त करन लई नौजवानां दे शक्तिकरण ते हुनर विकास नूं महत्वपूर्ण थम दस्या ते इस दिशा विच निरंतर यतना दी जरूरत ते जोर दिता। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@airnew ਜਲੰਧਰ, ਸਾਡਾ ਫੇਸਬੁੱਕ ਪੇਜ ਹੈ rnu-air ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @air ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਪ੍ਰਗਤੀ ਅਤੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਦਾ ਜਾਇਜ਼ਾ ਲਿਆ। ਚੰਡੀਗੜ੍ਹ ਵਿਚ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੱਲ੍ਹ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਭਰ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਏ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ 3,79,000 ਮਰੀਜ਼ ਪਹਿਲਾਂ ਹੀ 654 ਕਰੋੜ ਰੁਪਏ ਦਾ ਨਕਦੀ ਰਹਿਤ ਇਲਾਜ ਪ੍ਰਾਪਤ ਕਰ ਚੁੱਕੇ ਨੇ। ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਗਈ ਏ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਪਰਿਵਾਰ ਲਈ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣ ਲਈ ਵਚਨਬੱਧ ਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸੂਬੇ ਭਰ ਵਿਚ ਸਰਵ ਵਿਆਪਕ ਸਿਹਤ ਸੰਭਾਲ ਕਵਰੇਜ ਵੱਲ ਕ੍ਰਾਂਤੀਕਾਰੀ ਕਦਮ ਵਜੋਂ ਉਭਰ ਰਹੀ ਏ। ਪ੍ਰੋਗਰਾਮ ਦੀ ਪਹੁੰਚ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 47,27,000 ਸਿਹਤ ਕਾਰਡ ਜਾਰੀ ਕੀਤੇ ਗਏ ਨੇ। ਮੁੱਖ ਮੰਤਰੀ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੀਆਂ ਯੋਗ ਔਰਤਾਂ ਨੂੰ 1 ਜੁਲਾਈ ਤੋਂ ਮਾਲੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਏਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਔਰਤਾਂ ਦੀ ਆਰਥਿਕ ਸੁਤੰਤਰਤਾ ਨੂੰ ਮਜ਼ਬੂਤ ਕਰਨਾ ਅਤੇ ਸਨਮਾਨਜਨਕ ਜੀਵਨ ਯਕੀਨੀ ਬਣਾਉਣਾ ਏ। ਪੰਜਾਬ ਵਿਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਅੱਜ ਸਵੇਰੇ ਇਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ ਨੇ। ਸਾਰੇ ਪੀੜਤ ਇੱਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਪਣੇ ਇੱਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿੱਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੇ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ 22 ਲੋਕਾਂ ਵਿੱਚੋਂ ਕਈਆਂ ਦੀ ਹਾਲਤ ਨਾਜ਼ੁਕ ਏ। ਪੰਜਾਬ ਦੇ ਸਿੱਖਿਆ

0: मंत्री हरजोत सिंह बैंस ने ऐलान किया है कि सरदार बेअंत सिंह स्टेट यूनिवर्सिटी गुरदासपुर विखे अकादमिक सैशन 2026-27 तो 5 नवे सनत ते हुनर आधारित कोर्स शुरू किए जा रहे ने। श्री बैंस ने कहा कि नवे कोर्सा विच आर्टिफिशियल इंटेलीजेंस AI अते मशीन लर्निंग विच BTech रोबोटिक्स अते AI विच BTech B फार्मेसी BSc एग्रीकल्चर ते MCA MBA ਅਤੇ MSc ਵਿੱਚ 5 ਸਾਲਾ ਇਕੀਕ੍ਰਿਤ ਪ੍ਰੋਗਰਾਮ ਸ਼ਾਮਿਲ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਉਸ ਸਿੱਖਿਆ ਨੂੰ ਭਵਿੱਖ ਦੀਆਂ ਰੁਜ਼ਗਾਰ ਤੇ ਸਨਅਤ ਦੀਆਂ ਜ਼ਰੂਰਤਾਂ ਮੁਤਾਬਿਕ ਤਿਆਰ ਕੀਤਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਤਾਪਮਾਨ 'ਚ ਗਿਰਾਵਟ ਆਉਣ ਨਾਲ ਕਈ ਥਾਵਾਂ ਤੇ ਗਰਮੀ ਤੋਂ ਮਿਲੀ ਰਾਹਤ ਤੋਂ ਬਾਅਦ ਆਉਂਦੇ ਦਿਨਾਂ 'ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਕੱਲ੍ਹ ਤੋਂ 10 ਜੂਨ ਤੱਕ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਕੁਝ ਥਾਵਾਂ ਤੇ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਏ। 11 ਜੂਨ ਨੂੰ ਪੱਛਮੀ ਗੜਬੜੀ ਕਰਕੇ ਲੂ ਦੇ ਨਾਲ ਨਾਲ ਤੇਜ਼ ਹਵਾਵਾਂ ਤੇ ਗਰਜ ਚਮਕ ਦੀ ਪੇਸ਼ੀਨਗੋਈ ਕੀਤੀ ਗਈ ਏ। 12 ਜੂਨ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਏ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ।
1: पंजाब हरियाणा में पिछले कुछ दिनों से जो बारिश और बीच बीच में थंडरस्टॉर्म एक्टिविटी हो रही है उसमें टेम्परेचर सामान्य के आसपास से उससे कम चल रहे हैं, लेकिन आने वाले समय में कुछ और टेम्परेचर बढ़ेंगे और विशेष बात यह है कि ह्यूमिड वेदर भी रहेगा, उससे डिस्कम्फर्ट लेवल को छा सकते हैं। और अगले 2 दिन बाद जो है पंजाब के कई जिलों में, खासकर जो पंजाब का साउथ वेस्टर्न पार्ट है और हरियाणा का साउथ वेस्टर्न पार्ट, वहां पे हीट वेव कंडीशन चलने की संभावना है और फिर उसमें कमी आएगी 11 तारीख के आसपास, क्योंकि एक पश्चिम विक्षोभ और आ रहा है। तो आने वाले 4 से 5 दिन अब एक तरह से फिर से गर्मी लौटेगी। कुछ जिलों में पंजाब के साउथ वेस्टर्न पार्ट पंजाब और नॉर्थ वेस्टर्न पार्ट पंजाब वहां पे, और इसी तरह से हरियाणा के सदर्न और साउथ वेस्टर्न पार्ट्स में लू की स्थिति भी बनेगी।
0: ਖੇਡਾਂ ਵਿੱਚ ਭਾਰਤ ਤੇ ਬੰਗਲਾਦੇਸ਼ ਦਰਮਿਆਨ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਗੋਆ 'ਚ ਖੇਡਿਆ ਜਾਏਗਾ। ਇਹ ਮੈਚ ਹੁਣ ਤੋਂ ਥੋੜੀ ਦੇਰ ਬਾਅਦ ਸ਼ਾਮ 6:30 ਸ਼ੁਰੂ ਹੋਏਗਾ। ਭਾਰਤ ਨੇ ਸੈਮੀਫਾਈਨਲ ਵਿੱਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ 3ਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਅੱਜ ਜਾਪਾਨ ਦੇ ਕਾਕਾ ਮੇਗਾ ਹਾਰਾ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਲਈ ਆਸ਼ੀਸ਼ ਪੂਰਤੀ ਨੇ ਹੈਟ੍ਰਿਕ ਲਈ, ਜਦੋਂ ਕਿ ਕਪਤਾਨ ਕੇਤਨ ਕੁਸ਼ਵਾਹਾ ਨੇ 4ਥਾ ਗੋਲ ਕੀਤਾ। ਮੇਜ਼ਬਾਨ ਜਾਪਾਨ ਲਈ ਇਕੋ ਇਕ ਗੋਲ ਕਾਕੂ ਨੁਮਾਤਾ ਨੇ ਕੀਤਾ। ਭਾਰਤ ਦੀ ਔਰਤਾਂ ਦੀ ਟੀਮ ਨੇ ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਆਖਿਰ 'ਚ ਖਾਸ ਖਬਰਾਂ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਦੇ ਸਾਰੇ 24,453 ਵੋਟ ਕੇਂਦਰਾਂ ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ। ਦਿੱਲੀ ਦੇ ਉਪ ਰਾਜਪਾਲ ਰਣਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿਚ ਸੜਕ ਹਾਦਸੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ, 22 ਜ਼ਖਮੀ ਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ 3ਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
2: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਵੀ ਨਿਊਜ਼ ਔਨ AIR ਐਪ ਤੇ ਸੁਣ ਸਕਦੇ ਹੋ। ਸਮਾਂ ਮਿਲਾਓ ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ ਠੀਕ 6:30 ਹੋ ਚੁੱਕੇ ਨੇ। ਹੁਣ ਵੇਲਾ ਹੋ ਗਿਆ ਸਾਡੇ ਖਾਸ ਪ੍ਰੋਗਰਾਮ ਦਾ, ਜੋ ਕਿ ਖਾਸ ਕਰਕੇ ਨੌਜਵਾਨਾਂ ਦੇ ਲਈ ਹੁੰਦਾ ਹੈ, ਪ੍ਰੋਗਰਾਮ ਵਿਬਕਿਓਰ ਦਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜਾਸਮਿਨ ਅਤੇ ਮੇਰੇ ਨਾਲ ਨੇ
3: ਪ੍ਰਭਜੋਤ ਕੌਰ।
2: ਕੀ ਹਾਲ ਚਾਲ ਨੇ ਪ੍ਰਭਜੋਤ?
3: ਬਹੁਤ ਵਧੀਆ ਮੈਮ
2: ਜੀ। ਅਤੇ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਦੇ ਹਾਲ ਚਾਲ ਵੀ ਬਹੁਤ ਵਧੀਆ ਹੋਣਗੇ ਅਤੇ ਉਹ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੀ ਉਡੀਕ ਵਿੱਚ ਹੋਣਗੇ।
3: ਅਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਹੀ ਸੁੰਦਰ ਵਿਚਾਰ ਤੋਂ, ਜੋ ਕਿ ਹੈ, ਜਿੱਥੇ ਉਮੀਦ ਜਿਉਂਦੀ ਰਹਿੰਦੀ ਹੈ ਉੱਥੇ ਰਾਹ ਆਪਣੇ ਆਪ ਬਣਦੇ ਹਨ।
2: ਬਹੁਤ ਖੂਬ, ਬਿਲਕੁਲ ਸਹੀ ਗੱਲ ਹੈ ਨਾ, ਕਿਉਂਕਿ ਕਈ ਵਾਰ ਸਾਨੂੰ ਜੀਵਨ ਦੇ ਵਿੱਚ ਮਹਿਸੂਸ ਹੁੰਦਾ ਹੈ ਕਿ ਬੜੀ ਨਾ ਉਮੀਦੀ ਜਿਹੀ ਲੱਗਦੀ ਹੈ ਨਾ, ਕੁਝ ਵੀ ਸਾਡੇ ਨਾਲ ਵਾਪਰ ਜਾਂਦਾ ਜਾਂ ਹੋ ਜਾਂਦਾ, ਫਿਰ ਅਸੀਂ ਨਾ ਉਮੀਦ ਹੋ ਜਾਂਦੇ ਹਾਂ, ਸਾਨੂੰ ਲੱਗਦਾ ਵੀ ਹੁਣ ਜੀਵਨ ਦੇ ਵਿੱਚ ਕੁਝ ਨਹੀਂ ਬਚਿਆ ਹੈਗਾ।
3: ਜੀ ਬਿਲਕੁਲ ਮੈਮ, ਬਿਲਕੁਲ ਤੁਸੀਂ ਠੀਕ ਕਿਹਾ। ਅਤੇ ਅੱਜ ਅਸੀਂ ਯਾਦ ਕਰ ਰਹੇ ਹਾਂ ਗੋਪੀਨਾਥ ਬੋਰਦਲੋਈ ਜੀ ਨੂੰ, ਜਿਨ੍ਹਾਂ ਦਾ ਜਨਮ 6 ਜੂਨ 1890 ਨੂੰ ਅਸਾਮ ਦੇ ਰਾਹਾ ਵਿੱਚ ਹੋਇਆ। ਉਹ ਭਾਰਤੀ ਆਜ਼ਾਦੀ ਅੰਦੋਲਨ ਦੇ ਸਰਗਰਮ ਯੋਧੇ ਸਨ ਅਤੇ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਸਨ। ਉਹਨਾਂ ਨੇ ਅਸਾਮ ਦੇ ਲੋਕਾਂ ਦੇ ਹੱਕਾਂ ਅਤੇ ਖੇਤਰ ਦੀ ਪਹਿਚਾਣ ਦੀ ਰੱਖਿਆ ਲਈ ਮਹੱਤਵਪੂਰਨ ਭੂਮਿਕਾ ਨਿਭਾਈ। ਗੋਪੀਨਾਥ ਜੀ 1946 ਵਿੱਚ ਅਸਾਮ ਦੇ ਪਹਿਲੇ ਮੁੱਖ ਮੰਤਰੀ ਬਣੇ ਅਤੇ 1950 ਤੱਕ ਇਸ ਅਹੁਦੇ 'ਤੇ

0: ਉਹਨਾਂ ਦੀ ਅਗਵਾਈ ਹੇਠ ਅਸਾਮ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ। ਲੋਕਾਂ ਨਾਲ ਪਿਆਰ ਅਤੇ ਸੇਵਾ ਭਾਵਨਾ ਕਰਕੇ ਉਹਨਾਂ ਨੂੰ ਲੋਕਪ੍ਰਿਯ ਦੀ ਉਪਾਧੀ ਦਿੱਤੀ ਗਈ, ਜਿਸ ਦਾ ਅਰਥ ਹੈ ਲੋਕਾਂ ਦਾ ਪਿਆਰਾ। ਉਹਨਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਦੇ ਹੋਏ ਭਾਰਤ ਸਰਕਾਰ ਨੇ 1999 ਵਿੱਚ ਉਹਨਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਭਾਰਤ ਰਤਨ ਨਾਲ ਨਿਵਾਜਿਆ।
1: ਜੀ, ਬਹੁਤ ਖੂਬ। ਅਤੇ ਮੈਨੂੰ ਲੱਗਦਾ ਇਕੱਠੇ ਇਕੱਠੇ ਤੁਸੀਂ ਦੋਵੇਂ ਕੰਮ ਨੇ ਜਿਹੜੇ ਉਹ ਫਟਾਫਟ ਪੂਰੇ ਕਰ ਦਿੱਤੇ। ਪਹਿਲਾਂ ਤਾਂ ਅਸੀਂ ਅੱਜ ਦਾ ਵਿਚਾਰ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਨਾਲ ਹੀ ਨਾਲ ਕਿ ਅੱਜ ਅਸੀਂ ਮਨਾ ਰਹੇ ਹਾਂ ਜੋ ਕਿ ਬਰਥ ਐਨੀਵਰਸਰੀ ਹੈ ਲੋਕਪ੍ਰਿਯ ਗੋਪੀਨਾਥ ਹੋਰਾਂ ਦੀ, ਉਸ ਦੇ ਬਾਰੇ ਵੀ ਪ੍ਰਭਜੋਤ ਨੇ ਤੁਹਾਡੇ ਨਾਲ ਸਾਂਝਾ ਕੀਤਾ। ਪ੍ਰੋਗਰਾਮ ਦੇ ਵਿੱਚ ਹੁਣ ਰੁਕਦੇ ਹਾਂ ਇੱਕ ਗੀਤ ਦੇ ਲਈ।

0: ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਅਤੇ ਅਸੀਂ ਦੋਵੇਂ ਜਣੀਆਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਬਕਿਓਰ ਜੀ ਪ੍ਰਭਜੋਤ। ਅੱਗੇ ਸਾਡੇ ਸਰੋਤਿਆਂ ਨਾਲ ਕੀ ਸਾਂਝਾ ਕਰਨ ਲੱਗੇ ਹੋ ਤੁਸੀਂ ਅੱਜ?
1: ਅਤੇ ਸਰੋਤਿਓ, ਪ੍ਰੋਗਰਾਮ ਵਿੱਚ ਅੱਗੇ ਵੱਧਦੇ ਹੋਏ ਅਸੀਂ ਗੱਲ ਕਰਦੇ ਹਾਂ ਇੱਕ ਬਹੁਤ ਹੀ ਦਿਲਚਸਪ ਅਤੇ ਸਮੇਂ ਦੇ ਹਿਸਾਬ ਨਾਲ ਮਹੱਤਵਪੂਰਨ ਵਿਸ਼ੇ 'ਤੇ। ਅੱਜ ਦੇ ਸਮੇਂ ਵਿੱਚ ਹਰ ਵਿਦਿਆਰਥੀ ਇਸ ਉਲਝਣ ਵਿੱਚ ਉਲਝਿਆ ਹੋਇਆ ਹੈ ਕਿ ਸਫਲਤਾ ਲਈ ਜ਼ਿਆਦਾ ਜ਼ਰੂਰੀ ਕੀ ਹੈ, ਇੱਕ ਡਿਗਰੀ ਜਾਂ ਫਿਰ ਸਕਿੱਲਸ। ਸਮੇਂ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਕਈ ਵਿਦਿਆਰਥੀ ਜੋ ਕਿ ਸਕਿੱਲਸ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ ਅਤੇ ਡਿਗਰੀ ਨੂੰ ਇੱਕ ਸਿਰਫ ਕਾਗਜ਼ ਦਾ ਟੁਕੜਾ ਮੰਨਦੇ ਹਨ, ਜਦਕਿ ਅਜਿਹਾ ਨਹੀਂ ਹੈ। ਡਿਗਰੀ ਸਾਨੂੰ ਸਿੱਖਿਆ ਅਤੇ ਗਿਆਨ ਪ੍ਰਦਾਨ ਕਰਦੀ ਹੈ, ਇਹ ਸਾਡੇ ਅਕਾਦਮਿਕ ਪੱਧਰ ਨੂੰ ਦਰਸਾਉਂਦੀ ਹੈ ਅਤੇ ਸਾਨੂੰ ਪੇਸ਼ਾਵਰ ਖੇਤਰਾਂ ਵਿੱਚ ਦਾਖਲਾ ਦਵਾਉਂਦੀ ਹੈ, ਜਿਵੇਂ ਡਾਕਟਰ, ਇੰਜੀਨੀਅਰ, ਵਕੀਲ ਜਾਂ ਅਧਿਆਪਕ ਬਣਨ ਲਈ ਡਿਗਰੀ ਦੀ ਲੋੜ ਹੁੰਦੀ ਹੈ।
0: ਬਿਲਕੁਲ, ਬਹੁਤ ਸਹੀ ਗੱਲ ਤੁਸੀਂ ਇੱਥੇ ਕਰ ਰਹੇ ਹੋ। ਅਕਸਰ ਸਾਨੂੰ ਲੱਗਦਾ ਵੀ ਹਾਂਜੀ ਡਿਗਰੀਆਂ ਇਕੱਠੀਆਂ ਕਰਕੇ ਕੀ ਕਰਨੀਆਂ ਨੇ, ਅਸੀਂ ਕੋਈ ਕੰਮ ਕਾਜ ਸਿੱਖ ਦਿੰਦੇ ਹਾਂ। ਪਰ ਜਿਵੇਂ ਤੁਸੀਂ ਧਿਆਨ ਦਵਾਇਆ ਇੱਧਰ ਨੂੰ, ਹੈ ਨਾ, ਕਿ ਜਦੋਂ ਤੁਸੀਂ ਡਾਕਟਰੀ ਵੱਲ ਜਾਣਾ ਜਾਂ ਤੁਸੀਂ ਇੰਜੀਨੀਅਰ ਬਣਨਾ, ਤੁਹਾਨੂੰ ਇੱਕ ਲੀਹ 'ਤੇ ਚੱਲਦੇ ਹੋਏ ਉਹ ਗਿਆਨ ਹੈ ਜਿਹੜਾ ਅਰਜਿਤ ਹੁੰਦਾ, ਪਰ ਉਸ ਕੰਮ ਨੂੰ ਅਸਲ ਦੇ ਵਿੱਚ, ਹੈ ਨਾ, ਲੈ ਕੇ ਆਉਣ ਲਈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਫਰਜ਼ੀ ਡਾਕਟਰ ਹੁੰਦੇ ਨੇ, ਹੈ ਨਾ, ਕਿਉਂਕਿ ਇਹੋ ਜਿਹੇ ਆਨਸਰ ਤਾਂ ਹਰੇਕ ਜਗ੍ਹਾ ਸਾਨੂੰ ਮਿਲੀ ਜਾਂਦੇ ਨੇ, ਹੈ ਨਾ। ਡਿਗਰੀ ਤਾਂ ਉਹਨਾਂ ਦੇ ਕੋਲ ਵੀ ਹੁੰਦੀ ਹੈ, ਪਰ ਇੱਕ ਚੰਗਾ ਡਾਕਟਰ ਜਾਂ ਇੱਕ ਚੰਗਾ ਇੰਜੀਨੀਅਰ ਉਹੀ ਹੈ ਜਿਹੜਾ ਆਪਣੇ ਕੰਮ ਦੇ ਨਾਲ ਸਾਨੂੰ ਇਸ ਚੀਜ਼ ਦਾ ਸਬੂਤ ਦਿੰਦਾ, ਹੈ ਨਾ
1: ਜੀ। ਬਿਲਕੁਲ ਜੈਸਮਿਨ, ਤੁਸੀਂ ਬਿਲਕੁਲ ਠੀਕ ਫਰਮਾਇਆ। ਦੂਜੇ ਪਾਸੇ ਗੱਲ ਕਰੀਏ ਸਕਿੱਲਸ, ਉਹ ਵਿਹਾਰਕ ਯੋਗਤਾਵਾਂ ਹਨ ਜੋ ਸਾਨੂੰ ਕੰਮ ਕਰਨ ਦੇ ਯੋਗ ਬਣਾਉਂਦੀਆਂ ਹਨ। ਹਰ ਵਿਅਕਤੀ ਨੂੰ ਆਪਣੇ ਕਮਿਊਨੀਕੇਸ਼ਨ ਜਾਂ ਕੰਪਿਊਟਰ

0: ਤੁਸੀਂ ਕਿਸੇ ਨਵੀਂ ਥਾਂ ਤੇ ਜਾਂਦੇ ਹੋ ਤੇ ਕੋਈ ਹੋਰ ਨਵੀਂ ਚੀਜ਼ ਹੈ ਜਿਹੜੀ ਜਾਂ ਟੈਕਨੋਲੋਜੀ ਹੈ ਤੁਹਾਡਾ ਉਹਦੇ ਨਾਲ ਵਾਹ ਪੈਂਦਾ ਹੈ, ਉਹ ਸ਼ਾਇਦ ਤੁਸੀਂ ਸਿੱਖ ਸਕਦੇ ਹੋ, ਹੈ ਨਾ? ਉਸ ਇੰਨੀ ਕੁ ਸਮਰੱਥਾ ਤੁਹਾਡੇ ਵਿੱਚ ਹੋਣੀ ਚਾਹੀਦੀ ਹੈ, ਸਮਰੱਥਾ ਕਿ ਤੁਸੀਂ ਉਸਨੂੰ ਸਿੱਖ ਸਕੋ, ਉਸ ਦੇ ਨਾਲ ਅਡਾਪਟ ਕਰ ਸਕੋ। ਪਰ ਜਿਹੜੀਆਂ ਬੇਸਿਕ ਚੀਜ਼ਾਂ ਹੁੰਦੀਆਂ ਨੇ, ਹੈ ਨਾ, ਕੰਪਿਊਟਰ, ਹੁਣ ਅਸੀਂ ਉਸਨੂੰ ਬਿਲਕੁਲ ਹੀ ਬੇਸਿਕ ਮੰਨ ਸਕਦੇ ਹਾਂ ਕਿ ਜਿਹੜੀ ਛੋਟੀ ਮੋਟੀਆਂ ਇਹਦੀਆਂ ਚੀਜ਼ਾਂ ਨੇ ਵੀ ਤੁਸੀਂ ਉਸਨੂੰ ਔਨ ਹੀ ਕਿਵੇਂ ਕਰਨਾ, ਜੇ ਅਸੀਂ ਇਸ ਗੱਲ 'ਤੇ ਗੱਲ ਕਰੀਏ ਤਾਂ ਉਹ ਇਹੋ ਜਿਹੀਆਂ ਚੀਜ਼ਾਂ ਨੇ, ਉਹ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ ਆਮ
1: ਹਾਂਜੀ
0: ਤੌਰ 'ਤੇ ਹੀ।
1: ਹਾਂਜੀ ਬਿਲਕੁਲ। ਅਤੇ ਜੇ ਗੱਲ ਕਰੀਏ ਤਾਂ ਡਿਗਰੀ ਅਤੇ ਸਕਿੱਲਸ ਦੋਵੇਂ ਆਪਸ ਵਿੱਚ ਇੰਟਰਰਿਲੇਟਡ ਨੇ।
0: ਬਿਲਕੁਲ
1: ਮਤਲਬ ਜੇ
0: ਬਿਲਕੁਲ
1: ਡਿਗਰੀ ਦੇ ਹੱਕ ਵਿੱਚ ਗੱਲ ਕਰੀਏ ਤਾਂ ਡਿਗਰੀ ਵਿਅਕਤੀ ਦੀ ਮਿਹਨਤ, ਅਨੁਸ਼ਾਸਨ ਅਤੇ ਸਿੱਖਿਆ ਦਾ ਪ੍ਰਮਾਣ ਹੁੰਦੀ ਹੈ। ਇਹ ਨੌਕਰੀ ਲਈ ਪਹਿਲਾ ਦਰਵਾਜ਼ਾ ਖੋਲ੍ਹਦੀ ਹੈ। ਬਹੁਤ ਸਾਰੀ ਸਰਕਾਰੀ ਅਤੇ ਨਿੱਜੀ ਨੌਕਰੀਆਂ ਲਈ ਘੱਟੋ ਘੱਟ ਯੋਗਤਾ ਵਜੋਂ ਡਿਗਰੀ ਲਾਜ਼ਮੀ ਹੁੰਦੀ ਹੈ।
0: ਬਿਲਕੁਲ ਬਿਲਕੁਲ। ਅਤੇ ਇਸੇ ਲਈ ਜਿਵੇਂ ਤੁਸੀਂ ਕਿਹਾ ਕਿ ਇਹ ਦੋਨੋਂ ਚੀਜ਼ਾਂ ਇੰਟਰਰਿਲੇਟਡ ਨੇ,
1: ਜੀ
0: ਨਾ ਹੀ ਅਸੀਂ ਇਸ ਨੂੰ ਰੱਦ ਕਰ ਸਕਦੇ ਹਾਂ ਅਤੇ ਨਾ ਹੀ ਦੂਜੀ ਚੀਜ਼ ਨੂੰ। ਉਹ
1: ਜੀ
0: ਦੋਵੇਂ ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ ਵੀ ਸਿੱਕੇ ਦੇ ਦੋ ਪਹਿਲੂ ਨੇ, ਉਹਨਾਂ
1: ਹਾਂਜੀ,
0: ਨੂੰ ਸਾਨੂੰ ਨਾਲ ਨਾਲ ਲੈ ਕੇ ਚੱਲਣਾ ਪੈਣਾ।
1: ਇਸ ਲਈ ਵੱਡੀ ਕੰਪਨੀਆਂ ਵੀ ਉਮੀਦਵਾਰਾਂ ਦੀ ਡਿਗਰੀ ਦੇ ਨਾਲ ਨਾਲ ਉਹਨਾਂ ਦੀ ਵਿਹਾਰਕ ਯੋਗਤਾਵਾਂ ਨੂੰ ਅਤੇ ਤਜਰਬੇ ਨੂੰ ਮਹੱਤਵ ਦਿੰਦੀਆਂ ਹਨ।
0: ਜੀ
1: ਇੱਕ ਮਸ਼ਹੂਰ ਕਹਾਵਤ ਹੈ ਕਿ ਗਿਆਨ ਤੁਹਾਨੂੰ ਰਸਤਾ ਦਿਖਾਉਂਦਾ ਹੈ, ਪਰ ਹੁਨਰ ਤੁਹਾਨੂੰ ਮੰਜ਼ਿਲ ਤੱਕ ਪਹੁੰਚਾਉਂਦਾ ਹੈ।
0: ਬਹੁਤ ਖੂਬ।

0: ਤਾਂ ਸਰੋਤਿਓ, ਤੁਸੀਂ ਸੁਣ ਰਹੇ ਸੀ ਸਾਡਾ ਪ੍ਰੋਗਰਾਮ ਵਿਬਕਿਓਰ, ਅਤੇ ਅਸੀਂ ਗੱਲਬਾਤ ਕਰ ਰਹੇ ਸੀ ਡਿਗਰੀ ਅਤੇ ਸਕਿੱਲਸ ਬਾਰੇ।
1: ਜੀ
0: ਜੇ ਅਸੀਂ ਸਫਲਤਾ ਅਤੇ ਵਿਅਕਤੀ ਦੀਆਂ ਉਪਲਬਧੀਆਂ ਬਾਰੇ ਗੱਲ ਕਰੀਏ ਤਾਂ ਇਹ ਦੋਨੋਂ ਹੀ ਚੀਜ਼ਾਂ ਇਨਸਾਨ ਦੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਜੇ ਅਸੀਂ ਸਫਲ ਵਿਅਕਤੀਆਂ ਦੀ ਵੀ ਗੱਲ ਕਰੀਏ ਤਾਂ ਉਹਨਾਂ ਨੇ ਸਿਰਫ ਡਿਗਰੀਆਂ 'ਤੇ ਹੀ ਨਿਰਭਰ ਨਹੀਂ ਕੀਤਾ, ਸਗੋਂ ਆਪਣੇ ਹੁਨਰਾਂ ਨੂੰ ਵੀ ਲਗਾਤਾਰ ਨਿਖਾਰਿਆ।
1: ਬਿਲਕੁਲ, ਦੇਖੋ ਇਹ ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਕਿ ਦੋਵੇਂ ਚੀਜ਼ਾਂ ਨੇ ਜਿਹੜੀਆਂ ਉਹ ਨਾਲੋਂ ਨਾਲ ਚੱਲਦੀਆਂ ਨੇ, ਪਰ ਹਾਂ ਜੇ ਤੁਹਾਡੇ ਕੋਲ ਹੁਨਰ ਹੈਗਾ ਹੈ ਨਾ, ਉਹ ਕਿਤੇ ਨਾ ਕਿਤੇ ਤਾਂ ਤੁਹਾਨੂੰ ਖਿੱਚ ਕੇ ਲੈ ਹੀ ਜਾਂਦਾ ਹੈ।
0: ਜੀ, ਜਿਵੇਂ ਆਪਾਂ ਗੱਲ ਕਰ ਸਕਦੇ ਹਾਂ ਕਿ ਇੱਕ ਚੰਗਾ ਵਿਅਕਤੀ ਆਪਣੀ ਸੰਚਾਰ ਕਲਾ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇੱਕ ਹੁਨਰਮੰਦ ਪ੍ਰੋਗਰਾਮ ਆਪਣੇ ਤਕਨੀਕੀ ਗਿਆਨ ਨਾਲ ਅਤੇ ਨਵੀਆਂ ਖੋਜਾਂ ਕਰ ਸਕਦਾ ਹੈ,
1: ਜੀ
0: ਇੱਕ ਕਲਾਕਾਰ ਆਪਣੇ ਰਚਨਾਤਮਕ ਹੁਨਰ ਨਾਲ ਦੁਨੀਆ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਸਕਦਾ ਹੈ। ਅੱਜ ਦੇ ਸਮੇਂ ਵਿੱਚ ਲਾਈਫ ਲੌਂਗ ਲਰਨਿੰਗ ਦਾ ਮਹੱਤਵ ਬਹੁਤ ਵੱਧ ਗਿਆ ਹੈ। ਇਸ ਦਾ ਅਰਥ ਹੁੰਦਾ ਹੈ ਕਿ ਸਾਨੂੰ ਸਾਰੀ ਉਮਰ ਹੀ ਨਵੀਆਂ ਚੀਜ਼ਾਂ ਨੂੰ ਸਿੱਖਦੇ ਰਹਿਣਾ ਚਾਹੀਦਾ ਹੈ। ਡਿਗਰੀਆਂ ਸਾਨੂੰ ਬੁਨਿਆਦ ਦਿੰਦੀਆਂ ਹਨ, ਜਦਕਿ ਸਕਿੱਲਸ ਬੁਨਿਆਦ 'ਤੇ ਇੱਕ ਚੰਗੀ ਇਮਾਰਤ ਨੂੰ ਖੜੀ ਕਰਦੀਆਂ ਹਨ। ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਡਿਗਰੀ ਜਾਂ ਸਕਿੱਲਸ ਵਿੱਚੋਂ ਕੋਈ ਇੱਕ ਹੀ ਮਹੱਤਵਪੂਰਨ ਹੈ। ਅਸਲ ਵਿੱਚ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਤਾਂ ਸਰੋਤਿਓ, ਅੱਜ ਦੀ ਅਸੀਂ ਇਸ ਚਰਚਾ ਤੋਂ ਇਹ ਸਿੱਟਾ ਕਰ ਸਕਦੇ ਹਾਂ ਕਿ ਡਿਗਰੀਆਂ ਸਾਨੂੰ ਸਿਧਾਂਤਕ ਗਿਆਨ ਅਤੇ ਮਾਨਤਾ ਪ੍ਰਦਾਨ ਕਰਦੀਆਂ ਹਨ, ਜਦਕਿ ਸਕਿੱਲਸ ਸਾਨੂੰ ਉਸ ਗਿਆਨ ਨੂੰ ਅਮਲੀ ਰੂਪ ਵਿੱਚ ਵਰਤਣਾ ਸਿਖਾਉਂਦੀਆਂ ਹਨ। ਅੱਜ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ ਡਿਗਰੀ ਕਰਨ ਤੱਕ ਹੀ ਸੀਮਤ ਨਾ ਰਹਿਣ, ਸਗੋਂ ਆਪਣੇ ਹੁਨਰਾਂ ਨੂੰ ਵੀ ਨਿਹਾਰਨ।
1: ਬਿਲਕੁਲ, ਨਾਲੇ ਦੇਖੋ ਸਮੇਂ ਦੀ ਲੋੜ ਵੀ ਹੈਗੀ ਹੈ ਨਾ, ਜੇ ਤੁਹਾਡੇ ਕੋਲ ਡਿਗਰੀ ਹੈ ਵੀ ਹੈ, ਤੁਹਾਨੂੰ ਨੌਕਰੀ ਮਿਲ ਗਈ, ਅਤੇ ਅੱਗੇ ਚੱਲ ਕੇ ਜੇ ਅਸੀਂ ਆਪਣੀ ਗੱਲ ਕਰੀਏ ਹੈ ਨਾ, ਅਤੇ ਹੁਣ ਚਲੋ ਠੀਕ ਹੈ, ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੰਪਿਊਟਰਸ ਆਉਂਦੇ ਨੇ ਜਾਂ ਜਿਹੜੀ ਹੋਰ ਨਵੀਂ ਟੈਕਨੋਲੋਜੀ ਆਉਂਦੀ ਹੈ, ਉਹ ਉਸਨੂੰ ਬੜੀ ਤੇਜ਼ੀ ਦੇ ਨਾਲ ਸਿੱਖ ਲੈਂਦੇ ਨੇ ਹੈ ਨਾ। ਉੱਥੇ ਜੇ ਅਸੀਂ ਗੱਲ ਕਰੀਏ ਜਿਵੇਂ ਨੌਕਰੀਆਂ ਦੇ ਵਿੱਚ ਜਿਹੜਿਆਂ ਨੂੰ ਪਹਿਲਾਂ ਮਿਲੀਆਂ ਹੋਈਆਂ ਨੇ ਜਾਂ ਸਾਡੇ ਤੋਂ
0: ਜੀ
1: ਵੱਡੇ ਨੇ ਹੈ ਨਾ, ਜਿਹੜੇ ਉਹਨਾਂ ਨੂੰ ਪਹਿਲਾਂ ਕੰਪਿਊਟਰ ਨਹੀਂ ਸੀ ਆਉਂਦੇ ਚਲਾਉਣੇ, ਜਦੋਂ ਇੱਕਦਮ ਆਇਆ ਤਾਂ ਉਹਨਾਂ ਨੂੰ ਸਿੱਖਣਾ ਪਿਆ।
0: ਜੀ
1: ਕਿਉਂ?
0: ਜੀ
1: ਕਿਉਂਕਿ ਉਹ ਸਮੇਂ ਦੇ ਨਾਲ ਅਡਾਪਟ ਕਰਨਾ ਤੁਹਾਨੂੰ ਜ਼ਰੂਰੀ ਹੁੰਦਾ, ਅਤੇ
0: ਹਾਂਜੀ,
1: ਜੇ ਤੁਸੀਂ ਕੰਪਿਊਟਰ ਵਰਗੀ ਚੀਜ਼ ਤੋਂ ਦੂਰ ਭੱਜੋ ਕਿ ਅਸੀਂ ਨਹੀਂ ਕਰਨਾ ਹੈਗਾ, ਜਾਂ ਆਫਿਸਿਸ 'ਚ ਜਿਹੜੇ ਪੁਰਾਣੇ ਲੋਕ ਨੇ ਉਹ ਕਹਿ ਦੇਣ ਕਿ ਅਸੀਂ ਨਹੀਂ ਇਹਨੂੰ ਵਰਤਣਾ, ਸਾਡੇ ਤੋਂ ਸਿੱਖਿਆ ਨਹੀਂ ਜਾਂਦਾ, ਤਾਂ
0: ਜੀ
1: ਦੇਖੋ ਕਿੰਨੀ ਵੱਡੀ, ਮਤਲਬ ਉਹਨਾਂ ਦੇ ਲਈ ਵੀ ਇਹ ਗਲਤ ਗੱਲ ਹੈ। ਕਿਉਂ ਗਲਤ ਹੈ? ਕਿਉਂਕਿ ਕੰਪਿਊਟਰ ਹੈ ਜਿਹੜਾ ਉਹਨਾਂ ਦੇ ਜੀਵਨ ਨੂੰ ਸੌਖਾ ਹੀ ਬਣਾਉਂਦਾ ਹੈ।
0: ਜੀ
1: ਇਸੇ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਦੋਂ ਸਾਨੂੰ ਸਿੱਖਦੇ ਰਹਿਣਾ ਚਾਹੀਦਾ, ਤਾਂ ਉਸ ਸਿੱਖ ਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਜਾਂ ਤਕਨੀਕਾਂ ਆ ਰਹੀਆਂ ਨੇ, ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈਗਾ ਕਿ ਸਾਡੀ ਹੁਣ ਉਮਰ ਹੋ ਗਈ ਹੈ ਨਾ। ਜੇ
0: ਜੀ
1: ਤੁਸੀਂ ਘਰ ਦੇ ਵਿੱਚ ਵੀ ਹੋ, ਸਿਰਫ ਗੱਲ ਨੌਕਰੀ ਦੀ ਨਹੀਂ ਹੈ, ਉੱਥੇ ਤਾਂ ਇੱਕ ਤੁਹਾਡੀ ਇੰਪੋਰਟੈਂਟ ਚੀਜ਼ ਹੋ ਜਾਂਦੀ ਹੈ ਨਾ, ਵੀ ਤੁਹਾਨੂੰ ਸਿੱਖਣੀ ਪੈਣੀ ਹੈ। ਪਰ ਜੇ ਤੁਸੀਂ ਕਿਤੇ ਹੋਰ ਵੀ ਹੋ, ਤਾਂ ਵੀ ਵਕਤ ਦੇ ਨਾਲ ਚੱਲਣ ਲਈ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਉਤਾਰਨਾ ਚਾਹੀਦਾ ਹੈ।

0: ਤੁਸੀਂ ਨੰਦ ਮਾਣ ਰਹੇ ਹੋ ਪ੍ਰੋਗਰਾਮ ਵਿਭ ਗਿਓਰ ਦਾ, ਅਤੇ ਪ੍ਰਭਜੋਤ ਮੈਨੂੰ ਨਾ ਬੈਠੇ ਬੈਠੇ ਗੱਲ ਯਾਦ ਆਈ ਜੋ ਕਿ ਮੇਰੇ ਨਾਲ ਆਉਂਦੇ ਹੋਏ ਵਾਪਰਿਆ।
1: ਜੀ
0: ਪਤਾ ਕੀ ਹੋਇਆ, ਮੈਂ ਨਾ ਘਰ ਤੋਂ ਥੋੜ੍ਹੀ ਦੂਰ ਅੱਗੇ ਨਾ ਆ ਕੇ ਆਟੋ ਲਿੱਤਾ, ਕਿਉਂਕਿ ਰਾਤ ਨੂੰ ਹੁਣ ਇਕੱਲੇ ਜਾਣਾ ਨਹੀਂ ਹੈਗਾ, ਕੋਈ ਨਾ ਕੋਈ ਲੈਣ ਆਊਗਾ,
1: ਜੀ
0: ਅਤੇ ਇਸ ਲਈ ਅੱਜ ਜਿਹੜੀ ਸਕੂਟੀ ਉਹ ਅਸੀਂ ਛੱਡ ਦਿੱਤੀ, ਅਤੇ ਮੈਂ ਸੋਚਿਆ ਵੀ ਆਟੋ 'ਚ ਚੱਲਦੇ ਹਾਂ। ਅਤੇ ਜਦੋਂ ਮੈਂ ਆ ਰਹੀ ਸੀ ਨਾ, ਉਹਦੇ ਵਿੱਚ ਦੋ ਬਹੁਤ ਹੀ ਸਧਾਰਨ ਜਿਹੀਆਂ ਦਿਖਣ ਵਾਲੀਆਂ ਔਰਤਾਂ ਬੈਠੀਆਂ, ਇੱਕ ਥੋੜ੍ਹੇ ਬਜ਼ੁਰਗ ਸਨ ਅਤੇ ਦੂਜੇ ਠੀਕ ਠਾਕ ਉਮਰ ਦੇ, ਕਿ 40 ਸਾਲ ਦੇ ਨੇੜੇ ਨੇੜੇ ਉਹਨਾਂ ਦੀ ਉਮਰ ਹੋਣੀ ਹੈ। ਅਤੇ
1: ਜੀ
0: ਅਕਸਰ ਸਾਨੂੰ ਲੱਗਦਾ ਹੁੰਦਾ ਹੈ ਨਾ, ਕਿਉਂਕਿ ਮੈਂ ਸਧਾਰਨ ਸ਼ਬਦ ਵਰਤਿਆ, ਅਸੀਂ ਕੱਪੜਿਆਂ ਤੋਂ ਅਕਸਰ ਉਹਨਾਂ ਦੀ ਦਿੱਖ ਤੋਂ ਸਾਨੂੰ ਲੱਗਦਾ ਹੁੰਦਾ ਵੀ ਹਾਂ ਇਹ ਤਾਂ ਬਹੁਤ ਸਧਾਰਨ ਜਿਹੇ ਨੇ, ਹੈ ਨਾ, ਆਮ ਜਿਹੇ, ਕੋਈ ਬਹੁਤੇ ਸ਼ੋਸ਼ੇਬਾਜ਼ੀ ਵਾਲੇ ਨਹੀਂ, ਬੜੇ ਸਿੰਪਲ ਜਿਹੇ ਲੋਕ ਸਾਨੂੰ ਲੱਗਦੇ ਹੁੰਦੇ ਨੇ, ਹੈ ਨਾ।
1: ਜੀ ਬਿਲਕੁਲ,
0: ਅਤੇ ਉਹਨਾਂ ਦੀ ਕਾਟਨ ਦੀ ਰੰਗ ਬਿਰੰਗੀ ਚੁੰਨੀਆਂ ਉਹਨਾਂ ਨੇ ਦੋਵਾਂ ਨੇ ਆਪਣੇ ਸਿਰ 'ਤੇ ਲਿੱਤੀਆਂ ਹੋਈਆਂ। ਅਤੇ ਇਹੋ ਜਿਹੀਆਂ ਔਰਤਾਂ ਨੂੰ ਦੇਖ ਕੇ ਤੁਹਾਨੂੰ ਅਕਸਰ ਅੱਜ ਦੇ ਯੁੱਗ ਦੇ ਵਿੱਚ ਲੱਗਦਾ ਨਹੀਂ ਹੁੰਦਾ ਹੈਗਾ ਕਿ ਇਹ ਆਪਣੇ ਲਈ ਕਿਤੇ ਖੜਦੀਆਂ ਹੋਣਗੀਆਂ, ਹੈ ਨਾ।
1: ਜੀ
0: ਅਤੇ ਉਹ ਨਾ ਬੈਠੀਆਂ ਆਪਸ 'ਚ ਗੱਲਾਂ ਕਰੀ ਜਾਣ, ਅਤੇ ਮੈਂ ਉਹਨਾਂ ਦੀਆਂ ਗੱਲਾਂ, ਸੁਭਾਵਿਕ ਜੀ ਵੀ ਉਹਦੇ 'ਚ ਕਿੰਨੀ ਕੁ ਜਗ੍ਹਾ ਹੁੰਦੀ ਹੈ ਨਾ,
1: ਹਾਂਜੀ,
0: ਮੈਨੂੰ
1: ਉਹ ਤਾਂ
0: ਉਹਨਾਂ ਦੀਆਂ
1: ਤੁਸੀਂ
0: ਗੱਲਾਂ ਸੁਣ
1: ਸੁਣ ਰਹੀ
0: ਰਹੀਆਂ ਨੇ,
1: ਸੀ।
0: ਅਤੇ ਉਹ ਆਪਸ 'ਚ ਨਾ ਗੱਲਾਂ ਕਰ ਰਹੀਆਂ ਕਿ ਅੱਛਾ ਆਪਾਂ ਨੇ ਨਾ ਹੁਣ ਇੱਕ ਦਿਨ ਐਂ ਕਰਨਾ ਹੈ ਕਿ ਸਵੇਰੇ ਸਵੇਰੇ ਬੱਸ ਫੜਨੀ ਹੈ, ਨੈਣਾ ਦੇਵੀ ਜਾਵਾਂਗੇ, ਅਤੇ
1: ਜੀ
0: ਸ਼ਾਮ ਨੂੰ ਨਾ ਬੱਸ ਫੜ ਕੇ ਆਪਾਂ ਵਾਪਸ ਪਹੁੰਚ ਜਾਣਾ। ਅਤੇ ਫਿਰ ਉਹ ਜਿਹੜੇ ਹੈਗੇ ਸੀਗੇ, ਹੈ ਨਾ, ਆਂਟੀ, ਉਹਨਾਂ ਦੇ ਵਿੱਚੋਂ ਇੱਕ ਉਹਨਾਂ ਨੇ ਕਿਹਾ ਕਿ ਅੱਛਾ ਜੇ ਨਾ ਵੀ ਆਇਆ ਗਿਆ ਤਾਂ ਨਹੀਂ ਆਵਾਂਗੇ, ਦੇਖਾਂਗੇ ਜਾ ਕੇ, ਹੈ ਨਾ,
1: ਜੀ
0: ਅਕਸਰ। ਅਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਇੰਨਾ ਖੁੱਲ੍ਹ ਕੇ, ਹੈ ਨਾ, ਜਿਹਨਾਂ ਨੂੰ ਮੈਂ ਸੋਚ ਰਹੀ ਹਾਂ ਵੀ ਇਹ ਸਧਾਰਨ ਜਿਹੀਆਂ ਦਿਖਣ ਵਾਲੀਆਂ ਔਰਤਾਂ ਨੇ, ਜਾਂ ਇਹ ਆਪਣੇ ਘਰਾਂ ਤੋਂ ਬਾਹਰ ਪੈਰ ਨਹੀਂ ਪੁੱਟਦੀਆਂ ਹੋਣਗੀਆਂ, ਸਾਨੂੰ ਕੱਪੜਿਆਂ ਤੋਂ ਦੇਖ ਕੇ ਇਹ ਅੰਦਾਜ਼ਾ ਲੱਗਦਾ ਹੁੰਦਾ ਲੋਕਾਂ ਦੇ ਆ, ਉਹ ਇਹ ਗੱਲ ਕਰ ਰਹੀਆਂ ਨੇ ਵੀ ਅਸੀਂ ਧੜੱਲੇ ਦੇ ਨਾਲ, ਉਹ ਕਹਿ ਰਹੀਆਂ ਨੇ ਵੀ ਆਪਾਂ ਜਾਣਾ ਜਾ ਕੇ ਆਪਾਂ ਵਾਪਸ ਆ ਜਾਣਾ। ਅਤੇ ਉਹ ਪਹਿਲਾਂ ਹੀ ਇਹ ਸਲਾਹ ਵੀ ਉਹਨਾਂ ਨੇ ਬਣਾ ਲਈ ਹੈ ਕਿ ਜੇ ਨਾ ਜਾਇਆ ਗਿਆ ਨਾ, ਵਾਪਸ ਨਾ ਆਇਆ ਗਿਆ, ਤਾਂ ਅਸੀਂ ਉੱਥੇ ਹੀ ਰਹਾਂਗੀਆਂ।
1: ਜੀ
0: ਅਤੇ ਫਿਰ ਉਹ ਦੂਜੀ ਆਂਟੀ ਕਹਿੰਦੇ ਨੇ ਵੀ ਅੱਛਾ ਫਿਰ ਮੇਰੇ ਸਵੇਰੇ ਜਾਣ ਦਾ ਕਿਵੇਂ ਕਰਾਂਗੇ, ਹੈ ਨਾ, ਵੀ ਉਹ ਦੂਰ ਰਹਿੰਦੇ ਹੋਣੇ। ਅਤੇ ਉਹ
1: ਹਾਂਜੀ
0: ਕਹਿੰਦੇ ਇੱਕ ਕੰਮ ਕਰੀ, ਤੂੰ ਇੱਕ ਦਿਨ ਪਹਿਲਾਂ ਨਾ ਮੇਰੇ ਘਰ ਹੀ ਆ ਜਾਈਂ, ਫਿਰ ਆਪਾਂ ਸਵੇਰੇ ਇਕੱਠੇ ਲੰਘ ਪਾਵਾਂਗੀਆਂ। ਮੈਂ ਕਿਹਾ ਕਿੰਨਾ ਇਹ ਪਿਆਰਾ ਜਿਹਾ ਸਹੇਲਪੁਣਾ ਹੈ ਜਿਹੜਾ ਇਹਨਾਂ ਦਾ ਆਪਸ 'ਚ ਚੱਲ ਰਿਹਾ ਹੈ, ਜਿਹੜਾ ਇਹ
1: ਜੀ
0: ਸਾਨੂੰ ਲੱਗਦਾ ਹੁੰਦਾ ਵੀ ਇਹ ਅੱਜ ਦੇ ਯੁੱਗ ਦੀ ਦੇਣ ਹੈ, ਜਾਂ ਅੱਜ ਦੇ ਯੁੱਗ ਦੇ ਵਿੱਚ ਅਸੀਂ ਖੁੱਲ੍ਹ ਕੇ ਜਿਹੜੀ ਇਹ ਗੱਲਬਾਤ ਹੈ ਕਹਿ ਸਕਦੇ ਹਾਂ, ਜਾਂ ਆਪਣੀ ਸਹੇਲੀਆਂ ਦੇ ਨਾਲ ਵਿਚਰ ਸਕਦੇ ਹੁੰਦੇ ਆ, ਹੈ ਨਾ। ਅਤੇ ਉਸ ਤੋਂ ਅੱਗੇ ਜਾ ਕੇ ਹੋਰ ਵੀ ਸਵਾਦ ਭਰੀ ਗੱਲ, ਪਤਾ ਕੀ ਹੋਈ ਪ੍ਰਭਜੋਤ, ਅੱਗੇ ਆਏ ਅਤੇ ਅੱਗੇ ਨਾ ਕਿਸੇ ਦਾ ਟੱਕਰਾ ਹੋਇਆ ਹੋਇਆ ਸੀ, ਇੱਕ ਬਜ਼ੁਰਗ ਵਿਅਕਤੀ ਸਨ, ਅਤੇ ਉਹ ਨਾ ਸਕੂਟੀ ਦੇ ਵਿੱਚ ਸ਼ਾਇਦ ਇੱਕ ਘੱਟ ਉਮਰ ਵਾਲੀ ਕੁੜੀ ਸੀ, ਉਹਦੇ ਵਿੱਚ ਉਹ ਆ ਕੇ ਵੱਜੇ, ਹੈ ਨਾ। ਅਤੇ ਉਹ ਦੋਵੇਂ ਆਪਸ 'ਚ ਲੜ ਰਹੇ ਸੀ ਬਹੁਤ ਜ਼ੋਰ ਜ਼ੋਰ ਦੀ, ਅਤੇ ਫਿਰ ਵੀ ਕੁੜੀ ਹੈ ਜਿਹੜੀ, ਉਹ ਬੜੀ ਆਰਾਮ ਦੇ ਨਾਲ, ਹਾਲਾਂਕਿ ਗੁੱਸੇ ਦੇ ਵਿੱਚ ਉਹ ਵੀ ਸੀ, ਪਰ ਉਹ ਕੋਈ ਵੀ ਬਦਤਮੀਜ਼ੀ ਭਰਿਆ ਲਫ਼ਜ਼ ਹੈ ਜਿਹੜਾ ਉਹ ਬਜ਼ੁਰਗ ਅੰਕਲ ਦੇ ਪ੍ਰਤੀ ਨਹੀਂ ਸੀ ਵਰਤ ਰਹੀ। ਅਤੇ ਜਦੋਂ ਅਸੀਂ ਉਹਨਾਂ ਨੂੰ ਕ੍ਰੋਸ ਕੀਤਾ ਨਾ, ਇੰਨੀ ਤਾਂ ਸਾਨੂੰ ਗੱਲਬਾਤ ਸੁਣੀ ਨਹੀਂ ਹੈਗੀ,
1: ਜੀ ਜੀ
0: ਅਤੇ ਜਦੋਂ ਅੰਕਲ ਨੇ ਨਾ ਗਾਲ ਕੱਢੀ ਉਹਨਾਂ ਨੂੰ ਬਹੁਤ ਗੰਦੀ ਵਾਲੀ, ਹੈ ਨਾ, ਜਿਹੜੀ ਅਸੀਂ, ਸਾਨੂੰ ਲੱਗਦਾ ਹੁੰਦਾ ਇਹ ਤਾਂ ਬੜੀ ਆਮ ਹੈ ਅਤੇ ਸਾਡੀ ਭਾਸ਼ਾ ਦਾ ਅੰਗ ਹੈ,
1: ਅੰਗ ਹੈ,
0: ਹਾਲਾਂਕਿ ਉਹ ਨਹੀਂ ਹੋਣੀ ਚਾਹੀਦੀ, ਹੈ ਨਾ। ਅਤੇ ਉਹ ਜਿਹੜੇ ਆਂਟੀ ਸੀ ਆਟੋ ਦੇ ਵਿੱਚ ਬੈਠੇ, ਅਤੇ ਉਹ ਤਾਂ ਸ਼ੁਰੂ ਹੋ ਗਏ, ਕਹਿੰਦੇ ਮੈਨੂੰ ਕੋਈ ਇਹ ਕਹਿ ਕੇ ਦਿਖਾਵੇ, ਮੈਂ ਉਹਨੂੰ ਦੱਸਦੀ ਪਤਾ, ਹੈ ਨਾ, ਕਿਉਂਕਿ ਤੁਹਾਨੂੰ

0: ਸੁਭਾਵਿਕ ਹੀ ਇਹੋ
1: ਹਾਂ
0: ਜਿਹੀ ਗੱਲ
1: ਜੀ
0: ਸੁਣ ਕੇ ਗੁੱਸਾ ਆਉਂਦਾ ਹੈ, ਅਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਨਾ ਉਹਨਾਂ ਨੂੰ ਦੇਖ ਕੇ ਵੀ, ਜਿਨ੍ਹਾਂ ਨੂੰ ਮੈਂ ਕੱਪੜਿਆਂ ਦੇ ਆਧਾਰ 'ਤੇ ਦੇਖ ਰਹੀ ਸੀ, ਹੈ ਨਾ, ਵੀ ਸ਼ਾਇਦ ਇਹਨਾਂ ਤੱਕ ਫੈਮਿਨਿਜ਼ਮ ਹੈ ਜਿਹੜਾ ਨਾਰੀਵਾਦ ਹੈ ਉਹ ਨਹੀਂ ਪਹੁੰਚਿਆ ਹੋਣਾ, ਪਰ ਉਹ ਉਹਨਾਂ ਤੱਕ ਪਹੁੰਚਿਆ ਹੋਇਆ। ਸਾਨੂੰ ਅਕਸਰ ਲੱਗਦਾ ਸ਼ਾਇਦ ਉਹਨਾਂ ਨੇ ਕਦੇ ਕਿਤਾਬਾਂ ਨਹੀਂ ਪੜ੍ਹੀਆਂ ਹੋਣੀਆਂ, ਹੈ ਨਾ, ਸ਼ਾਇਦ ਉਹਨਾਂ ਨੇ ਕਦੇ, ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਫੈਮਿਨਿਜ਼ਮ ਜਿਹੜਾ ਸ਼ਬਦ ਹੈ ਉਹ ਐਗਜ਼ਿਸਟ ਕਰਦਾ ਹੈ ਜਾਂ ਨਾਰੀਵਾਦ ਜਿਹੜਾ ਐਗਜ਼ਿਸਟ ਕਰਦਾ ਹੈ, ਪਰ ਉਹ ਫੈਮਿਨਿਸਟ ਹੈਗੇ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਆਪਣੇ ਲਈ ਕਿਸ ਤਰ੍ਹਾਂ ਖੜਨਾ ਹੈ। ਅਤੇ ਉਹਨੇ ਬਹੁਤ ਚੰਗੀਆਂ ਚੰਗੀਆਂ ਗੱਲਾਂ ਕਹੀਆਂ, ਮੈਂ ਉਹਨਾਂ ਨੂੰ ਦੱਸਿਆ ਵੀ ਮੈਨੂੰ ਉਹਨਾਂ ਨੂੰ ਦੇਖ ਕੇ ਅਤੇ ਉਹਨਾਂ ਨੂੰ ਵਿਚਰਦੇ ਹੋਏ ਬੜੀ ਖੁਸ਼ੀ ਹੋਈ, ਅਤੇ ਮੈਨੂੰ ਬੜੀ ਪਿਆਰੀ ਲੱਗੀ ਉਹ, ਅਤੇ ਉਹ ਬੜਾ ਖੁਸ਼ ਹੋਏ। ਅਤੇ ਉਹਨਾਂ ਨੇ ਮੈਨੂੰ ਕਿਹਾ, ਹੈ ਨਾ, ਪੌਦੀ ਦੇ ਵਿੱਚ, ਅੱਛਾ ਬਸ ਠੀਕ ਹੈ, ਤੈਨੂੰ ਵਧੀਆ ਲੱਗਣੀਆਂ ਚਾਹੀਦੀਆਂ ਹੋਵੇ, ਹੈ ਨਾ।
1: ਜੀ ਹਾਂ
0: ਅਤੇ ਮੈਨੂੰ
1: ਜੀ
0: ਹੋਰ ਵੀ ਬਹੁਤ ਖੁਸ਼ੀ ਹੋਈ ਵੀ ਇੰਨੇ ਪਿਆਰੇ ਪਿਆਰੇ ਲੋਕ ਨੇ ਜਿਹੜੇ, ਤੁਸੀਂ ਸ਼ਾਇਦ ਉਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਹੋ ਜਦੋਂ ਤੁਸੀਂ ਸਿਰਫ ਆਪਣੇ ਇੱਕ ਬਬਲ ਦੇ ਵਿੱਚ ਹੁੰਦੇ ਹੋ, ਹੈ
1: ਜੀ
0: ਨਾ।
1: ਬਿਲਕੁਲ
0: ਅਤੇ ਉਹ ਵੀ ਤੁਹਾਨੂੰ ਬੜੀਆਂ ਖੁਸ਼ ਹੋਈਆਂ, ਅਤੇ ਉਹ ਮੈਨੂੰ ਜਾਂਦੇ ਜਾਂਦੇ ਕਹਿ ਕੇ ਗਈਆਂ, ਹੈ ਨਾ, ਕਿ ਡਰਨਾ ਨਹੀਂ ਹੈ ਕਿਸੇ ਤੋਂ।
1: ਹਾਂ ਜੀ
0: ਅਤੇ ਮੈਨੂੰ ਲੱਗਦਾ ਇਹ ਬਹੁਤ ਜ਼ਰੂਰੀ ਹੈ ਨਾ, ਕਿ ਜਿਨ੍ਹਾਂ ਔਰਤਾਂ ਨੇ ਸ਼ਾਇਦ ਉਹ ਕਿਤਾਬਾਂ ਨਹੀਂ ਪੜ੍ਹੀਆਂ, ਹੈ ਨਾ, ਜਾਂ ਮਾਰਗਰੇਟ ਐਟਵੁੱਡ ਦਾ ਨਹੀਂ ਉਹਨਾਂ ਨੂੰ ਪਤਾ, ਜਾਂ ਉਹਨਾਂ ਨੂੰ ਨਿਵੇਦਿਤਾ ਮੈਨਨ ਦਾ ਨਹੀਂ ਪਤਾ, ਜਾਂ ਉਹਨਾਂ ਨੂੰ ਨਾਰੀਵਾਦ ਦੀ ਕਿਹੜੀ ਵੇਵ ਚੱਲ ਰਹੀ ਹੈ ਉਹਦਾ ਨਹੀਂ ਪਤਾ, ਪਰ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਤੌਰ 'ਤੇ ਉਸ ਚੀਜ਼ ਨੂੰ ਜੀ ਰਹੀਆਂ ਨੇ ਅਤੇ ਵਿਚਰ ਰਹੀਆਂ ਨੇ।
1: ਜੀ ਬਿਲਕੁਲ ਜੈਸਮਿਨ, ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਉਹਨਾਂ ਔਰਤਾਂ ਨੇ ਬਹੁਤ ਹੀ ਲੰਮੇ ਸਮੇਂ ਤੱਕ ਸੰਘਰਸ਼ ਕੀਤਾ,
0: ਜੀ
1: ਅਤੇ ਉਹਨਾਂ ਨੇ ਉਹ ਚਾਰ ਦੀਵਾਰੀ ਦੀ ਕੈਦ ਅਤੇ ਹੋਰ ਵੀ ਬਹੁਤ ਸਾਰੀ ਰਿਸਟ੍ਰਿਕਸ਼ਨ ਦਾ ਸਾਹਮਣਾ ਕੀਤਾ ਸੀ, ਪਰ ਜਦੋਂ ਸਮੇਂ ਦੀ ਖੁੱਲ੍ਹ ਹੋਈ, ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਸਮੇਂ ਨੇ ਸਾਨੂੰ ਬਹੁਤ ਸਾਰੀ ਚੰਗੀਆਂ ਚੀਜ਼ਾਂ ਦਿੱਤੀਆਂ
0: ਜੀ,
1: ਜਿਨ੍ਹਾਂ ਵਿੱਚ ਇੱਕ ਫੈਮਿਨਿਜ਼ਮ ਹੈ, ਤਾਂ ਔਰਤਾਂ ਨੂੰ ਆਪਣੇ ਹੱਕਾਂ ਦਾ ਅਤੇ ਆਪਣੇ ਫਰਜ਼ਾਂ ਪ੍ਰਤੀ ਹੋਰ ਜਾਗਰੂਕ ਹੋਈਆਂ, ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਸਾਨੂੰ ਸਾਡੇ ਲਈ ਖੜ੍ਹਨਾ ਕਿੰਨਾ ਜ਼ਰੂਰੀ ਹੈ, ਕਿਉਂਕਿ ਅੰਤ ਵਿੱਚ ਕੋਈ ਕਿਸੇ ਲਈ ਨਹੀਂ ਖੜਦਾ ਹੈਗਾ, ਬੰਦਾ ਸਿਰਫ ਆਪਣੇ ਆਪ ਲਈ ਖੜਦਾ ਹੈ,
0: ਬਿਲਕੁਲ
1: ਤੇ ਔਰਤਾਂ ਦਾ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੋਣਾ ਅਤੇ ਆਪਣੇ ਆਪ ਲਈ ਸੈਲਫ ਸਸਟੇਨੇਬਲ ਹੋਣਾ ਬਹੁਤ ਜ਼ਰੂਰੀ ਹੈ, ਤੇ ਅਸੀਂ ਇਹੀ ਕਹਿ ਸਕਦੇ ਹਾਂ ਕਿ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਪੜ੍ਹੀ ਲਿਖੀ ਔਰਤ ਹੀ ਸਿਰਫ ਫੈਮਿਨਿਜ਼ਮ ਨੂੰ ਸਪੋਰਟ ਕਰ ਸਕਦੀ ਹੈ,
0: ਬਿਲਕੁਲ
1: ਇੱਕ ਚੰਗੇ ਅੱਛੇ ਆਚਰਣ ਵਾਲੀ ਇਸਤਰੀ ਵੀ ਇਸ ਨੂੰ ਸਪੋਰਟ ਕਰ
0: ਕਰ
1: ਸਕਦੀ
0: ਸਕਦੀ
1: ਹੈ।
0: ਬਿਲਕੁਲ, ਤੇ ਉਹ ਆਪਣੇ ਤੌਰ ਤੇ ਕਰ ਵੀ ਰਹੀਆਂ ਨੇ,
1: ਜੀ
0: ਤੇ ਹਾਲਾਂਕਿ ਗੱਲਾਂ ਜਦੋਂ ਨਾਰੀਵਾਦੀਆਂ ਹੁੰਦੀਆਂ ਨੇ ਤੇ ਉਹ ਮੁੱਕਦੀਆਂ ਨਹੀਂ ਹੈਗੀਆਂ, ਪਰ ਹੁਣ ਸਾਨੂੰ ਦੋਵਾਂ ਨੂੰ ਤੁਸੀਂ ਦਿਓ ਇਜਾਜ਼ਤ,
1: ਇਜਾਜ਼ਤ
0: ਤੇ ਪ੍ਰੋਗਰਾਮ ਲਿਬਕਿਓਰ ਇੱਥੇ ਹੀ ਖਤਮ ਹੁੰਦਾ ਹੈ। FM band 102.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਆਨ ਏਆਰ ਐਪ 'ਤੇ ਵੀ ਸੁਣ ਰਹੇ ਹੋ। ਇਸ ਵੇਲੇ ਸ਼ਾਮ ਦੇ ਠੀਕ 7 ਵੱਜਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 7:07 ਤੇ ਤੁਹਾਨੂੰ ਲੈ ਚੱਲਾਂਗੇ ਸਾਡੇ ਦਿੱਲੀ ਕੇਂਦਰ ਵੱਲ, ਜਿੱਥੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਦੋਭਾਸ਼ੀ ਲੜੀ।
2: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਆਪਣੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਕੇਂਦਰ ਨੇ ਇਕਸਾਰਤਾ ਅਤੇ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਲਈ ਖੁਰਾਕੀ ਤੇਲਾਂ ਵਾਸਤੇ ਮਿਆਰੀ ਪੈਕੇਜਿੰਗ ਲਾਗੂ ਕੀਤੀ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ 'ਤੇ SIR ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰੀ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ-18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਅਤੇ EAC ਨੇ ਆਲਮੀ ਉਥਲ ਪੁਥਲ ਦੇ ਸਮੇਂ ਤੇ ਆਰਥਿਕ ਵਿਕਾਸ ਨੂੰ ਹੋਰ ਵਧਾਉਣ ਲਈ ਵੱਖ ਵੱਖ ਵਿਚਾਰਾਂ ਅਤੇ ਉਪਾਵਾਂ ਤੇ ਚਰਚਾ ਕੀਤੀ। ਜੀਵਨ ਜਿਉਣ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਲਈ ਕਈ ਸੁਧਾਰਾਂ ਤੇ ਵੀ ਵਿਚਾਰ ਵਟਾਂਦਰਾ ਹੋਇਆ। ਮੈਂਬਰਾਂ ਨੇ ਪੱਛਮੀ ਏਸ਼ੀਆ ਟਕਰਾਅ ਦਾ ਭਾਰਤ ਅਤੇ ਦੁਨੀਆ ਤੇ ਪ੍ਰਭਾਵ ਦਾ ਆਪਣਾ ਮੁਲਾਂਕਣ ਵੀ ਦਿੱਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਆਰਥਿਕ ਤਬਦੀਲੀ ਅਤੇ ਲੰਮੇ ਸਮੇਂ ਦੀਆਂ ਵਿਕਾਸ ਤਰਜੀਹਾਂ ਨਾਲ ਸੰਬੰਧਿਤ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਪ੍ਰਧਾਨ ਮੰਤਰੀ ਨੇ ਸੁਧਾਰ ਯਾਤਰਾ ਨੂੰ ਹੋਰ ਗਤੀ ਦੇਣ ਅਤੇ ਰਹਿਣ ਸਹਿਣ ਦੀ ਸੌਖ ਦੇ ਨਾਲ ਨਾਲ ਕਾਰੋਬਾਰ ਕਰਨ ਦੀ ਸੌਖ ਨੂੰ ਯਕੀਨੀ ਬਣਾਉਣ ਤੇ ਵੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਲਏ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਏ। ਇਸ ਨਾਲ ਬਾਜ਼ਾਰ ਵਿਚ ਵਧੇਰੇ ਪਾਰਦਰਸ਼ਿਤਾ ਤੇ ਇਕਸਾਰਤਾ ਆਏਗੀ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਖੁਰਾਕੀ ਤੇਲਾਂ ਤੇ ਘਿਓ ਦੀ ਸ਼ੁੱਧ ਮਾਤਰਾ ਤੇ ਮਿਆਰੀ ਪੈਕ ਆਕਾਰ ਨਿਰਧਾਰਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਵਿਚ ਸੋਧ ਕੀਤੀ ਏ। ਖਪਤਕਾਰ ਮਾਮਲਿਆਂ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਤਹਿਤ ਤਾੜ ਦੇ ਤੇਲ, ਮਾਮੂਲੀਨ ਸੋਇਆਬੀਨ ਤੇਲ, ਸੂਰਜਮੁਖੀ ਤੇਲ, ਸਰੋਂ, ਮੂੰਗਫਲੀ, ਤੇ ਤਿਲ ਦੇ ਤੇਲ, ਚੌਲਾਂ ਦੇ ਛਾਣ ਦੇ ਤੇਲ, ਕਪਾਹ ਦੇ ਬੀਜ ਦੇ ਤੇਲ ਤੇ ਮੱਕੀ ਦੇ ਤੇਲ

0: इसलिए संभव हुआ है सोनू क्योंकि 1992 में कॉन्स्टिट्यूशन अमेंड कर दी गई थी और 33% सीट्स आरक्षित कर दी गई थी पंचायती लेवल पर महिलाओं के लिए, वो अब आते आते तमाम प्रदेशों ने 50% कर दी है। इतने साल लग गए हैं महिला लीडरशिप को तैयार करते करते। तो अब हम जब नारी शक्ति वंदन अधिनियम की बात करते हैं, तो जब अब ये एक आकार लेगा, जब भी जैसे प्रधानमंत्री ने कहा है कि 2029 का जो अगला इलेक्शन है वो 33% महिलाओं के साथ आरक्षण के साथ लड़ा जाएगा, अगर वो संभव हो पाया तो तब से लेकर फिर महिला सशक्तिकरण का असली दौर शुरू होगा, जब महिलाएं पॉलिटिकल रिप्रेजेंटेशन में उनको अपना सही हिस्सा मिलेगा।
1: So as India moves towards the goal of Viksit Bharat by 2047, the role of women is increasingly becoming central to this journey. Across sectors, women are contributing as workers, entrepreneurs, farmers, innovators and leaders. Sushma ji, Aditi ji, thank you so much for this insightful and inspiring discussion.
2: Thank you.
3: In this special series, you were listening to a discussion on 12 years of the Modi government, from women empowerment to women-led development. Participants were Professor Sushma Yadav and Aditi Tandon, senior journalist. Moderator was Sonu Sood. This program was produced and presented by the News Services Division of Akashvani. Vishesh Shrinkhala ke antargat abhi aap sun rahe the Modi Sarkar ke 12 saal Mahila Sashaktikaran ka Parivartankari Dashak. इसमें भाग ले रही थी प्रोफेसर सुषमा यादव और वरिष्ठ पत्रकार अदिति टंडन। कार्यक्रम का संचालन कर रही थी सोनू सूद। ये कार्यक्रम आकाशवाणी के समाचार सेवा प्रभाग द्वारा प्रस्तुत किया गया।
4: ਹੁਣੇ ਤੁਸੀਂ ਸੁਣ ਰਹੇ ਸੀ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਵਿਸ਼ੇਸ਼ ਤੋਪਾਸ਼ੀ ਲੜੀ ਸਾਡੇ ਦਿੱਲੀ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਲਾਓ ਇਸ ਵੇਲੇ ਠੀਕ 8:15 ਨੇ ਤੇ ਹੁਣ ਵੇਲਾ ਹੋ ਗਿਆ ਤੁਹਾਡੇ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਸਾਡਾ ਇਹ ਪ੍ਰੋਗਰਾਮ ਹੁਣ ਰਹਿੰਦਾ ਹੈ ਜੀ ਫੋਨ ਇਨ, ਤੁਸੀਂ ਸਾਨੂੰ ਕਾਲ ਕਰਨੀ ਹੈ ਅਤੇ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਜਾਂ ਹਿੰਦੀ ਗੀਤ ਸਾਡੇ ਤੋਂ ਸੁਣ ਸਕਦੇ ਹੋ। ਸਾਡਾ ਅੱਜ ਦੇ ਪ੍ਰੋਗਰਾਮ ਦੇ ਲਈ ਨੰਬਰ ਰਹੇਗਾ 2280-494-0174, ਪਟਿਆਲਾ ਦਾ ਏਰੀਆ ਕੋਡ ਹੈ। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ ਜੀ, 0175-2280-494। ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੈ ਜਾਸਮਿਨ ਅਤੇ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਫਿਲਮ ਕੱਟੀ ਪਤੰਗ ਦੇ ਇਸ ਗੀਤ ਦੇ ਨਾਲ।

0: ਪ੍ਰੋਗਰਾਮ ਦੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ। ਹੈਲੋ,
1: ਨਮਸਕਾਰ ਮੈਡਮ,
0: ਨਮਸਕਾਰ ਜੀ, ਕੀ ਨਾਂ ਹੈ ਤੁਹਾਡਾ, ਕਿੱਥੋਂ ਗੱਲ ਕਰਦੇ ਹੋ?
1: ਮੇਰਾ ਨਾਮ ਨਰਿੰਦਰ ਕੁਮਾਰ ਹੈ, ਮੈਂ ਤ੍ਰਿਪੜੀ ਪਟਿਆਲੇ ਤੋਂ ਬੋਲਦਾ ਮੈਡਮ।
0: ਬਹੁਤ ਬਹੁਤ ਸਵਾਗਤ ਹੈ ਜੀ,
1: ਥੈਂਕ ਯੂ।
0: ਕੀ ਹਾਲ ਚਾਲ ਨੇ? ਠੀਕ ਠਾਕ ਹੋ
1: ਬਹੁਤ ਵਧੀਆ ਮੈਮ।
0: ਜੀ? ਅਤੇ ਕੀ ਫਰਮਾਇਸ਼ ਲੈ ਕੇ ਆਏ ਹੋ ਅੱਜ
1: ਮੈਡਮ, ਫਿਲਮ ਹਿਨਾ
0: ਜੀ? ਫਿਲਮ ਹੀ ਨਾ ਚੋ, ਇਹਨਾਂ ਦੀ ਫਰਮਾਇਸ਼ 'ਤੇ ਗੀਤ ਸੁਣਵਾ ਰਹੇ ਹਾਂ।

ਹੈਲੋ। ਲੱਗਦਾ ਜੀ ਇਹਨਾਂ ਦਾ ਫੋਨ ਕੱਟਿਆ ਜਾ ਚੁੱਕਿਆ ਹੈ। ਸਾਡੇ ਨਾਲ ਕਾਲਰ ਜੁੜੇ ਸਨ ਇਹ, ਅਤੇ ਇਹਨਾਂ ਦੀ ਫਰਮਾਇਸ਼ 'ਤੇ ਗੀਤ ਜ਼ਰੂਰ ਸੁਣਵਾਵਾਂਗੇ। ਪ੍ਰੋਗਰਾਮ ਚੱਲ ਰਿਹਾ ਹੈ ਸ਼ਾਮ ਸੋਹਾਨੀ, ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਅਤੇ ਆਪਣੀ ਪਸੰਦ ਦਾ ਕੋਈ ਵੀ ਗੀਤ, ਹਿੰਦੀ ਹੋਵੇ ਜਾਂ ਹੋਵੇ ਪੰਜਾਬੀ, ਸਾਡੇ ਤੋਂ ਸੁਣ ਸਕਦੇ ਹੋ। ਸਾਡਾ ਨੰਬਰ ਹੈ 0175-2280-494।

0: ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾ ਨਾਲ। ਹੈਲੋ ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ, ਕਿੱਥੋਂ ਗੱਲ ਕਰਦੇ ਹੋ?
1: ਮੇਰਾ ਨਾਮ ਜੀ ਲਖਵੀਰ ਕੌਰ, ਅਸੀਂ ਹਰਦਾਸਪੁਰ ਤੋਂ ਬੋਲਦੇ ਹਾਂ ਜੀ।
0: ਠੀਕ ਠਾਕ ਹੋ ਜੀ?
1: ਹਾਂਜੀ ਹਾਂਜੀ, ਠੀਕ ਠਾਕ ਹੈ ਜੀ, ਤੁਸੀਂ ਦੱਸੋ।
0: ਬਹੁਤ ਵਧੀਆ ਜੀ, ਤੁਹਾਡੇ ਨਾਲ ਗੱਲ ਕਰਕੇ ਹੋਰ ਵੀ ਵਧੀਆ ਹੋ ਗਏ ਨੇ ਹਾਲ।
1: ਅੱਛਾ ਜੀ, ਥੈਂਕ ਯੂ ਮੈਡਮ ਜੀ।
0: ਬਹੁਤ ਬਹੁਤ ਸ਼ੁਕਰੀਆ
1: ਹਾਂਜੀ
0: ਤੁਹਾਡਾ ਫੋਨ ਲਾਉਣ ਲਈ, ਤੇ ਫਟਾਫਟ ਆਪਣੀ ਫਰਮਾਇਸ਼ ਵੀ ਦੱਸ ਦਿਓ
1: ਹਾਂਜੀ, ਮੈਸੇਜ ਜੀ, ਅੰਮ੍ਰਿਤਾ ਵਿਰਕ ਦਾ ਗੀਤ ਸੁਣਨਾ ਜੀ।
0: ਜੀ। ਤੁਹਾਡੀ ਪਸੰਦ ਤੇ ਸੁਣਵਾ ਰਹੇ ਹਾਂ ਅਗਲਾ ਗੀਤ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਆਵਾਜ਼ ਅੰਮ੍ਰਿਤਾ ਵਿਰਕ।

ਇਹ ਗੀਤ ਤੁਸੀਂ ਸੁਣ ਰਹੇ ਸੀ ਆਵਾਜ਼ ਅੰਮ੍ਰਿਤਾ ਵਿਰਕ ਦੀ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ FM 100.2 MHz, ਅਤੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਸੁਣ ਰਹੇ ਹੋ ਨਿਊਜ਼ ਔਨ AIR ਐਪ 'ਤੇ ਵੀ। ਹੁਣ ਤੁਹਾਨੂੰ ਦੱਸਾਂਗੇ ਇਸ ਵੇਲੇ ਦੀਆਂ ਕੁਝ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਆਪਣੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਹੈ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਨੇ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ।

ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਤੇ ਵੱਖ ਵੱਖ ਅਹਿਮ ਮੁੱਦਿਆਂ ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਇੱਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਏ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਮੌਸਮ ਵਿਭਾਗ ਵੱਲੋਂ ਅੱਜ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਮੁੜ ਲੂ ਚੱਲਣ

ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿੱਤਣ 'ਤੇ ਵਧਾਈ ਦਿੱਤੀ। ਇਹ ਸਨ ਇਸ ਘੰਟੇ ਦੀਆਂ ਕੁਝ ਖਾਸ ਖਬਰਾਂ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਅਤੇ ਨਾਲੋ ਨਾਲ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਤੁਸੀਂ ਇਸ ਪ੍ਰੋਗਰਾਮ 'ਚ ਕਾਲ ਕਰਕੇ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਜਾਂ ਹਿੰਦੀ ਗੀਤ ਸਾਡੇ ਤੋਂ ਸੁਣ ਸਕਦੇ ਹੋ। ਸਾਡਾ ਨੰਬਰ ਹੈ 0175-2280-494।

0: ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾ ਦੇ ਨਾਲ। ਹੈਲੋ ਹੈਲੋ,
1: ਹੈਲੋ ਜੀ,
0: ਆਪਣਾ ਨਾਂ ਦੱਸ ਦਿਓ ਜੀ ਸੁਣਨ ਵਾਲਿਆਂ ਨੂੰ।
1: ਮੈਂ ਪਹਿਲਾਂ ਬੋਲ ਗਿਆ ਜੀ।
0: ਨਹੀਂ ਜੀ, ਤੁਸੀਂ ਔਨ ਏਅਰ ਨਹੀਂ ਜੀ ਬੋਲਿਆ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਨਸੀਬ ਸਿੰਘ ਜੀ ਪਟਿਆਲਾ ਤੋਂ। ਚਲੋ ਕੋਈ ਗੱਲ ਨਹੀਂ, ਅਸੀਂ ਦੱਸ ਦਿੰਦੇ ਹਾਂ, ਤੁਸੀਂ ਆਪਣੀ ਫਰਮਾਇਸ਼ ਦੱਸ ਦਿਓ।
1: ਸੁਣਾ ਦੇ ਜੀ, ਪ੍ਰਚਾਰਨ ਕਰੀ ਵਾਲ ਤੇ ਸਰਿੰਦਰ ਕੌਰ ਦਾ।
0: ਜੀ, ਇਹਨਾਂ ਦੀ ਫਰਮਾਇਸ਼ 'ਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਆਵਾਜ਼ਾਂ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀਆਂ।

0: AIR@90।
1: ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾਂ ਨਾਲ। ਹੈਲੋ,
2: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ, ਕਿੱਥੋਂ ਗੱਲ
2: ਹਾਂਜੀ,
1: ਕਰ ਰਹੇ ਹੋ?
2: ਰਾਮ ਸਿੰਘ, ਪੰਜਾਬੀ ਯੂਨੀਵਰਸਿਟੀ ਤੋਂ
1: ਜੀ। ਬਹੁਤ ਬਹੁਤ ਸਵਾਗਤ ਹੈ। ਗੀਤ ਕਿਹੜਾ ਸੁਣਵਾ ਦਈਏ ਜੀ?
2: ਅਮਰ ਸਿੰਘ ਚਮਕੀਲਾ ਬੀਬੀ ਅਮਰ ਜੋ ਤਲਵਾਰ ਮੈਂ ਕਲੰਗੀ ਧਰਦੀ ਹਾਂ ਜੀ।
1: ਜੀ, ਤੁਹਾਡੀ ਪਸੰਦ ਤੇ ਸੁਣਵਾ ਰਹੇ ਹਾਂ ਗੀਤ।

0: FM ਬੈਂਡ 100.2 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਇਰਾਦੇ ਠੀਕ 8:15 ਹੋਏ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ OPD ਦਾ ਮੁੜ ਪ੍ਰਸਾਰਣ। ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਦਮਾ, ਅਸਥਮੇ ਦੇ ਲੱਛਣ ਅਤੇ ਇਲਾਜ। ਸਾਡੇ ਮਹਿਮਾਨ ਨੇ ਡਾਕਟਰ ਅਮਿਤ ਗੁਪਤਾ, ਗੱਲਬਾਤ ਕੀਤੀ ਹੈ ਜੈਸਮਿਨ ਨੇ। ਜੈਸਮਿਨ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਰੇਡੀਓ OPD। ਸਾਹ, ਜੇ ਸਾਹ ਦੀ ਅਸੀਂ ਗੱਲ ਕਰੀਏ ਤਾਂ ਦਿਖਦਾ ਤਾਂ ਭਾਵੇਂ ਨਹੀਂ ਹੈ ਅਤੇ ਨਾ ਹੀ ਸਾਨੂੰ ਆਪਣੇ ਸਰੀਰ ਦਾ ਅੰਗ ਲੱਗਦਾ, ਪਰ ਜੇ ਕਿਤੇ ਔਖਾ ਹੋ ਜਾਵੇ ਸਾਨੂੰ ਇਹੀ ਸਾਹ ਲੈਣਾ, ਤਾਂ ਸਾਨੂੰ ਹਰੇਕ ਛੋਟੀ ਛੋਟੀ ਗੱਲ ਦੀ ਅਹਿਮੀਅਤ ਪਤਾ ਲੱਗ ਜਾਂਦੀ ਹੈ। ਅਤੇ ਇਸੇ ਦੇ ਨਾਲ ਜਿਹੜੀ ਰਿਲੇਟਿਡ ਇੱਕ ਬਿਮਾਰੀ ਹੈ, ਜਾਂ ਸ਼ਾਇਦ ਬਿਮਾਰੀ ਹੈ ਵੀ ਕਿ ਨਹੀਂ, ਜੋ ਕਿ ਅੱਜ ਦੇ ਪ੍ਰੋਗਰਾਮ 'ਚ ਸਾਨੂੰ ਪਤਾ ਲੱਗੇਗਾ, ਦਮਾ, ਅਸਥਮਾ ਦੇ ਲੱਛਣ ਅਤੇ ਇਲਾਜ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਅਤੇ ਅੱਜ ਅਸੀਂ ਆਪਣੇ ਸਟੂਡੀਓ 'ਚ ਸੱਦਿਆ ਡਾਕਟਰ ਅਮਿਤ ਗੁਪਤਾ ਹੋਰਾਂ ਨੂੰ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ।
1: ਧੰਨਵਾਦ ਜੀ।
0: ਅਤੇ ਥੋੜ੍ਹਾ ਜਿਹਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਰੋਤਿਆਂ ਨੂੰ ਆਪਣੇ ਬਾਰੇ ਜ਼ਰੂਰ ਜਾਣੂ ਕਰਵਾਓ।
1: ਮੈਂ ਡਾਕਟਰ ਅਮਿਤ ਗੁਪਤਾ, ਮੈਂ ਲੰਗ ਸਪੈਸ਼ਲਿਸਟ, ਛਾਤੀ ਰੋਗ ਵਿਸ਼ੇਸ਼ਗ ਹਾਂ, ਜਿਹਨੂੰ ਕਿ ਪਲਮਨੋਲੋਜਿਸਟ ਵੀ ਕਿਹਾ ਜਾਂਦਾ ਹੈ
0: ਜੀ।
1: ਇਹਦੇ ਵਿੱਚ ਲੰਗਸ ਰਿਲੇਟਿਡ ਕੋਈ ਵੀ ਦਿੱਕਤ ਹੈ ਉਸਦੇ ਬਾਰੇ ਡੀਲ ਕੀਤਾ ਜਾਂਦਾ ਹੈ
0: ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕਿ ਇਹ ਜੇ ਆਮ ਭਾਸ਼ਾ ਦੇ ਵਿੱਚ ਅਸੀਂ ਗੱਲ ਕਰੀਏ, ਦਮਾ ਅਸਲ ਦੇ ਵਿੱਚ ਹੈ ਕੀ ਹੈ?
1: ਦਮਾ, ਜਿਹਨੂੰ ਕਿ ਅੰਗਰੇਜ਼ੀ ਦੇ ਵਿੱਚ ਆਪਾਂ ਅਸਥਮਾ ਵੀ ਕਹਿੰਦੇ ਹਾਂ, ਇੱਕ ਸਾਹ ਦੀ ਬਿਮਾਰੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜੇ ਆਪਾਂ ਆਪਣੇ ਫੇਫੜਿਆਂ ਨੂੰ ਦੇਖੀਏ ਤਾਂ ਕੀ ਹੁੰਦੇ ਹੈ ਫੇਫੜੇ? ਆਪਣੇ ਫੇਫੜੇ ਇੱਕ ਤਰੀਕੇ ਨਾਲ ਆਪਾਂ ਸੋਚੀਏ ਕਿ ਜਿਵੇਂ ਇੱਕ ਬ੍ਰਿਕਸ਼ ਹੈ, ਉਹਨੂੰ ਉਲਟਾ ਕਰ ਦਈਏ, ਉਸ ਤਰੀਕੇ ਨਾਲ ਆਪਣੇ ਫੇਫੜੇ ਹੁੰਦੇ ਹੈ। ਜਿਹੜੀ ਮੇਨ ਸਾਹ ਦੀ ਨਾਲੀ ਹੈ, ਟ੍ਰੇਕੀਆ ਜਿਹਨੂੰ ਕਹਿੰਦੇ ਹੈ, ਉਹ ਤਨਾ ਹੋ ਗਿਆ, ਅੱਗੇ ਜਾ ਕੇ ਉਹਦੇ ਬ੍ਰਾਂਚਿਸ ਹੋਈ ਜਾਂਦੀਆਂ ਹੈਗੀਆਂ, ਉਵੇਂ ਆਪਣੇ ਅੱਗੇ ਜਾ ਕੇ ਪੱਤੇ ਲੱਗਦੇ ਆ ਉਵੇਂ ਲੰਗਸ ਦੇ ਵਿੱਚ। ਜੇ ਟ੍ਰੇਕੀਆ ਤੋਂ ਅੱਗੇ ਜਾਂਦੇ ਹਾਂ ਤਾਂ ਛੋਟੀ ਛੋਟੀ ਸਾਹ ਦੀ ਨਲੀਆਂ ਬਣਦੀ ਹੈ, ਉਸਦੇ ਅੱਗੇ ਸੈਕਸ ਹੁੰਦੇ ਆ ਜਿਹਨੂੰ ਐਲਵੀਓਲਾਈ ਕਹਿੰਦੇ ਆ, ਜਿਹਦੇ ਵਿੱਚ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਆਦਾਨ ਪ੍ਰਦਾਨ ਹੁੰਦਾ ਹੈ। ਦਮੇ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਸਾਹ ਦੀ ਨਲੀਆਂ ਹੈ,

0: ਛੋਟੀ ਸਾਹ ਦੀ ਨਲੀਆਂ, ਉਹਨਾਂ ਦੇ ਵਿੱਚ ਸੂਜਨ ਆ ਜਾਂਦੀ ਹੈ ਅਤੇ ਜਕੜਨ ਹੋ ਜਾਂਦੀ ਹੈ, ਜਿਸ ਕਰਕੇ ਹਵਾ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ।
1: ਜੀ
0: ਜੇ ਇਹ ਮੈਂ ਤੁਹਾਨੂੰ ਸਮਝਾਉਣਾ ਚਾਹਾਂ ਕਿ ਜਿਵੇਂ ਆਪਾਂ ਪੌਦਿਆਂ ਨੂੰ ਪਾਣੀ ਦੀ ਪਾਈਪ ਦੇ ਨਾਲ ਪਾਣੀ ਦਿੰਦੇ ਹਾਂ, ਜੇ ਆਪਾਂ ਪਾਣੀ ਦੀ ਪਾਈਪ ਨੂੰ ਕੱਸ ਕੇ ਪਕੜ ਲਈਏ ਅਤੇ ਉਸ 'ਚ ਮੈਲ ਜੰਮੀ ਹੋਵੇ ਤਾਂ ਪਾਣੀ ਨਹੀਂ ਨਿਕਲੇਗਾ। ਐਂ ਸੋਚੋ ਕਿ ਸਾਹ ਦੀ ਨਲੀਆਂ ਦੇ ਵਿੱਚ ਸੋਜਿਸ਼ ਹੋਈ ਵੀ ਅੰਦਰ ਅਤੇ
1: ਜੀ
0: ਜਕੜਨ ਹੋਈ ਵੀ ਹੈ, ਜਿਸ ਕਰਕੇ ਹਵਾ ਅੰਦਰ ਬਾਹਰ ਨਹੀਂ ਜਾਂਦੀ ਹੈ।
1: ਜੀ ਤਾਂ ਜਿਹੜੀ ਇਹ ਜਕੜਨ ਹੈ ਨਾ, ਕਿ ਹੋ ਤਾਂ ਗਈ ਹੈ ਹੁਣ, ਇਸ ਦੇ ਕਾਰਨ ਕੀ ਕੀ ਰਹਿੰਦੇ ਨੇ? ਇਹ ਕਿਉਂ ਹੁੰਦੀ ਹੈ? ਕੀ ਇਹ ਸਿਰਫ ਸਾਡੀਆਂ ਆਪਣੀਆਂ ਗਤੀਵਿਧੀਆਂ ਕਾਰਨ ਹੁੰਦੀ ਹੈ, ਜਾਂ ਇਹ ਵਿਰਾਸਤੀ ਵੀ ਇਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ?
0: ਚੰਗਾ ਸਵਾਲ ਹੈ। ਬੇਸਿਕਲੀ ਜਿਹੜਾ ਦਮਾ ਹੈ,
1: ਜੀ
0: ਇਸ ਦੇ ਕਾਰਨ ਹੈਰੀਡੀਟਰੀ, ਮਤਲਬ ਕਿ ਆਪਾਂ ਨੂੰ ਆਪਣੀ ਜਨਰੇਸ਼ਨਸ ਤੋਂ ਵੀ ਮਿਲਦੇ ਹੈ।
1: ਜੀ
0: ਇਹਦੇ ਵਿੱਚ ਜੇ ਮਾਂ ਬਾਪ ਨੂੰ ਦਮਾ ਦੋਨਾਂ ਨੂੰ ਹੋਵੇ ਤਾਂ ਇੱਕ ਤਿਹਾਈ ਕੇਸਿਸ ਦੇ ਵਿੱਚ ਬੱਚਿਆਂ ਨੂੰ ਦਮਾ ਹੋਣ ਦੀ ਸੰਭਾਵਨਾ ਹੁੰਦੀ ਹੈ। ਫਿਰ ਉਸ ਤੋਂ ਬਾਅਦ ਆ ਜਾਂਦੇ ਆ ਇਨਵਾਇਰਮੈਂਟਲ ਫੈਕਟਰਸ ਕਿ
1: ਜੀ
0: ਆਪਣੇ ਵਾਤਾਵਰਣ ਦੇ ਵਿੱਚ ਜਿਵੇਂ ਧੂਲ ਮਿੱਟੀ, ਧੂਪ ਅਗਰਬੱਤੀ, ਆਲ ਆਊਟ ਚੀਜ਼ਾਂ ਜਿਹੜੀਆਂ ਆਪਾਂ ਲਗਾਉਂਦੇ ਹਾਂ, ਜਾਂ ਫਿਰ ਮੌਸਮ ਚੇਂਜ ਹੁੰਦਾ ਹੈ, ਅਤੇ ਕੁਛ ਆਪਣੀ ਗਤੀਵਿਧੀਆਂ ਜਿਹੜੀਆਂ ਅਗੇਨ ਆਪਾਂ ਡਿਸਕਸ ਕੀਤੀਆਂ ਖਾਣ ਪੀਣ ਦੇ ਵਿੱਚ, ਜਾਂ ਕੁਛ ਖਾਣ ਪੀਣ ਤੋਂ ਇਲਾਵਾ ਲਗਾਉਣ ਵਾਲੀ ਚੀਜ਼ਾਂ ਜਿਵੇਂ ਪਰਫਿਊਮ, ਡਿਓਡਰੈਂਟ, ਇਹ ਚੀਜ਼ਾਂ ਵੀ ਦਮਾ ਕਰ ਸਕਦੀਆਂ ਹਨ।
1: ਜੀ ਅਤੇ ਜਿਸ ਤਰ੍ਹਾਂ ਕਿ ਕਿਸੇ ਨੂੰ ਦਮਾ ਹੈ ਨਾ, ਉਸਦਾ ਉਸਨੂੰ ਪਤਾ ਕਿਵੇਂ ਚੱਲੇਗਾ? ਜਿਵੇਂ ਤੁਸੀਂ ਕਹਿ ਰਹੇ ਹੋ ਹੈ ਨਾ, ਵੀ ਬਹੁਤ ਸਾਰੀਆਂ ਐਲਰਜੀਜ਼ ਵੀ ਇਸ ਦਾ ਕਾਰਨ ਹੁੰਦੀਆਂ ਨੇ, ਪਹਿਲਾਂ ਥੋੜ੍ਹਾ ਜਿਹਾ ਚਾਨਣਾ ਤੁਸੀਂ ਉਹਨਾਂ ਐਲਰਜੀਜ਼ 'ਤੇ ਵੀ ਪਾਓ।
0: ਦਮਾ ਜਿਹੜਾ ਹੁੰਦਾ ਹੈਗਾ ਉਹਦੇ ਲੱਛਣ ਹੋਣਗੇ,
1: ਜੀ
0: ਜਿਵੇਂ ਆਪਾਂ ਪਹਿਲਾਂ ਗੱਲਬਾਤ ਕੀਤੀ ਕਿ ਦਮਾ ਹੁੰਦਾ ਕਿਵੇਂ ਹੈ, ਕਿ ਸਾਹ ਦੀ ਨਲੀਆਂ ਦੇ ਵਿੱਚ ਸੂਜਨ ਆ ਗਈ ਅਤੇ ਜਕੜਨ ਆ ਗਈ,
1: ਜੀ
0: ਕੋਈ ਵੀ ਕਾਰਨ ਰਿਹਾ ਜਿਸ ਕਾਰਨ, ਚਾਹੇ ਉਹ ਇਨਫੈਕਸ਼ਨ ਹੈ ਜਾਂ ਐਲਰਜੀ ਹੈ, ਜੋ ਕਿ ਦੋ ਮੇਨ ਕਾਰਨ ਹੁੰਦੇ ਹੈ। ਜੇ ਸਾਹ ਦੀ ਨਲੀਆਂ ਦੇ ਵਿੱਚ ਸੂਜਨ ਆਏਗੀ, ਆਪਣੇ ਫੇਫੜੇ ਦੇ ਵਿੱਚ ਮੇਨ ਕੰਮ ਕੀ ਹੈ? ਸਾਹ ਲੈਣਾ, ਚੰਗਾ ਸਾਹ ਲੈਣਾ, ਜਿਹੜਾ ਸਾਫ਼ ਹਵਾ ਨੂੰ ਲੈਣਾ ਅਤੇ ਜਿਹੜੀ ਕਾਰਬਨ ਡਾਈਆਕਸਾਈਡ ਹੈ ਉਹਨੂੰ ਬਾਹਰ ਕੱਢਣਾ। ਜੇ ਆਪਣੀ ਸਾਹ ਦੀ ਨਲੀਆਂ ਦੇ ਵਿੱਚ ਸੋਜਨ ਹੋਏਗੀ ਜਾਂ ਫਿਰ ਅੰਦਰ ਬਲਗਮ ਜੰਮੀ ਹੋਏਗੀ ਤਾਂ ਉਹਦੇ ਨਾਲ ਕੀ ਹੋਏਗਾ? ਡੈਫੀਨੇਟਲੀ ਆਪਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆਏਗੀ, ਖਾਂਸੀ ਹੋਏਗੀ ਬਾਰ ਬਾਰ, ਸਪੈਸ਼ਲੀ ਰਾਤ ਨੂੰ, ਜਾਂ ਫਿਰ ਕੋਈ ਵੀ ਦੌੜਨ ਭੱਜਣ 'ਤੇ, ਨੱਠਣ 'ਤੇ, ਅਤੇ ਛਾਤੀ ਵਿੱਚ ਜਕੜਨ ਹੋਣਾ, ਜਿਵੇਂ ਲੱਗਦਾ ਕਿ ਮੇਰੀ ਚੈਸਟ ਟਾਈਟ ਹੋ ਰਹੀ ਹੈਗੀ ਹੈ, ਇਸ ਤਰ੍ਹਾਂ ਦੇ ਲੱਛਣ ਆਉਂਦੇ ਹੈ।
1: ਜੀ ਜਿਵੇਂ ਤੁਸੀਂ ਖੰਘ ਦੀ ਗੱਲ ਕੀਤੀ ਹੈ ਨਾ, ਇੱਕ ਤਾਂ ਹੁੰਦਾ ਕਈ ਲੋਕਾਂ ਨੂੰ ਜਦੋਂ ਸੀਜ਼ਨ ਬਦਲਦਾ ਹੈ ਨਾ, ਜਾਂ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਜਦੋਂ ਪਰਾਲੀ ਵਗੈਰਾ ਦੀ ਸਮੱਸਿਆ ਹੁੰਦੀ ਹੈ ਨਾ, ਉਦੋਂ ਹੋ ਜਾਂਦੀ ਹੈ ਸਭ ਨੂੰ, ਜਾਂ ਕਈਆਂ ਨੂੰ ਵੈਸੇ ਹੀ ਸੀਜ਼ਨਲ ਖੰਘ ਹੈ ਜਿਹੜੀ ਉਹ ਰਹਿੰਦੀ ਹੈ। ਹੁਣ ਸਾਨੂੰ ਕਿਵੇਂ ਪਤਾ ਚੱਲੇ ਕਿ ਉਹ ਆਮ ਨੋਰਮਲ ਖੰਘ ਹੈ ਜਾਂ ਉਸਦਾ ਦਮੇ ਦੇ ਨਾਲ ਕੋਈ ਸੰਬੰਧ ਹੈਗਾ?
0: ਖੰਘ ਜਿਵੇਂ ਤੁਸੀਂ ਕਿਹਾ ਬਹੁਤ ਸਾਰੇ ਕਾਰਨ ਹੈ। ਜੇ ਆਪਾਂ ਕੁਝ ਖਾਣਾ ਖਾ ਰਹੇ ਹਾਂ, ਕੁਝ ਗਲੇ ਦੇ ਸਾਹ ਦੀ ਨਲੀ ਚਲਾ ਜਾਵੇ ਤਾਂ ਵੀ ਖੰਘ ਆ ਜਾਂਦੀ ਹੈ।
1: ਬਿਲਕੁਲ
0: ਠੀਕ ਹੈ ਨਾ। ਜੇ ਖੰਘ ਹੈਗੀ ਹੈ, ਖੰਘ ਦੇ ਕਾਰਨ ਆਪਾਂ ਦਮਾ ਹੈਗਾ ਕਿ ਨਹੀਂ ਉਹ ਆਪਾਂ ਨੂੰ ਲੱਛਣਾਂ ਤੋਂ ਪਤਾ ਚੱਲਦਾ ਹੈ। ਜਿਵੇਂ ਸਾਹ ਚੜ ਰਿਹਾ ਹੈ, ਕਿਸੇ ਚੀਜ਼ ਦੀ ਐਲਰਜੀ ਹੋ ਰਹੀ ਆਪਾਂ ਨੂੰ ਲੱਗ ਰਿਹਾ ਹੈਗਾ, ਜਾਂ ਫਿਰ ਮੌਸਮ ਬਦਲਣ ਨਾਲ ਹੋ ਰਿਹਾ ਹੈ। ਜੇ ਮੌਸਮ ਬਦਲਣ ਨਾਲ ਇਨਫੈਕਸ਼ਨ ਹੁੰਦੀ ਹੈ, ਜਿਹਨੂੰ ਕਿ ਆਪਾਂ ਫਲੂ ਕਹਿੰਦੇ ਹਾਂ, ਜ਼ਰੂਰੀ ਨਹੀਂ ਕਿ ਹਰ ਫਲੂ ਅਸਥਮਾ ਹੀ ਕਰੇਗਾ, ਫਲੂ ਦੇ ਵਿੱਚ ਨੋਰਮਲ ਖਾਂਸੀ, ਜ਼ੁਕਾਮ ਰੇਸ਼ਾ ਹੋਏਗਾ, ਉਸ ਤੋਂ ਪਤਾ ਚੱਲੇਗਾ। ਇਹਦੇ ਵਿੱਚ ਦਮੇ ਦੇ ਵਿੱਚ ਆਮ ਤੌਰ 'ਤੇ ਜਦ ਸਾਹ ਦੀ ਨਲੀਆਂ ਜਕੜ ਜਾਂਦੀਆਂ ਤਾਂ ਛਾਤੀ 'ਚੋਂ ਸੀਟੀ ਦੀ ਆਵਾਜ਼ ਆਉਂਦੀ ਹੈ, ਕਰਕਰਾਹਟ ਦੀ ਆਵਾਜ਼ ਆਉਂਦੀ ਹੈ। ਜੇ ਤੁਹਾਨੂੰ ਸੁਣਦੀ ਹੈ, ਠੀਕ ਹੈ, ਨਹੀਂ ਤਾਂ ਫਿਰ ਆਪਣੇ ਡਾਕਟਰ ਨਾਲ ਜਾ ਕੇ ਤੁਸੀਂ ਜਿਹੜੀ ਹੈ ਸਲਾਹ ਲਓ, ਉਹ ਤੁਹਾਡੀ ਜਾਂਚ ਕਰੇਗਾ, ਚੈੱਕਅਪ ਕਰੇਗਾ, ਉਸ ਤੋਂ ਉਹਨੂੰ ਲੱਛਣ ਪਤਾ ਚੱਲਣਗੇ ਦਮਾ ਹੈ ਕਿ ਨਹੀਂ। ਦੂਜਾ, ਇਹਦੇ ਲਈ ਸਪੈਸ਼ਲ ਟੈਸਟ ਹੁੰਦੇ ਹੈ, ਜਿਵੇਂ ਕਿ ਸਪੈਸ਼ਲ ਟੈਸਟ ਜਿਹਨੂੰ ਕਿ ਸਪਾਇਰੋਮੀਟਰੀ ਕਹਿੰਦੇ ਹੈ, ਪਲਮਰੀ ਫੰਕਸ਼ਨ ਟੈਸਟ, ਜਿਹਦੇ ਵਿੱਚੋਂ ਟੈਸਟ ਕਰਕੇ ਪਤਾ ਚੱਲਦਾ ਹੈ ਕਿ ਦਮਾ ਹੈ ਕਿ ਨਹੀਂ।
1: ਅਤੇ ਜਿਵੇਂ ਤੁਸੀਂ ਫਲੂ ਦੀ ਗੱਲ ਕੀਤੀ ਹੈ ਨਾ, ਕਿ ਹਰੇਕ ਫਲੂ ਤੋਂ ਸਾਨੂੰ ਦਮਾ ਨਹੀਂ ਹੋਏਗਾ, ਤਾਂ ਜੇ ਕਿਸੇ ਨੂੰ ਫਲੂ ਹੋਇਆ ਅਤੇ ਉਹ ਇਸ ਵੱਲ ਨੂੰ ਵੱਧ ਰਿਹਾ, ਤਾਂ ਉਹਨੂੰ ਕੀ ਲੱਛਣ ਦਿਖਣਗੇ?
0: ਨੋਰਮਲ ਫਲੂ ਦੇ ਵਿੱਚ ਨੱਕ ਵਹੇਗਾ, ਛਿੱਕਾਂ ਆਉਣਗੀਆਂ, ਖਾਂਸੀ ਹੋਏਗੀ, ਰੇਸ਼ਾ ਬਣੇਗਾ, ਛਾਤੀ 'ਚ ਥੋੜ੍ਹਾ ਜਿਹਾ ਟਾਈਟਨੈਸ ਹੋਏਗੀ। ਇਹਦੇ ਵਿੱਚ ਕੀ ਹੁੰਦਾ ਹੈਗਾ, ਜੇ ਲੰਗਸ ਦੇ ਉੱਤੇ ਅਸਰ ਪੈ ਰਿਹਾ ਜਾਂ ਸਾਹ ਦੀ ਨਲੀਆਂ ਦੇ ਉੱਤੇ ਅਸਰ ਪੈ ਰਿਹਾ, ਤਾਂ ਲੋਕਾਂ ਨੂੰ ਸਾਹ ਵੀ ਚੜ੍ਹਨਾ ਸ਼ੁਰੂ ਹੋ ਜਾਏਗਾ, ਖਾਂਸੀ ਜ਼ਿਆਦਾ ਹੋਏਗੀ, ਰੁਕੇਗੀ ਨਹੀਂ ਨੋਰਮਲ ਦਵਾਈਆਂ ਤੋਂ, ਅਤੇ ਉਸ ਤੋਂ ਇਲਾਵਾ ਬਲਗਮ ਹੋਏਗੀ ਜਿਹੜੀ ਕਿ ਜ਼ਿਆਦਾ ਵੱਜੇਗੀ, ਚੈਸਟ ਦੇ ਵਿੱਚ ਪੇਨ ਵੀ ਹੋ ਸਕਦੀ ਹੈਗੀ ਹੈ। ਕਿਉਂਕਿ ਜੇ ਫਲੂ ਤੋਂ ਬਾਅਦ ਅਸਥਮਾ ਹੋ ਰਿਹਾ ਤਾਂ ਜੇ ਅਸਥਮਾ ਦੇ ਨਾਲ ਅੰਦਰ ਲੱਛਣ ਆ ਰਹੇ ਹੈ ਤਾਂ ਉਹਦੇ ਨਾਲ ਇਨਫੈਕਸ਼ਨ ਵੀ ਵੱਧ ਸਕਦੀ ਹੈ, ਉਹਦੇ ਵੀ ਲੱਛਣ ਨਾਲ ਆਉਣਗੇ।
1: ਜੀ ਅਤੇ ਇਹੀ ਗੱਲਾਂ ਸੁਣ ਕੇ ਨਾ ਕਈ ਲੋਕਾਂ ਨੂੰ ਲੱਗਦਾ ਹੈ ਵੀ ਇਹ ਫੈਲ ਜੂਗਾ, ਜੇ ਕਿਸੇ ਨੂੰ ਹੋਇਆ ਹੋਇਆ ਤਾਂ ਉਹ ਸਾਨੂੰ ਵੀ ਹੋ ਸਕਦਾ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ?
0: ਦੇਖੋ, ਇਸ ਤਰ੍ਹਾਂ ਹੈ ਕਿ ਫਲੂ ਡੈਫੀਨੇਟਲੀ, ਫਲੂ ਫੈਲਦਾ ਹੈਗਾ ਇੱਕ ਬੰਦੇ ਤੋਂ ਦੂਜੇ ਬੰਦੇ ਦੇ ਵਿੱਚ, ਪਰ ਅਸਥਮਾ ਕੋਈ ਛੂਤ ਦੀ ਬਿਮਾਰੀ ਨਹੀਂ ਹੈ। ਅਸਥਮਾ ਆਪਣੀ ਬੋਡੀ ਦੇ ਵਿੱਚ ਇਨਫੈਕਸ਼ਨ ਅਤੇ ਐਲਰਜੀ ਕਾਰਨ ਉਤਪੰਨ ਹੋਏ ਸਿਮਟਮਸ ਨੇ, ਜਿਹੜੇ ਕਿ ਛੂਤ ਨਾਲ ਨਹੀਂ ਫੈਲਦੇ, ਮਤਲਬ ਕਿ ਆਪਸ ਦੇ ਇੱਕ ਦੂਜੇ ਬੰਦੇ, ਇੱਕ ਅਸਥਮਾ ਦੇ ਬੰਦੇ ਨਾਲ ਬੈਠਣ ਨਾਲ ਦੂਜੇ ਬੰਦੇ ਨੂੰ ਅਸਥਮਾ ਨਹੀਂ ਹੁੰਦਾ, ਜਦ ਤੱਕ ਉਸ ਬੰਦੇ ਦੇ ਵਿੱਚ ਟੈਂਡੈਂਸੀ ਨਹੀਂ ਹੋਏਗੀ ਉਹ ਲੱਛਣ ਡਿਵੈਲਪ ਹੋਣ ਦੇ।
1: जी मतलब फिर सानू बेफिक्र हो जाना चाहिए कि जे किसी नू है तो जरूरी नहीं कि वो सानू भी पकड़ेगा।

0: ਜ਼ਰੂਰ ਬੇਫਿਕਰ ਰਹਿਣਾ ਚਾਹੀਦਾ, ਜੇ ਆਪਾਂ ਇਲਾਜ ਨਹੀਂ ਕਰਾਂਗੇ ਅੱਗੇ ਨੂੰ ਵਧੇਗਾ ਤਾਂ ਆਪਣੀ ਜੀਵਨ ਸ਼ੈਲੀ ਦੇ ਵਿੱਚ ਬਹੁਤ ਪ੍ਰਭਾਵ ਪਏਗਾ।
1: ਜੀ, ਅਤੇ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਨਾ ਕਿ ਸਾਹ ਦੀ ਇਹ ਬਿਮਾਰੀ ਹੈ, ਅਤੇ ਵੈਸੇ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਅਸੀਂ ਵੀ ਸਾਹ ਲੈ ਰਹੇ ਹਾਂ, ਹੈ ਨਾ, ਇੱਕ ਆਟੋਮੈਟਿਕ ਜਿਹੀ ਪ੍ਰਕਿਰਿਆ ਹੈ ਉਹ ਸਾਡੇ ਅੰਦਰ ਹੁੰਦੀ ਰਹਿੰਦੀ ਹੈ। ਤਾਂ ਜਿਹੜਾ ਦਮੇ ਦਾ ਮਰੀਜ਼ ਹੈ ਉਹਨੂੰ ਸਿਰਫ ਸਾਹ ਦੇ ਵਿੱਚ ਹੀ ਦਿੱਕਤ ਹੁੰਦੀ ਹੈ ਜਾਂ ਇਸ ਦੇ ਨਾਲ ਸਰੀਰ ਦੇ ਬਾਕੀ ਅੰਗ ਜਾਂ ਪੂਰੇ ਸਰੀਰ 'ਤੇ ਪ੍ਰਭਾਵ ਪੈਂਦਾ ਹੈ?
0: ਜੇ ਦਮਾ ਘੱਟ ਹੈ ਤਾਂ ਉਹ ਤਾਂ ਲੰਗਸ ਦੇ ਉੱਤੇ ਹੀ ਅਸਰ ਕਰੇਗਾ ਸਭ ਤੋਂ ਜ਼ਿਆਦਾ, ਪਰ ਜੇ ਆਪਾਂ ਦਮੇ ਨੂੰ ਕੰਟਰੋਲ ਨਹੀਂ ਕਰਾਂਗੇ ਜਾਂ ਦਮੇ ਦੇ ਲੱਛਣ ਵੱਧਦੇ ਜਾਣਗੇ ਤਾਂ ਡੈਫੀਨੇਟਲੀ ਇੱਕ ਆਕਸੀਜਨ ਦਾ ਪਾਵਰ ਹਾਊਸ ਲੰਗ ਹੈਗਾ, ਜੇ ਆਕਸੀਜਨ ਨਹੀਂ ਮਿਲੇਗੀ ਜਿਹੜੇ ਜਿਹੜੇ ਔਰਗਨਸ ਦੇ ਉੱਤੇ ਆਕਸੀਜਨ ਨਹੀਂ ਜਾਏਗੀ ਉਹਨਾਂ ਉੱਤੇ ਪ੍ਰਭਾਵ ਹੋਣਾ ਸ਼ੁਰੂ ਹੋਏਗਾ, ਜੇ ਆਕਸੀਜਨ ਕਰਕੇ ਅੰਦਰ ਚੇਂਜਿਸ ਆਉਂਦੀਆਂ ਹੈਗੀਆਂ ਉਸ ਕਰਕੇ ਹਾਰਟ 'ਤੇ ਵੀ ਦਬਾਅ ਪੈ ਸਕਦਾ ਹੈ, ਬ੍ਰੇਨ 'ਤੇ ਵੀ ਦਬਾਅ ਪੈ ਸਕਦਾ ਹੈ, ਤਾਂ ਉਹ ਡਿਪੈਂਡ ਕਰਦਾ ਹੈ ਕਿ ਤੁਹਾਡਾ ਅਸਥਮਾ ਕਿੰਨਾ ਵੱਧ ਗਿਆ ਤਾਂ ਅੰਦਰ ਆਕਸੀਜਨ ਕਿੰਨੀ ਘੱਟ ਰਹੀ ਹੈਗੀ ਹੈ।
1: ਜੀ,
0: ਲੌਂਗ ਟਰਮ ਜੇ ਆਕਸੀਜਨ ਘੱਟਦੀ ਰਹੇਗੀ ਤਾਂ ਉਹ ਲੌਂਗ ਟਰਮ ਚੇਂਜਿਸ ਲੈ ਕੇ ਆਏਗੀ ਬੋਡੀ 'ਚ।
1: ਆਏਗੀ ਬਿਲਕੁਲ। ਅਤੇ ਜਿਸ ਤਰ੍ਹਾਂ ਕਿ ਜਿਹੜੇ ਇਹ ਲੌਂਗ ਟਰਮ ਚੇਂਜਿਸ ਨੇ, ਫਿਰ ਕੀ ਇਹ ਸਿਰਫ ਸਾਡੇ ਇਲਾਜ ਨਾਲ ਹੀ ਅਸੀਂ ਉਹਨਾਂ ਨੂੰ ਉੱਥੇ ਹੀ ਰੋਕ ਸਕਦੇ ਹਾਂ?
0: ਇਹ ਡਿਪੈਂਡ ਕਰਦਾ ਹੈ ਕਿ ਆਪਣਾ ਅਸਥਮਾ ਉਸ ਵਕਤ ਕੰਟਰੋਲ ਕਰ ਸਕਦੇ ਹਾਂ, ਕਿੰਨਾ ਕੰਟਰੋਲ ਕਰ ਸਕਦੇ ਹਾਂ, ਕਿਉਂਕਿ ਸਾਹ ਦੀ ਨਲੀਆਂ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਕਿ ਸੂਜਨ ਅਤੇ ਜਕੜਨ ਹੋ ਜਾਂਦੀ ਹੈ,
1: ਜੀ,
0: ਜੇ ਆਪਾਂ ਸੂਜਨ ਅਤੇ ਜਕੜਨ ਨੂੰ ਆਪਾਂ ਜ਼ਿਆਦਾ ਸਮੇਂ ਤੱਕ ਰੱਖਾਂਗੇ ਤਾਂ ਉਹ ਚੇਂਜਿਸ ਜਿਹੜੀਆਂ ਹੈਗੀਆਂ ਉਹ ਇਰਿਵਰਸੀਬਲ ਹੋ ਜਾਂਦੀਆਂ, ਉਹ ਵਾਪਸ ਨਹੀਂ ਪਰਤਦੀਆਂ। ਸਾਹ ਦੀ ਨਲੀਆਂ ਦੇ ਵਿੱਚ ਹਰ ਇੱਕ ਅੰਗ ਆਪਣੇ ਦੂਜੇ ਅੰਗਾਂ ਦੀ ਤਰ੍ਹਾਂ ਟੈਂਡੈਂਸੀ ਹੁੰਦੀ ਹੈ ਕਿ ਵਾਪਸ ਹੋ ਸਕੇ, ਤਾਂ ਜਦ ਤੱਕ ਆਪਾਂ ਟ੍ਰੀਟਮੈਂਟ ਜੇ ਸ਼ੁਰੂ ਕਰਦੇ ਹਾਂ ਲੇਟ ਹੁੰਦੇ ਹਾਂ, ਰਿਵਰਸੀਬਿਲਟੀ ਫੈਕਟਰ ਜਿਹੜਾ ਹੈਗਾ ਵਾਪਸ ਆਉਣ ਦਾ ਖਤਮ ਹੋ ਜਾਂਦਾ ਹੈਗਾ, ਉਨਾ ਹੀ ਮੁਸ਼ਕਿਲ ਹੋ ਜਾਂਦਾ ਹੈ ਉਸਨੂੰ ਫਿਰ ਟ੍ਰੀਟ ਕਰਨਾ।
1: ਬਿਲਕੁਲ, ਉਹ ਮੈਨੂੰ ਲੱਗਦਾ ਹਰੇਕ ਬਿਮਾਰੀ ਨਾਲ ਹੁੰਦਾ ਕਿ ਅਸੀਂ ਉਸਨੂੰ ਕਿਸ ਲੈਵਲ 'ਤੇ ਆ ਕੇ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਜੇ ਦਮੇ ਦੀ ਗੱਲ ਕਰੀਏ ਤਾਂ ਕਈ ਵਾਰ ਲੋਕਾਂ ਦਾ ਨਾ ਆਮ ਜ਼ਿੰਦਗੀ ਦੇ ਵਿੱਚ ਵੀ ਸਾਹ ਹੈ ਜਿਹੜਾ ਕਈ ਵਾਰ ਫੁੱਲਣ ਲੱਗ ਜਾਂਦਾ ਹੈ, ਕਈ ਵਾਰ ਥੋੜ੍ਹੇ ਜਿਹੇ ਕਮਜ਼ੋਰ ਵਿਅਕਤੀ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਭੱਜ ਕੇ ਹੀ ਉਹਨਾਂ ਨੂੰ ਲੱਗਦਾ ਹੈ ਨਾ, ਕਿਉਂਕਿ ਉਹਨਾਂ ਦੀ ਉਸ ਤਰ੍ਹਾਂ ਦੀ ਡਿਵਲਪਮੈਂਟ ਨਹੀਂ ਹੋਈ ਹੁੰਦੀ ਬੋਡੀ ਦੀ ਕਿ ਸਾਹ ਫੁੱਲ ਰਿਹਾ। ਹੁਣ ਇਹ ਕਿਵੇਂ ਪਤਾ ਕਰੇ ਇੱਕ ਆਮ ਵਿਅਕਤੀ ਜਿਹਨੂੰ ਜ਼ਿਆਦਾ ਨੌਲੇਜ ਨਹੀਂ ਹੈ ਇਸ ਬਾਰੇ ਕਿ ਉਹਨੂੰ ਦਮਾ ਦੇ ਸਿਮਟਮ ਹੈ ਇਹ ਜਾਂ ਵੈਸੇ ਹੀ ਉਹਦਾ ਆਮ ਤਰੀਕੇ ਨਾਲ ਸਾਹ ਫੁੱਲ ਰਿਹਾ?
0: ਚੰਗਾ ਸਵਾਲ ਹੈ। ਸਾਹ ਫੁੱਲਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੈ
1: ਜੀ।
0: ਹੁਣ ਤੁਸੀਂ ਪਹਿਲਾਂ ਗੱਲ ਕੀਤੀ ਜਿਵੇਂ ਕਿ ਅੱਜ ਕੱਲ੍ਹ ਆਪਣਾ ਲਾਈਫ ਸਟਾਈਲ ਸੈਡੈਂਟਰੀ ਹੋ ਗਿਆ ਹੈ, ਮੋਬਾਈਲ ਹੱਥ 'ਚ ਹੈਗਾ, ਉੱਠਦੇ ਨਹੀਂ, ਕੰਮ ਨਹੀਂ ਕਰਦੇ ਜਾਂ ਫਿਰ ਐਕਸਰਸਾਈਜ਼ ਨਹੀਂ ਕਰਦੇ, ਤਾਂ ਓਬੈਸਟੀ ਵੀ ਜਿਹੜੀ ਐਕਸਰਸਾਈਜ਼ ਇਨਟੋਲਰੈਂਸ ਹੈਗੀ ਇੱਕ ਤਰ੍ਹਾਂ ਸਾਹ ਵਧਾ ਸਕਦੀ ਹੈ। ਜਦ ਬੰਦੇ ਨੂੰ ਆਦਤ ਨਹੀਂ ਹੈ ਭੱਜਣ ਨੱਠਣ ਦੀ, ਇਕਦਮ ਕਰਨਾ ਪਵੇ ਤਾਂ ਸਾਹ ਚੜ੍ਹੇਗਾ। ਤਾਂ ਬੇਸਿਕਲੀ ਸਾਹ ਚੜ੍ਹਨ ਦਾ ਬਹੁਤ ਸਾਰੇ ਕਾਰਨ ਹੈ। ਇੱਕ ਉਹਦੇ ਵਿੱਚ ਖੂਨ ਦੀ ਘਾਟ ਵੀ ਹੁੰਦੀ ਹੈ ਜਿਹਨੂੰ ਅਨੀਮੀਆ ਕਹਿੰਦੇ ਹੈ, ਜੇ ਬੰਦੇ ਨੂੰ ਖੂਨ ਘੱਟ ਹੋਏਗਾ ਬੈਠੇ ਬੈਠੇ ਠੀਕ ਰਹੇਗਾ ਤਾਂ ਚੱਲਣ ਫਿਰਨ 'ਤੇ ਸਾਹ ਚੜ੍ਹੇਗਾ। ਆਪਣੇ ਖੂਨ ਦੀ ਜਾਂਚ ਕਰਾਓ, ਦੇਖੋ HB ਘੱਟਤਾ ਨਹੀਂ ਹੈਗਾ। ਫਿਰ ਜੇ ਦਮਾ ਹੈਗਾ, ਦਮੇ ਦੇ ਲਈ ਆਪਣਾ ਐਕਸਰੇ ਪਲਮਰੀ ਫੰਕਸ਼ਨ ਟੈਸਟ ਜਿਵੇਂ ਆਪਾਂ ਗੱਲ ਕੀਤੀ ਸੀ ਜਿਹਨੂੰ ਸਪਾਇਰੋਮੀਟਰੀ ਕਹਿੰਦੇ ਹਾਂ, ਉਸ ਤੋਂ ਪਤਾ ਚੱਲਦਾ ਕਿ ਫੇਫੜੇ ਦੀ ਕਪੈਸਿਟੀ ਕਿੰਨੀ ਹੈ, ਉਸ 'ਚ ਦਮਾ ਹੈ ਕਿ ਨਹੀਂ। ਇੱਕ ਹੋਰ ਮੁੱਖ ਕਾਰਨ ਹਾਰਟ ਦਾ ਵੀ ਹੈਗਾ, ਜਿਉਂ ਏਜ ਵੱਧਦੀ ਹੈ ਜੇ ਕੋਈ BP ਸ਼ੂਗਰ ਦਾ ਮਰੀਜ਼ ਹੈ ਉਸਨੂੰ ਹੋ ਸਕਦਾ ਕਿ ਨਾਲ ਹਾਰਟ ਦੀ ਵੀ ਕੋਈ ਦਿੱਕਤ ਹੋ ਰਹੀ ਹੋਵੇ, ਤਾਂ ਹਾਰਟ ਦੀ ਵੀ ਉਸ ਤਰੀਕੇ ਨਾਲ ਆਪਣੀ ਜਾਂਚ ਕਰਵਾਉਣੀ ਜ਼ਰੂਰੀ ਪੈ ਜਾਂਦੀ।
1: ਬਾਜੀ, ਇਹ ਤਾਂ ਦੇਖੋ ਗੱਲ ਬੜੀ ਹੈਰਾਨੀ ਭਰੀ ਮੈਨੂੰ ਲੱਗੀ ਹੈ ਕਿ ਖੂਨ ਦੀ ਕਮੀ ਦੇ ਨਾਲ ਵੀ ਤੁਹਾਨੂੰ ਫਿਰ ਸਾਹ ਚੜ੍ਹ ਸਕਦਾ ਹੈ। ਹਾਲਾਂਕਿ ਇਹ ਥੋੜ੍ਹਾ ਜਿਹਾ ਸਾਡੇ ਵਿਸ਼ੇ ਤੋਂ ਵੱਖਰਾ ਹੈ, ਪਰ ਜੇ ਕਿਸੇ ਦੇ ਵਿੱਚ ਖੂਨ ਦੀ ਘਾਟ ਕਰਕੇ ਇਹ ਦਿੱਕਤ ਆ ਰਹੀ ਹੈ ਨਾ, ਉਹਨੂੰ ਕੀ ਕਰਨਾ ਚਾਹੀਦਾ?
0: ਖੂਨ ਦੀ ਘਾਟ ਲਈ ਤੁਸੀਂ ਦੇਖੋ ਕਿ ਕਾਰਨ ਕੀ ਹੈ। ਖੂਨ ਖੂਨ ਘਟਦਾ ਹੈਗਾ, ਖੂਨ ਆਪਣੇ ਹੱਡੀਆਂ ਦੇ ਵਿੱਚ ਮੈਰੋ ਹੈਗਾ ਉੱਥੇ ਬਣਦਾ ਹੈਗਾ
1: ਜੀ।
0: ਹੁਣ ਆਪਣਾ ਖੂਨ ਘਟਣ ਦੇ ਨਾਲ ਸਾਹ ਕਿਉਂ ਚੜ੍ਹਦਾ? ਕਿਉਂਕਿ ਖੂਨ ਦੇ ਵਿੱਚ ਜਿਹੜੇ RBC ਦੇ ਹੀਮੋਗਲੋਬਿਨ ਹੁੰਦਾ ਹੈ ਉਹ ਆਕਸੀਜਨ ਕੈਰੀ ਕਰਦਾ ਹੈ। ਜੇ ਹੀਮੋਗਲੋਬਿਨ ਘੱਟ ਹੋਏਗਾ ਤਾਂ ਆਕਸੀਜਨ ਕੈਰਿੰਗ ਕਪੈਸਿਟੀ ਘੱਟ ਜਾਏਗੀ ਬੋਡੀ ਦੀ, ਅਤੇ ਖੂਨ ਜਾਂ ਤਾਂ ਬਣ ਨਹੀਂ ਰਿਹਾ ਜਾਂ ਕੋਈ ਬਿਮਾਰੀ ਹੈ ਜਿਵੇਂ ਖਾਣ ਪੀਣ ਦੇ ਵਿੱਚ ਆਪਣਾ ਆਇਰਨ ਦੀ ਕਮੀ ਹੈ, ਵਿਟਾਮਿਨ B12 ਦੀ ਕਮੀ ਹੈ, ਇਹ ਚੀਜ਼ਾਂ ਕਰਕੇ ਖੂਨ ਬਣ ਨਹੀਂ ਰਿਹਾ, ਜਾਂ ਕੋਈ ਅੰਦਰ ਸਰੀਰਕ ਬਿਮਾਰੀ ਹੈ ਜਿਵੇਂ ਕੈਂਸਰ ਜਾਂ TB ਜਾਂ ਫਿਰ ਕੋਈ ਹੋਰ ਇਨਫੈਕਸ਼ਨਸ, ਉਹ ਆਪਾਂ ਨੂੰ ਜਾਂਚ ਤੋਂ ਪਤਾ ਚੱਲਦਾ ਕੋਈ ਐਸੀ ਗਲਤ ਤਾਂ ਨਹੀਂ। ਤੀਜਾ, ਕੋਈ ਖੂਨ ਵਗ ਰਿਹਾ ਜਿਵੇਂ ਕਿ ਕਿਸੇ ਨੂੰ ਕੋਈ ਆਪਣਾ ਸਟੂਲ ਰਾਹੀਂ ਖੂਨ ਆ ਰਿਹਾ ਹੈ ਜਾਂ ਕੋਈ ਹੋਰ ਖੂਨ ਆ ਕਿਤੋਂ ਵਗ ਰਿਹਾ ਹੈਗਾ, ਉਸਦੀ ਜਾਂਚ ਹੋਣੀ ਚਾਹੀਦੀ ਹੈ
1: ਜੀ। ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬਹੁਤ ਸਾਰੀਆਂ ਹੋਰ ਇਨਫੈਕਸ਼ਨਸ ਨੇ ਜਿਹੜੀਆਂ ਇਸਦੇ ਕਾਰਨ ਹੋ ਸਕਦੇ ਨੇ, ਤਾਂ ਇਸੇ ਤਰ੍ਹਾਂ ਕਿ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਜਿਹੜਾ ਦਮ ਹੈ ਨਾ ਉਹ ਹੋਰ ਵੱਡੀਆਂ ਬਿਮਾਰੀਆਂ 'ਚ ਤਬਦੀਲ ਹੋ ਸਕਦਾ, ਜਿਵੇਂ ਕਿ ਆਮ ਤੌਰ 'ਤੇ ਲੱਗਦਾ ਕਿ ਕੀ ਇਹ TB ਬਣ ਸਕਦਾ, ਕੀ ਇਹੋ ਜਿਹੀ ਕੋਈ ਗੱਲ ਹੈ ਕਿ ਇਹ ਸਿਰਫ ਇੱਕ ਮਿੱਥੀ ਹੈ?
0: TB ਦਮਾ ਇੱਕ ਅਲੱਗ ਚੀਜ਼ ਹੈ, TB ਇੱਕ ਅਲੱਗ ਚੀਜ਼ ਹੈ। TB ਇੱਕ ਬੈਕਟੀਰੀਅਲ ਬਿਮਾਰੀ ਹੈ ਜੋ ਕਿ ਇੱਕ ਦੂਜੇ ਬੰਦੇ ਤੋਂ ਫੈਲ ਵੀ ਸਕਦੀ ਹੈ। ਆਪਣੀ ਬੋਡੀ ਦੀ ਇਮਿਊਨਿਟੀ ਘੱਟ ਹੋਵੇ ਤਾਂ TB ਦੇ ਲੱਛਣ ਹੋ ਜਾਂਦੇ ਹੈ, ਕਿਉਂਕਿ ਇਨਫੈਕਸ਼ਨ ਹੋ ਜਾਂਦੀ ਹੈ ਲੰਗਸ ਦੇ ਵਿੱਚ TB
1: ਜੀ,
0: ਦੀ। ਆਮ ਤੌਰ 'ਤੇ ਅਸਥਮਾ ਦੇ ਵਿੱਚ TB ਨਹੀਂ ਹੁੰਦੀ ਹੈ, ਪਰ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਡਾਕਟਰ ਕੋਲ ਜਾਣ ਤੋਂ ਡਰਦੇ ਹਾਂ,
1: ਬਿਲਕੁਲ
0: ਜਾਂ ਫਿਰ ਆਪਾਂ ਇਲਾਜ ਕਰਾਉਣ

0: ਤੋਂ ਡਰਦੇ ਹਾਂ। ਇਹਦੇ ਵਿੱਚ ਮੇਨ ਸਟੇ ਟ੍ਰੀਟਮੈਂਟ ਹੁੰਦਾ ਜੇ ਆਪਾਂ ਡਿਸਕਸ ਕਰਾਂਗੇ, ਜਿਵੇਂ ਇਨਹੇਲਰਸ ਹੁੰਦੇ ਆ ਜਿਹਦੇ ਵਿੱਚ ਦਵਾਈਆਂ ਬਹੁਤ ਘੱਟ ਮਾਤਰਾ 'ਚ ਜਾਂਦੀ ਹੈ, ਉਹ ਦੇਸੀ ਦਵਾਈਆਂ ਲੈਂਦੇ ਹਨ ਜਾਂ ਫਿਰ ਕੁਝ ਹੋਰ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ
1: ਜੀ।
0: ਜਿਹਦੇ ਵਿੱਚ ਆਮ ਤੌਰ 'ਤੇ ਸਟੀਰੋਇਡ ਹੀ ਦਿੱਤੇ ਜਾਂਦੇ ਹਨ, ਕਿਉਂਕਿ ਜੇ ਸਟੀਰੋਇਡ ਆਪਾਂ ਅਸਥਮਾ ਦੇ ਵਿੱਚ ਲੈ ਰਹੇ ਹਾਂ ਹੈਵੀ ਡੋਜ਼ ਦੇ ਵਿੱਚ ਜਾਂ ਫਿਰ ਆਪਾਂ ਰੈਗੂਲੇਟਡ ਅਮਾਊਂਟ 'ਚ ਨਹੀਂ ਲੈ ਰਹੇ ਹਾਂ, ਤਾਂ ਉਹ ਇਮਿਊਨਿਟੀ ਘਟਾ ਕੇ ਦੂਜੀ ਬਿਮਾਰੀਆਂ ਨੂੰ ਪੈਦਾ ਕਰ ਸਕਦੇ ਹਨ। ਪਰ ਆਮ ਤੌਰ 'ਤੇ ਅਸਥਮਾ ਜੇ ਪ੍ਰੋਪਰ ਟ੍ਰੀਟਮੈਂਟ ਲੈ ਰਹੇ ਹੋਈਏ ਅਤੇ ਠੀਕ ਤਰੀਕੇ ਨਾਲ ਚੱਲ ਰਹੀ ਹੋਈਏ ਤਾਂ ਟੀਵੀ ਨਹੀਂ ਕਰਦਾ
1: ਜੀ। ਇਨਹੇਲਰ ਤੇ ਵੀ ਆਵਾਂਗੇ ਕਿ ਇਸ ਦੇ ਬਾਰੇ ਜਿਹੜੀਆਂ ਮਿਥਸ ਨੇ, ਬਹੁਤ ਸਾਰੀਆਂ ਮਿਸਕਨਸੈਪਸ਼ਨਸ ਜੁੜੀਆਂ ਹੋਈਆਂ ਨੇ, ਪਰ ਉਸ ਤੋਂ ਪਹਿਲਾਂ ਦਮੇ ਦੇ ਨਾਲ ਜਿਹੜੇ ਭੁਲੇਖੇ ਨੇ ਜਾਂ ਮਿਥਸ ਬਹੁਤ ਸਾਰੀਆਂ ਲੋਕਾਂ ਦੇ ਵਿੱਚ ਹੈਗੀਆਂ ਨੇ, ਥੋੜੀ ਜਿਹੀ ਗੱਲਬਾਤ ਉਸ ਬਾਰੇ ਜ਼ਰੂਰ ਸਾਨੂੰ ਸੁਣਾਓ
0: ਜ਼ਰੂਰ ਦੱਸੋ
1: ਜੀ। ਤਾਂ ਕਿਹੜੀਆਂ ਕਿਹੜੀਆਂ ਮਿਥਸ ਨੇ ਅਤੇ ਉਹਨਾਂ ਨੂੰ ਦੂਰ ਕਰਨਾ ਕਿੰਨਾ ਜ਼ਰੂਰੀ ਹੋ ਜਾਂਦਾ ਹੈ ਕਿ ਦਮੇ ਦੇ ਮਰੀਜ਼ ਬਾਰੇ ਸਾਨੂੰ ਅਕਸਰ ਲੱਗਦਾ ਵੀ ਅੱਛਾ ਇਹ ਚੀਜ਼ ਹੋਣੀ।
0: ਦਮੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਲੋਕ ਸੋਚਦੇ ਹੈ ਛੂਤ ਦੀ ਬਿਮਾਰੀ ਹੈ
1: ਜੀ,
0: ਠੀਕ ਹੈ, ਕਿ ਜੇ ਇੱਕ ਕਿਸੇ ਬੱਚੇ ਨੂੰ ਦਮਾ ਹੈ ਤਾਂ ਉਹ ਛੁਪਾਉਣ ਦੀ ਕੋਸ਼ਿਸ਼ ਕਰਦੇ ਹੈ ਕਿ ਜੇ ਕਿਸੇ ਦੂਜੇ ਬੱਚਿਆਂ ਨੂੰ ਪਤਾ ਚੱਲਿਆ ਤਾਂ ਇਹ ਦੂਜੇ ਬੱਚੇ ਰਲਣ ਮਿਲਣਗੇ ਨਹੀਂ। ਤਾਂ ਬੇਸਿਕਲੀ ਦਮਾ ਇਟਸੈਲਫ ਛੂਤ ਦੀ ਬਿਮਾਰੀ ਨਹੀਂ ਹੈ, ਆਪਣੀ ਸਾਹ ਦੀ ਨਲੀਆਂ ਦੇ ਵਿੱਚ ਕਮਜ਼ੋਰੀ ਹੈ ਜੋ ਪ੍ਰੋਪਰ ਇਲਾਜ ਦੇ ਨਾਲ ਡਾਇਗਨੋਸ ਕਰਨ ਦੇ ਨਾਲ ਠੀਕ ਹੋ ਸਕਦਾ ਹੈ ਅਤੇ ਬੱਚਾ ਆਪਣੀ ਲਾਈਫ ਕੰਟਰੋਲ ਜੀ ਸਕਦਾ ਹੈ ਅਤੇ ਉਹਦੇ ਨਾਲ ਇਹ ਇੱਕ ਬੱਚੇ ਤੋਂ ਦੂਜੇ ਬੱਚੇ 'ਚ ਨਹੀਂ ਫੈਲਦਾ,
1: ਨਹੀਂ ਫੈਲਦਾ ਬਿਲਕੁਲ, ਤਾਂ ਸਾਨੂੰ ਡਰਨ ਦੀ ਲੋੜ ਨਹੀਂ ਹੈ। ਮਤਲਬ
0: ਦੂਜੀ ਗੱਲ ਹੈ ਕਿ ਆਪਾਂ ਇਨਹੇਲਰਸ ਬਾਰੇ ਡਿਸਕਸ ਕਰਾਂਗੇ, ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਨਹੇਲਰਸ ਲੱਗੇ ਜੀ, ਸਾਨੂੰ ਇਨਹੇਲਰ ਲੱਗੇ ਤਾਂ ਸਾਰੀ ਉਮਰ ਦਾ ਕੁਛ ਪੈ ਗਿਆ,
1: ਬਿਲਕੁਲ,
0: ਇਹ ਤਾਂ ਹੁਣ ਨਿਕਲਣਾ ਹੀ ਨਹੀਂ, ਤਾਂ ਇਨਹੇਲਰਸ ਲੈਣੇ ਜ਼ਰੂਰੀ ਹੈ ਕਿ ਨਹੀਂ, ਤਾਂ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ। ਪਰ ਕਿ ਆਪਾਂ ਜੇ ਦੇਖੀਏ, ਆਪਾਂ ਸਵੇਰੇ ਹਰ ਰੋਜ਼ ਨਹਾਉਂਦੇ ਹਾਂ, ਆਪਣੇ ਸਰੀਰ ਦੀ ਸਫਾਈ ਕਰਦੇ ਹਾਂ, ਉਹ ਇੱਕ ਆਦਤ ਤਾਂ ਨਹੀਂ ਬਣ ਜਾਂਦੇ, ਉਹ ਇੱਕ ਜ਼ਰੂਰਤ ਹੈ ਆਪਣੀ ਸਰੀਰ ਦੀ। ਇਸੇ ਤਰੀਕੇ ਨਾਲ ਇਨਹੇਲਰਸ ਵੀ ਜੇ ਆਪਣੀ ਬਿਮਾਰੀ ਨੂੰ ਠੀਕ ਕਰਦੇ ਨੇ, ਘੱਟ ਮਾਤਰਾ ਦੇ ਵਿੱਚ ਦਵਾਈ ਹੁੰਦੀ ਹੈ, ਸਿਰਫ ਫੇਫੜੇ ਨੂੰ ਅਸਰ ਕਰਕੇ ਬਾਹਰ ਆ ਜਾਂਦੇ ਹੈ। ਜਿਵੇਂ ਸਪੋਜ਼ ਕਰੋ ਐਗਜ਼ਾਮਪਲ, ਆਪਾਂ ਅੱਖਾਂ 'ਚ ਤਕਲੀਫ ਹੈ, ਆਪਾਂ ਤੁੱਕੇ ਪਾਵਾਂਗੇ, ਗੋਲੀ ਨਹੀਂ ਖਾਵਾਂਗੇ,
1: ਬਿਲਕੁਲ,
0: ਹੈ ਨਾ, ਚਮੜੀ 'ਤੇ ਕੋਈ ਰੋਗ ਹੈ, ਆਪਾਂ ਮੱਲਮ ਲਾਵਾਂਗੇ, ਗੋਲੀ ਨਹੀਂ ਖਾਵਾਂਗੇ ਸਾਈਡ ਇਫੈਕਟਸ ਤੋਂ ਬਚਣ ਲਈ। ਇਸ ਤਰ੍ਹਾਂ ਇਨਹੇਲਰਸ ਨੇ ਜਿਹੜੇ ਲੰਗਸ 'ਚ ਜਾਂਦੇ ਆ, ਆਪਣਾ ਬਿਮਾਰੀ ਨੂੰ ਠੀਕ ਕਰਕੇ ਆ ਜਾਂਦੇ ਆ, ਘੱਟ ਮਾਤਰਾ 'ਚ ਹੁੰਦੇ ਆ, ਸਾਈਡ ਇਫੈਕਟ ਨਹੀਂ ਹੁੰਦੇ ਅਤੇ ਪੇਸ਼ੈਂਟ ਕੰਟਰੋਲ ਰਹਿੰਦਾ। ਇਸ ਕਰਕੇ ਇਹ ਸਾਰੀ ਉਮਰ ਚਿੰਬੜਦਾ ਨਹੀਂ ਹੈ, ਲੱਗਦਾ ਨਹੀਂ ਹੈ, ਆਪਣੇ ਆਪ ਨੂੰ ਤੁਸੀਂ ਇਹ ਨਾ ਸੋਚੋ, ਇਨਹੇਲਰ ਜੇ ਲੱਗਿਆ ਉਸਨੂੰ ਡਾਕਟਰ ਦੀ ਰਾਏ ਦੇ ਨਾਲ ਪ੍ਰੋਪਰ ਟ੍ਰੀਟਮੈਂਟ ਦੇ ਨਾਲ ਬੰਦ ਵੀ ਹੋ ਸਕਦੇ ਹੈ, ਠੀਕ ਵੀ ਰਹਿ ਸਕਦਾ।
1: ਬਿਲਕੁਲ, ਅਤੇ ਕਈ ਲੋਕਾਂ ਨੂੰ ਲੱਗਦਾ ਹੈ ਉਹ ਆਪਣੇ ਆਪ ਹੀ ਨਾ ਕਿ ਬਸ ਹੁਣ ਤਾਂ ਅਸੀਂ ਇਹਨੂੰ ਛੱਡਣਾ, ਹੁਣ ਸਾਨੂੰ ਮਹਿਸੂਸ ਹੋ ਰਿਹਾ ਕਿ ਛੱਡ ਦੇਣਾ, ਕੀ ਇਹ ਆਪਣੇ ਆਪ ਇਨਹੇਲਰ ਨੂੰ ਛੱਡ ਦੇਣਾ ਚੰਗੀ ਗੱਲ ਹੈ?
0: ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ, ਕਿਉਂਕਿ ਜਿਹੜੀ ਤੁਸੀਂ ਤੁਹਾਨੂੰ ਲੱਛਣ ਹੈ ਉਹ ਲੱਛਣ ਕੰਟਰੋਲ 'ਚ ਹੈ, ਪਰ ਅੰਦਰ ਤੁਹਾਡੀ ਸਾਹ ਦੀ ਨਲੀਆਂ ਦੇ ਵਿੱਚ ਜਿਹੜੀ ਸੁਜਨ ਹੈ, ਜਕੜਨ ਅਤੇ ਸੁਜਨ ਦੋ ਚੀਜ਼ਾਂ ਨੇ ਸਾਹ ਦੀ ਨਲੀਆਂ 'ਚ, ਆਪਾਂ ਦਵਾਈ ਲਿੱਤੀ ਜਕੜਨ ਖੁੱਲ੍ਹ ਗਈ, ਸੁਜਨ ਤਾਂ ਹਲੇ ਵੀ ਹੈਗੀ ਹੈ, ਜੇ ਆਪਾਂ ਸੁਜਨ ਜੇ ਹਲੇ ਵੀ ਹੈ ਤਾਂ ਆਪਾਂ ਦਵਾਈ ਛੱਡ ਦਾਂਗੇ ਤਾਂ ਲੱਛਣ ਦੁਬਾਰਾ ਆ ਜਾਣਗੇ।
1: ਬਿਲਕੁਲ,
0: ਤਾਂ ਬਿਨਾਂ ਡਾਕਟਰ ਤੋਂ ਰਾਏ ਲਿੱਤੇ ਹੋਏ, ਬਿਨਾਂ ਆਪਣੇ ਟੈਸਟ ਕਰਾਏ ਬਿਨਾਂ ਇਨਹੇਲਰ ਨੂੰ ਛੱਡਣਾ ਸਮਝਦਾਰੀ ਨਹੀਂ
1: ਨਹੀਂ ਹੈ। ਅਤੇ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇਸ ਦੀ ਆਦਤ ਵੀ ਨਹੀਂ ਪੈਂਦੀ, ਇੱਕ ਇਹ ਤੁਹਾਡੀ ਜ਼ਰੂਰਤ ਹੈ ਅਤੇ ਉਸਦੇ ਵਿੱਚ ਸਾਨੂੰ ਸੰਗ ਸ਼ਰਮ ਕਰਨ ਦੀ ਲੋੜ ਨਹੀਂ ਹੈ। ਬਿਲਕੁਲ
0: ਬਿਲਕੁਲ,
1: ਅਤੇ ਜਿਸ ਤਰ੍ਹਾਂ ਇਨਹੇਲਰ ਤੋਂ ਤਾਂ ਡਰ ਹੀ ਰਹੇ ਨੇ, ਹੈ ਨਾ, ਅਤੇ ਇਸੇ ਤਰ੍ਹਾਂ ਜਦੋਂ ਕੋਈ ਵੀ ਨਿੱਕੀ ਜਿਹੀ ਬਿਮਾਰੀ ਹੁੰਦੀ ਹੈ ਜਾਂ ਉਹ ਵੱਡੀ ਵੀ ਹੋ ਰਹੀ ਹੁੰਦੀ ਹੈ ਨਾ, ਡਾਕਟਰਸ ਤੋਂ ਲੋਕਾਂ ਨੂੰ ਬਹੁਤ ਡਰ ਲੱਗਦਾ ਹੈ ਨਾ, ਅਤੇ ਉਹ ਡਰ ਹੈ ਜਿਹੜਾ ਉਹ ਕਿਵੇਂ ਕੱਢਿਆ ਜਾ ਸਕਦਾ?
0: ਮੇਰੇ ਖਿਆਲ ਨਾਲ ਇੱਕ ਐਜੂਕੇਸ਼ਨ ਹੈ ਜਿਹੜਾ ਕਿ ਇੱਕ ਤਰੀਕਾ ਹੈਗਾ, ਕਿ ਜਿਵੇਂ ਆਪਾਂ ਹੁਣ ਗੱਲਬਾਤ ਕਰ ਰਹੇ ਹਾਂ, ਆਪਾਂ ਦੇਖ ਰਹੇ ਹਾਂ ਕਿ ਅਸਥਮਾ ਕੋਈ ਐਡੀ ਵੱਡੀ ਭਿਆਨਕ ਬਿਮਾਰੀ ਨਹੀਂ ਹੈ, ਮੈਂ ਬਿਮਾਰੀ ਵੀ ਨਹੀਂ ਕਹਾਂਗਾ, ਇੱਕ ਆਪਣੀ ਬੋਡੀ ਦੇ ਵਿੱਚ ਸਰੀਰ ਦੇ ਵਿੱਚ ਥੋੜ੍ਹਾ ਜਿਹਾ ਡਿਸਆਰਡਰ ਹੈ ਜਿਹਨੂੰ ਆਪਾਂ ਠੀਕ ਕੀਤਾ ਜਾਵੇ ਤਾਂ ਆਰਡਰਲੀ ਆਪਾਂ ਨੂੰ ਲੈ ਕੇ ਆ ਸਕਦਾ ਬੋਡੀ ਨੂੰ। ਤਾਂ ਜੇ ਆਪਾਂ ਐਜੂਕੇਸ਼ਨ ਹੋਏਗਾ ਕਿ ਕਿਸੇ ਵੀ ਬਿਮਾਰੀ ਬਾਰੇ ਕਿ ਉਸਦੇ ਕੀ ਪ੍ਰਭਾਵ ਹੈ, ਜੇ ਠੀਕ ਨਹੀਂ ਕਰਾਂਗੇ, ਟ੍ਰੀਟ ਨਹੀਂ ਕਰਾਂਗੇ, ਡਾਕਟਰ ਕੋਲ ਜਾਣ ਤੋਂ ਫਿਰ ਬੰਦਾ ਨਹੀਂ ਡਰੇਗਾ,
1: ਨਹੀਂ ਡਰੇਗਾ ਬਿਲਕੁਲ, ਸਾਨੂੰ ਡਰਨਾ ਨਹੀਂ ਹੈ, ਕਿਉਂਕਿ ਜਿਵੇਂ ਤੁਸੀਂ ਕਹਿ ਹੀ ਰਹੇ ਹੋ ਹੈ ਨਾ, ਅਸੀਂ ਉਸਨੂੰ ਵੀ ਕੰਟਰੋਲ ਕਰ ਸਕਦੇ ਹਾਂ, ਅਤੇ ਮੈਨੂੰ ਲੱਗਦਾ ਸ਼ਾਇਦ ਕੰਟਰੋਲ ਕਰਕੇ ਇੱਕ ਆਮ ਜੀਵਨ ਵੀ ਜੀ ਸਕਦੇ ਹਾਂ।
0: ਡੈਫੀਨੇਟਲੀ ਸਾਡੇ ਕੋਲ ਬਹੁਤ ਸਾਰੇ ਇਗਜ਼ਾਮਪਲਸ ਨੇ, ਮੇਰੇ ਕੋਲ ਇੱਕ ਪੇਸ਼ੈਂਟ ਸੀ ਲੁਧਿਆਣਾ ਤੋਂ, ਉਸ ਅਰਾਊਂਡ 45 ਸਾਲ ਉਮਰ ਸੀ
1: ਜੀ,
0: ਅਸੀਂ ਸਾਰਾ ਕੁਛ ਲੱਭ ਭਾਲ ਕੀਤੀ ਤਾਂ ਉਸਨੂੰ ਪਰਫਿਊਮਸ ਤੋਂ, ਕਾਰ ਵਾਲੀ ਪਰਫਿਊਮ ਤੋਂ ਐਲਰਜੀ ਹੁੰਦੀ ਸੀ, ਫੇਫੜੇ ਉਹਨਾਂ ਦੇ ਟੈਸਟ ਦੇ ਵਿੱਚ 45 ਤੋਂ 50% ਆਉਂਦੇ ਸੀ। ਟ੍ਰੀਟਮੈਂਟ ਸ਼ੁਰੂ ਕੀਤਾ, ਪ੍ਰੋਪਰ ਟ੍ਰੀਟਮੈਂਟ ਲਿੱਤਾ, बेसिकली उस तो बाद जब ठीक हो गया उसने पूरा 90 मिनट का फुटबॉल मैच एज ए कैप्टन खेलिया, कोई दिक्कत नहीं हुई।
1: वाह जी वाह। देखो मतलब सानू डरन दी बिल्कुल भी लोड़ नहीं है, सानू सही ट्रीटमेंट वाल जाण दी लोड़ है कि दिक्कत किथे आ रही है ना,
0: जरूर
1: उसका ट्रिगर लभना। जिवें उन्हां दा ट्रिगर रहा कार दा परफ्यूम, तां इहो जिहे होर किहड़े छोटे छोटे ट्रिगर हुंदे ने जिहड़े असीं सोचदे भी नहीं वी उह साडे दमे दा ट्रिगर हो सकदे ने।
0: अज कल जे आपां देखिए ना, आपां सवेरे उठते हैं रात नूं सोने हैं,
1: जी
0: आपां कैमिकल्स नाल घिरे हुए हैं। कुछ चीज़ां अपने कंट्रोल च हैं, कुछ चीज़ां अपने कंट्रोल च नहीं है। जिवें कि जे आपां देखिए दमे दे दो मुख्य कारण ने, इन्फेक्शन ते एलर्जी। इन्फेक्शन जिवें कि मौसम बदलता हैगा, ठंड का मौसम आता हैगा, फ्लू हुंदा हैगा जिन्हों के आम खांसी जुकाम कहने हैं, जिहड़ा कि वध के प्रॉब्लम कर सकता हैगा। आपां उस तो बचिए, अपने हैंड हाइजीन नूं रखिए, अपना नॉर्मली हाथ धोइए बार बार जिन्होंने कहने हैं, तो
1: जी
0: अपना जिवें खांसी जुकाम वाले मरीजों तो जो आम आम सहकर्मी है उन्होंने तो दूर रहिए, तो अपना मास्क वगैरह लगाइए, रुमाल बन के रखिए, तो अपना पौष्टिक आहार लीए तो इन्फेक्शन तो बच सकते हैं। दूजा कंपोनेंट होंगे एलर्जी।
1: जी
0: एलर्जी बहुत सारी चीज़ों तो होंगी हैगी, जिवें कैमिकल्स अपने ऑल अराउंड हैं, मेनली जोड़े है एयर पोल्यूशन हो गई है। आप देखिए कि आप उसमें किमें कंट्रोल कर सकते हैं, आप हिस्सेदार ना बनीए बना दे। तो उस तो इलावा जी कि एलर्जी होंगी हैगी है डस्ट माइट्स तो होंगी है। आम
1: अच्छा
0: तौर
1: जी
0: पर 1/3 केसिज अपने जोड़े है अस्थमा के
1: जी
0: वह हाउस डस्ट माइट एलर्जी तो होंगे हैं। माइट्स एक बहुत छोटे कीटाणु हैं जो आप अखा तो नहीं दिसते, ये अपनी गर्द के होंगे ने, तो ये जब भी कोई आप सफाई करते हैं या फिर बिस्तर तकिए गद्दे इन्हों के होंगे हैं, ठीक है। तो आप बिस्तर तकिए गद्दे धुप लगवाइए, तो अपना जे थोड़ा ज़्यादा दिक्कत रहती है तो आप वैक्यूम क्लीन करिए, तो सफाई करिए। इस तो अलावा कोई भी कैमिकल, चाहे वह खाने वाला है, चाहे लगाने वाला है, चाहे कोई पहनने वाला है, कपड़ा होया, कोई भी चीज़, जिवें आप देखिए आम तौर पर कईयों नूं किसी चीज़ तो ऑल आउट तो एलर्जी होंगी है। आप धूप अगरबत्ती लगाने हैं उस तो एलर्जी होंगी है। कईयों नूं कई बार खाने वाली चीज़ों तो दूध चावल केले तो कईयों तो एलर्जी हो जाती है। तो हर एक बंदे का स्पेसिफिक कारण हैगा जिस करके होंगी है। जे थोड़ा जहा दिमाग की वरतों करिए तो आप उसनों लभ भी सकते हैं, तो हमेशा
1: जी
0: लिए कंट्रोल भी रह सकते हैं।
1: बिल्कुल उही है कि सही नॉलेज उस बारे होना बहुत जरूरी है। तो जिस तरह जी एलर्जी जिवें कि ज़्यादातर एलर्जीज दे विच सिर्फ छिक्कां ही आंदियां ने या कोई होर साइन भी सानू देखण नू मिलदा है?
0: एलर्जी के कॉमन सिम्टम होंगे है, जिमें कि तुम छिका गया, नक् घुट रहा है, नक् वग रहा है, खांसी हो रही है, बलगम बन रही है, गले के बीच रेशा बन रहा है, थोड़ा थोड़ा लग रहा है कि मैं सह खा हो रहा है, यही सारे लक्षण होंगे। बुखार आता है जिमें होंगे, कई कई बुखार भी आ सकता है। तो ये सारी चीज़ा है, अपने डॉक्टर को जाओ, उन्होंने तो पूछो, तो फ्रेंकली गल करो, तो थोड़ा निदान मिलेगा जो भी वह कारण होगा।
1: बिल्कुल। तो अजकल तो एलर्जीज के बहुत सारे टेस्ट भी होंगे ने, उतों भी सानू ट्रिगर पता लग सकता है। तो जो बच्चों की गल करिए है ना, एक तो बच्चों के विरासती होंगे, छोटे छोटे वो है भी उन्होंने जन्म जात तो ही हैगा। सब तो पहला उन्होंने लक्षण की होंगे, तो जो किसी बच्चे थोड़ा व्डा हो गया उस दे विच की लक्षणों का फर्क पैंदा, तो माँ प्यो नू कि कि चीज़ों का ध्यान रखना चाहिए है ना?
0: बच्चों के विच सांह दी नलियां ना पूरी तरह डिवेलप नहीं हुई, विकसित नहीं होंदियां,
1: जी
0: 8-10 साल की उम्र तक जाके विकसित होंदियां हैगियां। तो कोई भी इन्फेक्शन होएगी बच्चों के विच सांह दी नलियां नूं उही जमावट ते रुकावट पैदा कर देगी,
1: जी
0: जो कि एक तरह का अस्थमा के लक्षण है। इसलिए जब आपां कहने हैं कि कई बार अस्थमा के सिम्टम अपनी एज ग्रोथ के नाल चले भी जाते हैं, क्योंकि जब सांह दी नलियां पूरी विकसित हो जाती हैं
1: फिर वो
0: तो
1: ठीक हो
0: आपां
1: जाता है।
0: उहदे सारे लक्षण चले जाते हैं, तो बच्चा आउटग्रो भी कर सकता है अस्थमा नूं। पर यह जरूरी गल नहीं है, डिपेंड करता हैगा सरकमस्टांसिस ते। ते लक्षण जे छोटे बहुत बच्चे हैं तो कुछ दस नहीं सकते, बड़े बच्चे
1: जी
0: दस सकते
1: दस
0: हैगे।
1: सकते हैं।
0: जिवें कि आम लक्षण आपां ने गल की, छाती चो सीटियां दी आवाज़ आनी, बच्चा छोटा बच्चा दुध नहीं ले रहा या फिर खा पी नहीं रहा प्रॉपर, उहदी ग्रोथ नहीं प्रॉपर हो रही हैगी है, तो उहनूं सांह चढ़ रहे हैं बार बार। जे छोटा बच्चा ज़्यादा तो जे सांह दी आप छाती देखिए तो सांह खिच खिच के ले रहे हैं, ये सारे लक्षण बच्चों के बीच आते हैं।
1: जी। तो जिस तरह दमे तुसीं कहा भी सीटी की आवाज़ आती है, कि वह हरेक दमे के मरीज़ के सीटी की आवाज़ आती है या कभी कभी कितने कितने?
0: सीटी आना दमे के एक तरह की निशानी है कि सांह दी नलियां के विच ਨੈਰੋਇੰਗ ਹੋਈ ਹੋਈ
1: ਪ੍ਰੋਬਲਮ
0: ਹੈ,
1: ਹੈ।
0: ਇਸੇ ਕਰਕੇ ਸੀਟੀ ਦੀ ਆਵਾਜ਼ ਆਉਂਦੀ ਹੈ, ਜਿਵੇਂ ਆਪਾਂ ਫੂਕ ਨਹੀਂ ਕਰਦੇ ਸੀਗੇ ਆਪਾਂ ਅੰਗੀਠੀ ਨੂੰ,
1: ਜੀ ਜੀ
0: ਉਵੇਂ ਸੀਟੀ ਦੀ ਆਵਾਜ਼ ਆਉਂਦੀ ਹੈ। ਬੇਸਿਕਲੀ ਸੀਟੀ ਦੀ ਆਵਾਜ਼ ਆਉਣਾ ਇੱਕ ਤਰੀਕੇ ਨਾਲ ਦਮੇ ਦਾ ਲੱਛਣ ਹੈ, 100% ਨਹੀਂ ਹੈ ਕਿ ਉਸ ਤੋਂ ਬਿਨਾਂ ਵੀ ਦਮਾ ਹੋ ਸਕਦਾ, ਔਰ ਹਰ ਸੀਟੀ ਦੀ ਆਵਾਜ਼ ਦਮਾ ਨਹੀਂ ਹੁੰਦਾ,
1: ਦਮਾ
0: ਇਹ
1: ਨਹੀਂ
0: ਵੀ ਸਹੀ ਹੈ
1: ਬਿਲਕੁਲ, ਕਿਉਂਕਿ ਫਿਰ ਨਹੀਂ ਤਾਂ ਜੇ ਸਾਨੂੰ ਕਈ ਵਾਰ ਲੱਗਦਾ ਉਂਝ ਹੀ ਆ ਜਾਵੇ, ਫਿਰ ਉਹ ਡਰ ਪੈਦਾ ਹੋ ਜਾਂਦਾ ਵੀ ਕਿਤੇ ਸਾਨੂੰ ਉਹ ਬਿਮਾਰੀ ਤਾਂ ਨਹੀਂ ਹੋ ਗਈ। ਅਤੇ ਬੱਚਿਆਂ ਦੇ ਵਿੱਚ ਨਾ ਇਹ ਇਲਾਜ ਵੱਡਿਆਂ ਨਾਲੋਂ ਕਿੰਨਾ ਕੁ ਡਿਫਰੈਂਟ ਹੁੰਦਾ?
0: ਬੱਚਿਆਂ ਦੇ ਵਿੱਚ ਇਲਾਜ ਡਿਫਰੈਂਟ ਹੈ ਡੈਫੀਨੇਟਲੀ, ਉੱਥੇ ਵਿੱਚ ਮਾਪਿਆਂ ਦਾ ਬਹੁਤ ਵੱਡਾ ਰੋਲ ਹੈ
1: ਜੀ
0: ਉਹਨਾਂ ਦੀ ਟ੍ਰੀਟਮੈਂਟ ਕਰਾਉਣ ਦੇ ਵਿੱਚ। ਇੱਕ ਗੱਲ ਸਮਝਣੀ ਚਾਹੀਦੀ ਹੈ, ਜੇ ਬੱਚੇ ਨੂੰ ਬਾਰ ਬਾਰ ਛਾਤੀ ਦੀ ਇਨਫੈਕਸ਼ਨ ਹੋ ਰਹੀ ਹੈ ਕੁਛ ਮਹੀਨਿਆਂ ਦੇ ਵਿੱਚ ਹਰ ਸਾਲ ਦੇ ਵਿੱਚ, ਅਤੇ ਛਾਤੀ ਦੀ ਵਿੱਚ ਜਕੜਨ ਜ਼ਿਆਦਾ ਹੋ ਰਹੀ ਹੈ, ਇਹਦਾ ਮਤਲਬ ਦਮੇ ਦੇ ਲੱਛਣ ਹੋ ਸਕਦੇ ਹੈਗੇ ਹੈ। ਤਾਂ ਅੱਜ ਕੱਲ੍ਹ ਜਿਵੇਂ ਆਪਾਂ ਇਨਹੇਲਰ ਦੀ ਗੱਲ ਕੀਤੀ, ਦਵਾਈਆਂ ਹੈਗੀਆਂ, ਜੇ ਆਪਾਂ ਪ੍ਰੋਪਰ ਦਵਾਈਆਂ ਨਹੀਂ ਦੇਵਾਂਗੇ ਤਾਂ ਬੱਚੇ ਦੇ ਫੇਫੜੇ ਨਹੀਂ ਵਿਕਸਿਤ ਹੋਏਗੇ, ਅਤੇ ਜੇ ਬਿਮਾਰੀ ਅੱਗੇ ਜਾ ਕੇ ਨਹੀਂ ਬਣਨੀ ਫਿਰ ਵੀ ਬਣ ਜਾਏਗੀ। ਜੇ ਆਪਾਂ ਪ੍ਰੋਪਰ ਟ੍ਰੀਟਮੈਂਟ ਕਰਾਂਗੇ ਤਾਂ ਆਪਣੇ ਫੇਫੜੇ ਵੀ ਵਿਕਸਿਤ ਹੋਏਗੇ, ਬੱਚੇ ਦੀ ਵੀ ਗਰੋਥ ਹੋਏਗੀ, ਅਤੇ ਅਸਥਮਾ ਆਪਣੇ ਆਪ ਹੀ ਕੰਟਰੋਲ 'ਚ ਰਹਿ ਜਾਏਗਾ।
1: ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਕਈ ਵਾਰ ਉਹ ਆਊਟਗਰੋ ਵੀ ਕਰ ਸਕਦਾ ਉਸ ਚੀਜ਼ ਨੂੰ।
0: ਅਤੇ ਬੱਚਿਆਂ ਦੇ ਵਿੱਚ ਟ੍ਰੀਟਮੈਂਟ ਅਤੇ ਬੜਿਆਂ ਦੇ ਵਿੱਚ ਟ੍ਰੀਟਮੈਂਟ, ਦਵਾਈਆਂ ਉਹੀ ਰਹਿੰਦੀਆਂ, ਦੇਣ ਦੀ ਟੈਕਨੀਕ ਬਦਲ ਜਾਂਦੀ ਹੈ ਕਿਵੇਂ ਦਿੰਦੇ ਹਾਂ ਆਪਾਂ। ਬੜਿਆਂ ਦੇ ਵਿੱਚ ਆਪਾਂ ਇਨਹੇਲਰ ਦੇ ਸਕਦੇ ਹਾਂ, ਬੱਚਿਆਂ ਦੇ ਵਿੱਚ ਕਈ ਵਾਰ ਆਪਾਂ ਇਨਹੇਲਰ ਨਹੀਂ ਦੇ ਸਕਦੇ, ਤਾਂ ਆਪਣੇ ਕੋਲ ਮਸ਼ੀਨਾਂ ਆਉਂਦੀਆਂ ਜਿਹਨੂੰ ਨੈਬਲਾਈਜ਼ਰ ਕਹਿੰਦੇ ਹਾਂ, ਨੈਬਲਾਈਜ਼ਰ ਦੇ ਥਰੂ ਦਵਾਈ ਦੇ ਸਕਦੇ ਹਾਂ। ਹੋਰ ਵੀ ਕਈ ਇੰਸਟਰੂਮੈਂਟ ਹੈ ਜਿਹਦੇ ਨਾਲ ਆਪਾਂ ਦਵਾਈ ਪਹੁੰਚਾ ਸਕਦੇ ਹਾਂ,
1: ਪਹੁੰਚਾ ਸਕਦੇ ਹਾਂ ਬਿਲਕੁਲ। ਅਤੇ ਬੱਚਿਆਂ ਦੇ ਨਾਲ ਜਦੋਂ ਛੋਟੇ ਜਿਹੇ ਬੱਚੇ ਨੂੰ ਇਹ ਹੋ ਜਾਵੇ ਦਿੱਕਤ, ਹੈ ਨਾ, ਉਦੋਂ ਮਾਪਿਆਂ ਨੂੰ ਬੜਾ ਡਰ ਰਹਿੰਦਾ ਕਿ ਵੀ ਇਹ ਨੋਰਮਲ ਜ਼ਿੰਦਗੀ ਜੀ ਸਕਦਾ ਕਿ ਨਹੀਂ, ਜਾਂ ਵੀ ਇਹ ਖੇਡ ਕੁੱਦ ਕਰ ਸਕਦੇ ਨੇ ਕਿ ਨਹੀਂ, ਉਸ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
0: ਜਿਵੇਂ ਆਪਾਂ, ਮੈਂ ਤੁਹਾਨੂੰ ਬੜੇ ਬੰਦੇ ਦੀ ਇਗਜ਼ਾਮਪਲ ਦਿੱਤੀ ਆਈ ਬੱਚਿਆਂ ਦੇ ਵਿੱਚ, ਜੇ ਆਪਾਂ ਪ੍ਰੋਪਰ ਉਹਦਾ ਡਾਇਗਨੋਸ ਕਰਾਂਗੇ, ਪ੍ਰੋਪਰ ਟ੍ਰੀਟਮੈਂਟ ਕਰਾਂਗੇ, ਐਡੀਕੁਏਟ ਆਪਾਂ ਦਵਾਈ ਲਵਾਂਗੇ, ਡੋਜ਼ ਲਵਾਂਗੇ, ਤਾਂ ਬੱਚਾ ਕੰਟਰੋਲ 'ਚ ਰਹੇਗਾ, ਆਪਣਾ ਖੇਲ ਖੁੱਲ ਸਕਦਾ,
1: ਖੇਡੇਗਾ ਜਿਵੇਂ ਮਰਜ਼ੀ ਕਰੇਗਾ। ਬਿਲਕੁਲ, ਜੇ ਉਹ 90 ਮਿੰਟ ਪੂਰਾ ਫੁੱਟਬਾਲ ਖੇਡ ਸਕਦੇ ਨੇ ਤਾਂ ਬੱਚਿਆਂ ਦੇ ਵਿੱਚ ਤਾਂ ਸ਼ਾਇਦ ਉਹ ਹੋਰ ਈਜ਼ੀਲੀ ਕਰ ਸਕਣ। ਅਤੇ ਜੇ ਦਮੇ ਦੀ ਜਿਵੇਂ ਗੱਲ ਕਰਦੇ ਹਾਂ, ਹੈ ਨਾ, ਦਵਾਈਆਂ ਦੀ, ਤਾਂ ਕੀ ਦਵਾਈਆਂ ਬੈਟਰ ਹੁੰਦੀਆਂ ਨੇ ਕਿ ਇਨਹੇਲਰ ਬੈਟਰ ਹੁੰਦਾ, ਕਿ ਉਹ ਤੁਹਾਡੀ ਆਪਣੇ ਸਰੀਰ 'ਤੇ ਜਾਂ ਜਿੰਨਾ ਕੁ ਤੁਹਾਨੂੰ ਹੈ ਉਸ 'ਤੇ ਡਿਪੈਂਡ ਕਰਦਾ ਵੀ ਡਾਕਟਰ ਤੁਹਾਨੂੰ ਕੀ ਦਊਗਾ?
0: ਇਨਹੇਲਰ 'ਚ ਵੀ ਦਵਾਈਆਂ ਹੀ ਹੈ, ਤੁਸੀਂ ਮੇਰੇ ਖਿਆਲ ਨਾਲ ਦਵਾਈਆਂ ਦੀ ਗੋਲੀਆਂ ਦੀ ਗੱਲ ਕਰ
1: ਜੀ, ਗੋਲੀਆਂ ਦੀ ਜੀ।
0: ਹੁਣ ਬੇਸਿਕਲੀ ਇਸ ਤਰ੍ਹਾਂ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ, ਇੱਕ ਸਿੰਪਲ ਜਿਹਾ ਕੰਸੈਪਟ ਹੈ, ਆਪਣੀ ਬਿਮਾਰੀ ਕਿੱਥੇ ਹੈ, ਆਪਾਂ ਉਸ ਜਗ੍ਹਾ 'ਤੇ ਆਪਾਂ ਦਵਾਈ ਨੂੰ ਪਹੁੰਚਾਈਏ, ਉਹਦਾ ਫਾਇਦਾ ਕੀ ਹੋਏਗਾ? ਇੱਕ, ਦਵਾਈ ਜਲਦੀ ਉੱਥੇ ਪਹੁੰਚੇਗੀ, ਆਪਣਾ ਅਸਰ ਕਰੇਗੀ, ਦਵਾਈ ਦੇ ਸਾਈਡ ਇਫੈਕਟ ਨਹੀਂ ਆਏਗੇ ਕਿਉਂਕਿ ਆਪਾਂ ਨੂੰ ਘੱਟ ਮਾਤਰਾ 'ਚ ਦੇਣੀ ਪਏਗੀ। ਜਿਵੇਂ ਸੇਮ ਇਗਜ਼ਾਮਪਲ ਆਪਾਂ ਦਿੱਤੀ ਸੀ, ਅੱਖਾਂ 'ਚ ਤੁਪਕੇ ਪਾਉਣਾ, ਚਮੜੀ 'ਤੇ ਮੱਲਮ ਲਾਉਣਾ,
1: ਜੀ
0: ਇਸੇ ਤਰ੍ਹਾਂ ਇਨਹੇਲਰ ਦੇ ਵਿੱਚ ਜਿਹੜੀ ਦਵਾਈਆਂ ਨੇ ਉਹ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ, ਇੱਕ ਹੁੰਦੀ ਹੈ ਲੀਵਰ, ਇੱਕ ਹੁੰਦੀ ਹੈ ਕੰਟਰੋਲਰ,
1: ਜੀ
0: ਠੀਕ ਹੈ ਨਾ। ਇੱਕ ਹੁੰਦਾ ਹੈ ਕਿ ਆਪਾਂ ਨੂੰ ਜਕੜਨ ਹੈ, ਇੱਕ ਸੂਜਨ ਹੈ। ਜਦ ਆਪਾਂ ਨੂੰ ਜਕੜਨ ਅਤੇ ਸੂਜਨ ਹੈ, ਇੱਕ ਜਕੜਨ ਨੂੰ ਖੋਲ੍ਹਣ ਲਈ ਇਮੀਡੀਏਟ ਰਿਲੀਵ ਵਾਲੀ ਦਵਾਈ ਦੇ ਸਕਦੇ ਹਾਂ ਆਪਾਂ, ਅਤੇ ਜਿਹੜਾ ਜਕੜਨ ਹੈ ਉਹ ਖੁੱਲ ਜਾਏਗੀ, ਪਰ ਜਿਹੜੀ ਸੂਜਨ ਹੈ ਉਸਨੂੰ ਕੰਟਰੋਲ ਕਰਨ ਲਈ ਆਪਾਂ ਨੂੰ ਕਈ ਵਾਰ ਲੰਬੀ ਤੌਰ 'ਤੇ ਦਵਾਈ ਦੇਣੀ ਪੈਂਦੀ ਹੈ। ਇਨਹੇਲਰ ਦੇ ਵਿੱਚ ਕਈ ਤਰ੍ਹਾਂ ਦੀ ਦਵਾਈਆਂ ਦੇ ਵਿੱਚ ਫਾਰਮੂਲਾਜ਼ ਹੈਗੇ ਹੈ ਜਿਹੜੇ ਕਿ ਆਉਂਦੇ ਹੈਗੇ ਹੈ, ਉਹ ਪੇਸ਼ੈਂਟ ਦੇ ਹਿਸਾਬ ਦੇ ਨਾਲ ਉਹ ਆਪਾਂ ਦਵਾਈਆਂ ਯੂਜ਼ ਕਰ ਸਕਦੇ ਹਾਂ। ਇਨਹੇਲਰ ਦਾ ਫਾਇਦਾ ਇਹੀ ਹੈ ਕਿ ਇਨਹੇਲਰ ਆਪਾਂ ਇੱਕ ਤਰੀਕੇ ਨਾਲ, ਇਨਹੇਲਰ ਇੱਕ ਵਾਈਡ ਕੰਸੈਪਟ ਹੈ, ਉਹਦੇ ਵਿੱਚ ਇਨਹੇਲਰ ਦੀ ਵੀ ਅੱਗੇ ਟੈਕਨੀਕਸ ਹੈ, ਆਪਾਂ ਕਿਵੇਂ ਦਵਾਈਆਂ ਦਿੰਦੇ ਹਾਂ। ਆਪਾਂ ਕਹੀਏ ਕਿ ਹਵਾ ਦੇ ਰਾਹੀਂ ਜਾਣ ਵਾਲੀ ਦਵਾਈ ਜਿਵੇਂ ਇਨਹੇਲਰ ਨੂੰ, ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਫੇਫੜੇ ਦੇ ਵਿੱਚ ਜਾਊਗੀ, ਮਾਤਰਾ ਘੱਟ ਹੋਏਗੀ, ਸਾਈਡ ਇਫੈਕਟ ਨਹੀਂ ਹੋਣਗੇ, ਅਤੇ ਇਮੀਡੀਏਟਲੀ ਰਿਲੀਫ ਮਿਲ ਜਾਏਗਾ। ਗੋਲੀ ਜਾਊਗੀ ਪੇਟ ਦੇ ਵਿੱਚ, ਡਿਸੋਲਵ ਹੋਏਗੀ, ਜਾਊਗੀ ਬੋਡੀ 'ਤੇ ਅਸਰ ਕਰੂਗੀ, ਟਾਈਮ ਲਗਾਊਗੀ, ਅਤੇ ਨਾਲੇ ਉਹਦੇ ਸਾਈਡ ਇਫੈਕਟ ਵੀ ਹੋਣਗੇ
1: ਜੀ। ਅਤੇ ਅੱਜ ਕੱਲ੍ਹ ਨਾ ਜਿਸ ਤਰ੍ਹਾਂ ਕਿ ਗਰਮੀ ਹੈ ਬਹੁਤ, ਅਤੇ ਅਸੀਂ ਏਸੀ ਦੇ ਅੰਦਰ ਬੈਠਦੇ ਹਾਂ, ਤਾਂ ਕਿ ਉਸ ਦੇ ਨਾਲ ਵੀ ਇਹ ਪ੍ਰੋਬਲਮ ਹੈ ਜਿਹੜੀ ਉਹ ਜ਼ਿਆਦਾ ਹੋਣ ਦੇ ਚਾਂਸਸ ਹੁੰਦੇ ਨੇ ਕਿ ਨਹੀਂ?
0: ਏਸੀ ਦੇ ਨਾਲ ਚਾਂਸਿਸ, ਜੇ ਕਿਸੇ ਨੂੰ ਐਲਰਜੀ ਹੈ ਠੰਡ ਦੇ ਨਾਲ, ਹੋਣ ਦੇ ਚਾਂਸਿਸ ਹੈ। ਜੇ ਆਪਾਂ 18 'ਤੇ ਲਗਾ ਕੇ ਕੰਬਲ ਲਵਾਂਗੇ, ਚੱਦਰ ਲਵਾਂਗੇ ਤਾਂ ਹੋਏਗੇ। ਜੇ ਆਪਾਂ ਟੈਂਪਰੇਚਰ ਰੈਗੂਲੇਟ ਕਰਾਂਗੇ ਬਾਹਰਲੇ ਟੈਂਪਰੇਚਰ ਦੇ ਮੁਤਾਬਿਕ, ਜਿਵੇਂ 25-26-27-28
1: ਡਿਗਰੀ
0: 'ਤੇ, ਅਤੇ ਆਪਾਂ ਨੂੰ ਉਹਨੂੰ ਬਿਲਕੁਲ ਚਿਲੀ ਨਹੀਂ ਕਰਾਂਗੇ ਅਤੇ ਉਸ ਤਰੀਕੇ ਨਾਲ ਕਰਾਂਗੇ ਤਾਂ ਵਧੀਆ ਰਹੇਗਾ।
1: ਬਿਲਕੁਲ, ਆਪਣਾ ਖਿਆਲ ਰੱਖਣਾ ਸਾਡੇ ਆਪਣੇ ਹੱਥ ਦੇ ਵਿੱਚ ਹੈ।
0: ਗਰਮੀ 'ਚ ਦੂਜਾ ਰੀਜ਼ਨ ਇੱਕ ਠੰਡਾ ਪਾਣੀ ਵੀ ਹੁੰਦਾ ਹੈ। ਕਈ ਵਾਰੀ ਕਈਆਂ ਨੂੰ ਠੰਡਾ ਪਾਣੀ ਫਰਿੱਜ ਵਾਲਾ ਨਹੀਂ ਕਰਦਾ, ਥੋੜ੍ਹੀ ਪ੍ਰੋਬਲਮ ਕਰਦਾ, ਬੈਟਰ ਹੈ ਉਸ ਦੇ ਮੁਤਾਬਿਕ ਆਪਾਂ ਮਟਕਾ ਰੱਖ ਸਕਦੇ ਹਾਂ, ਉਹਦੇ ਥਰੂ ਲੈ ਸਕਦੇ ਹਾਂ। ਅਤੇ ਗਰਮੀ ਦੇ ਵਿੱਚ ਆਪਾਂ, ਜਿਵੇਂ ਇਸ ਤੋਂ ਇਲਾਵਾ ਫੂਡ ਦੇ ਵਿੱਚ ਵੀ ਬਹੁਤ ਸਾਰਾ ਕੁਛ ਹੁੰਦਾ, ਜਿਵੇਂ ਆਪਾਂ ਫਾਸਟ ਫੂਡ ਹੋ ਗਿਆ, ਚੀਜ਼ਾਂ ਹੋ ਗਈਆਂ, ਉਹ ਵੀ ਬਹੁਤ ਸਾਰੀ ਐਲਰਜੀ ਕਰਦੀਆਂ। ਜਿਵੇਂ ਚਾਈਨੀਜ਼ ਸੌਸ ਹੁੰਦੀ ਹੈ, ਇਜੀਨੋਮੋਟੋ ਸੌਸ ਹੁੰਦੀ ਹੈ, ਉਹ ਵੀ ਕਰਦੀ ਹੈ, ਤਾਂ ਆਪਾਂ ਨੂੰ ਉਹ ਵੀ ਸਾਰਾ ਕੁਛ ਧਿਆਨ 'ਚ ਰੱਖਣਾ ਚਾਹੀਦਾ
1: ਜੀ। ਅਤੇ ਗਰਮੀ ਦੇ ਵਿੱਚ ਅਸੀਂ ਠੰਡੀਆਂ ਚੀਜ਼ਾਂ ਦਾ ਵੈਸੇ ਹੀ ਸੇਵਨ ਜਿਹੜਾ ਵਧਾ ਦਿੰਦੇ ਹਾਂ।
0: ਜੇ ਕਿਸੇ ਨੂੰ ਜ਼ਿਆਦਾ ਐਲਰਜੀ ਹੈ ਠੰਡੀ ਚੀਜ਼ ਨਾਲ ਜਾਂ ਕੁਛ ਚੀਜ਼ ਨਾਲ, ਤਾਂ ਡਾਇਰੈਕਟ ਬਰਫ਼ ਨਾ ਲਿਓ, ਠੰਡਾ ਲੈ ਲਓ, ਬਟ ਬਰਫ਼ ਡਾਇਰੈਕਟ ਨਾ ਪਾਓ ਜੋ ਆਪਾਂ ਨੂੰ ਖਰਾਬ ਕਰ ਰਹੀ ਹੈ। ਜੇ ਆਪਾਂ ਦਵਾਈਆਂ ਲਵਾਂਗੇ, ਜੇ ਆਪਣਾ ਅਸਥਮਾ ਕੰਟਰੋਲ 'ਚ ਰਹਿੰਦਾ ਤਾਂ ਸ਼ਾਇਦ ਇੰਨੀ ਦਿੱਕਤ ਆਏਗੀ ਨਹੀਂ।
1: ਆਏਗੀ ਨਹੀਂ ਬਿਲਕੁਲ। ਤਾਂ ਉਹੀ ਗੱਲ ਹੈ ਕਿ ਸਾਨੂੰ ਰੈਗੂਲੇਟ ਆਪਣੇ ਆਪ ਨੂੰ, ਆਪਣੇ ਸਰੀਰ ਨੂੰ ਕਰਨਾ ਪੈਣਾ। ਜਿਵੇਂ ਇਹੋ ਜਿਹੀ ਜੇ ਐਮਰਜੈਂਸੀ ਹੋ ਜਾਂਦੀ ਹੈ ਨਾ, ਕਈ ਵਾਰ ਸਾਨੂੰ ਡਾਕਟਰ ਕੋਲ ਤੱਕ ਪਹੁੰਚਦੇ ਪਹੁੰਚਦੇ ਵੀ ਸਮਾਂ ਲੱਗਦਾ, ਉਸ ਦੇ ਵਿੱਚ ਕੀ ਕੋਈ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਨੇ ਕਿ ਜਿਹੜੇ ਉਹਨਾਂ ਦੇ ਆਲੇ ਦੁਆਲੇ ਲੋਕ ਨੇ ਉਹ ਉਸ ਦਾ ਧਿਆਨ ਰੱਖਣ, ਜਦੋਂ ਤੱਕ ਕਿ ਉਹਨਾਂ ਕੋਲ ਡਾਕਟਰੀ ਸਹਾਇਤਾ ਹੈ ਜਿਹੜੀ ਨਹੀਂ ਪਹੁੰਚ ਸਕਦੀ।
0: ਦੇਖੋ, ਇਹਦੇ ਵਿੱਚ ਮੇਨ ਟ੍ਰੀਟਮੈਂਟ ਹੈ, ਬਾਹਰਲੇ ਕੰਟਰੀਜ਼ ਦੇ ਵਿੱਚ ਆਪਾਂ ਕਈ ਵਾਰੀ ਦੇਖਿਆ ਸੀਰੀਅਲਸ ਦੇ ਵਿੱਚ ਵੀ ਦੇਖਦੇ ਹਾਂ, ਤਾਂ ਐਪੀਪੈਨ ਆਉਂਦੇ ਹੈ। ਜੇ ਐਸੇ ਕੋਈ ਐਲਰਜਿਕ ਹੈ ਬੰਦਾ ਜਿਹਨੂੰ ਕਿ ਕਿਸੇ ਵੀ ਚੀਜ਼ ਦੀ ਐਲਰਜੀ ਹੋ ਜਾਂਦੀ ਹੈ ਔਰ ਅਟੈਕ ਹੁੰਦਾ ਹੈ, ਤਾਂ ਆਪਣੇ ਕੋਲ ਐਪੀਪੈਨ ਦੀ ਬੰਦੋਬਸਤ ਇੰਡੀਆ 'ਚ ਜੇ ਮਿਲਦਾ ਹੈ ਤਾਂ, ਨਹੀਂ ਤਾਂ ਐਪੀਨੈਫਰੀਨ ਹੁੰਦਾ ਹੈ, ਐਡਰੀਨਾਲੀਨ, ਅਤੇ ਸਟੀਰੋਇਡਸ ਜਿਹੜੇ ਹੈ ਇਹ ਆਪਣੇ ਕੋਲ ਜਾਂ ਆਲੇ ਦੁਆਲੇ ਹੋਣੇ ਚਾਹੀਦੇ ਹੈ,
1: ਜੀ,
0: ਜਿਹੜੇ ਕਿ ਇਮੀਡੀਏਟਲੀ ਅਟੈਕ ਨੂੰ ਰਿਵਰਟ ਕਰ ਸਕਦੇ ਹੈ। ਬਟ

FM band 100.2 MHz, ਅਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਰਾਤ ਦੇ ਠੀਕ 10 ਵੱਜ ਚੁੱਕੇ ਨੇ। ਹੁਣ ਤੁਹਾਨੂੰ ਦੱਸਾਂਗੇ ਇਸ ਵੇਲੇ ਦੀਆਂ ਕੁਝ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਆਪਣੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਹੈ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਨੇ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਵੀ ਨੇ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ 'ਤੇ ਇੱਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਪੰਜਾਬ, ਹਰਿਆਣਾ, ਚੰਡੀਗੜ੍ਹ 'ਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਟੀਮ ਨੂੰ ਏਸ਼ੀਆ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇਹ ਸਨ ਇਸ ਘੰਟੇ ਦੀਆਂ ਕੁਝ ਮੁੱਖ ਖ਼ਬਰਾਂ। ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਇਸ ਵੇਲੇ ਰਾਤ ਦੇ 10:02 ਹੋ ਚੁੱਕੇ ਨੇ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਪੰਜਾਬੀ ਤੜਕਾ ਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀ ਪੰਜਾਬੀ ਗੀਤਾਂ ਦੀ ਫਰਮਾਇਸ਼ ਪੂਰੀ ਕਰਾਂਗੇ। ਅੱਜ ਦਾ ਇਹ ਪ੍ਰੋਗਰਾਮ ਤੁਹਾਡੀ ਖਿਦਮਤ ਵਿੱਚ ਲੈ ਕੇ ਹਾਜ਼ਰ ਹੈ ਜੈਸਮਿਨ। ਤੁਸੀਂ ਕੋਈ ਵੀ ਆਪਣੀ ਪਸੰਦ ਦਾ ਪੰਜਾਬੀ ਗੀਤ ਸਾਡੇ ਤੋਂ ਸੁਣ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 9465068 ਇਸ ਨੰਬਰ 'ਤੇ ਤੁਸੀਂ ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ। 9465002668। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਮਰਿੰਦਰ ਗਿੱਲ ਦੇ ਗਾਏ ਇਸ ਗੀਤ ਦੇ ਨਾਲ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ, ਅਤੇ ਬਹੁਤ ਸਾਰੇ ਮੈਸੇਜ ਸਾਡੇ ਕੋਲ ਪਹੁੰਚ ਚੁੱਕੇ ਨੇ। ਮੈਸੇਜਸ ਨੂੰ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਦਾ ਪਹਿਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ ਮੁੰਬਈ ਤੋਂ, ਅਹਿਮਦ ਭਾਈ ਫੂਲੇ ਵਾਲਾ, ਸਦਾਫ, ਆਰਜ਼ੂ, ਜੂਹੀ ਇਕਬਾਲ, ਆਮਨਾ, ਨਸਰੀਨ, ਆਸਮਾ, ਇਮਰਾਨ, ਅਹਿਮਦ ਫੂਲ ਵਾਲੇ ਹੋਰਾਂ ਦਾ, ਜ਼ਰੀਫ ਅੰਸਾਰੀ, ਨਾਇਮ ਅੰਸਾਰੀ, ਅਮੀਰ ਅੰਸਾਰੀ ਅਤੇ ਨਾਜ਼ਿਮ ਹੋਰਾਂ ਦਾ ਛਿਲਕਣਾ ਤੋਂ, ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ, ਜੈਵੀਰ, ਅਮਨਦੀਪ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ ਹੋਰਾਂ ਦਾ। ਅਗਲਾ ਮੈਸੇਜ ਸ਼ਾਮਿਲ ਕਰ ਰਹੇ ਹਾਂ, ਇਹ ਸਾਡੇ ਤੱਕ ਆਇਆ ਜੀ ਪਾਣੀਪਤ ਤੋਂ, ਨਰੇਸ਼, ਲਕਸ਼ੇ, ਕੋਇਲ, ਨਾਨਕ ਚੰਦ ਮਲਹੋਤਰਾ, ਰੋਹਤਕ ਤੋਂ ਪਿਊਸ਼ ਗੋਇਲ, ਭਾਵਿਕਾ ਸਿੱਕਾ ਹੋਰਾਂ ਦਾ, ਗਜਾਨਨ, ਨਵਦੀਪ, ਸ਼ੈਰੀ, ਆਦਿਤਯ, ਦਮੋਦਰ, ਅਰੁਣਾ ਹੋਰਾਂ ਦਾ, ਸਿਧਾਰਥ ਨਗਰ ਦਰਿਆਪੁਰ ਤੋਂ, ਹੁਸਨਜੀਤ ਸਿੰਘ, ਹਰਜੋਤ ਸਿੰਘ, ਨਵਜੋਤ ਕੌਰ ਸਰਹੰਦ ਰੋਡ ਪਟਿਆਲਾ ਤੋਂ ਸਾਨੂੰ ਮੈਸੇਜ ਭੇਜਦੇ ਨੇ, ਮੁੰਬਈ ਤੋਂ ਨਵਾਬ ਖਾਨ, ਇਸ਼ਰਤ ਜਹਾਂ, ਅਜ਼ਹਰ ਖਾਨ ਅਤੇ ਅਜ਼ੀਮ ਖਾਨ ਹੋਰਾਂ ਦਾ। ਅਗਲਾ ਮੈਸੇਜ ਸਾਡੇ ਤੱਕ ਆਇਆ ਬਠਿੰਡਾ ਤੋਂ, ਅੰਮ੍ਰਿਤਪਾਲ ਸਿੰਘ, ਪਰਮਿੰਦਰ, ਸਚਨੂਰ ਅਤੇ ਮਨਿੰਦਰ ਹੋਰਾਂ ਦਾ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਪੱਪੀ, ਸੋਨੂ ਹੋਰਾਂ ਦਾ ਜਮਸ਼ੇਦਪੁਰ ਤੋਂ, ਬਠਿੰਡਾ ਰੋਡ ਮੰਡੀ ਡੱਬ ਵਾਲੀ ਤੋਂ ਰਾਜੇਂਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਧਾਨਿਆ ਨਾਰੰਗ ਹੋਰਾਂ ਦਾ, ਬਿੰਦੂ, ਜਿਤੇਸ਼, ਓਮ, ਰਾਜੇਂਦਰ, ਜੋੜਾ, ਇਹ ਸਾਰੇ ਮੈਸੇਜ ਸਾਨੂੰ ਭੇਜਦੇ ਨੇ ਜੀ ਜਲੰਧਰ ਤੋਂ। ਪ੍ਰੋਗਰਾਮ ਦਾ ਅਗਲਾ ਮੈਸੇਜ ਸਾਡੇ ਤੱਕ ਆਇਆ ਹੈ, ਕਮਰ ਰਾਹੀ, ਸ਼ਾਹੀਨ, ਅਦਨਾਨ, ਫੈਜ਼ਾਨ, ਅਨੂ, ਉਸਮਾਨ, ਕਲੀਮ ਅੰਸਾਰੀ ਹੋਰਾਂ ਦਾ।

ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਪੰਜਾਬੀ ਤੜਕਾ ਦਾ, ਅਤੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਡੀਆਂ ਪੂਰੀਆਂ ਕਰਾਂਗੇ ਮਾਫ਼ ਕਰਨਾ ਪੰਜਾਬੀ ਗੀਤਾਂ ਦੀ ਫਰਮਾਇਸ਼, ਅਤੇ ਤੁਸੀਂ ਉਹ ਫਰਮਾਇਸ਼ ਸਾਨੂੰ ਭੇਜ ਸਕਦੇ ਹੋ 9496006068 'ਤੇ। ਅਤੇ ਅਗਲਾ ਮੈਸੇਜ ਸਾਡੇ ਤੱਕ ਆਇਆ ਜਤਿੰਦਰ ਸਿੰਘ ਹੋਰਾਂ ਦਾ ਪਹਿਰ ਕਲਾਂ ਤੋਂ। ਅਗਲਾ ਮੈਸੇਜ ਸ਼ਾਮਿਲ ਕਰ ਰਹੇ ਹਾਂ ਮਲੌੜ ਤੋਂ ਕੁਲਵੰਤ ਗਿੱਲ, ਜਸਵੰਤ, ਰਮਨ, ਬਲਜੀਤ ਸਿੰਘ, ਦਿਸ਼ਾ, ਜਗਤਾਰ, ਅਤੇ ਇਹ ਮੈਸੇਜ ਆਇਆ ਜੀ ਕਿੰਗਰਾ ਤੋਂ। ਪ੍ਰੋਗਰਾਮ ਦਾ ਅਗਲਾ ਮੈਸੇਜ ਸਾਨੂੰ ਭੇਜਿਆ ਮੁਹੰਮਦ ਸਈਦ ਅੱਬਾਸੀ ਹੋਰਾਂ ਨੇ, ਇਹਨਾਂ ਦੇ ਨਾਲ ਨੇ ਨਿਖਤ, ਸ਼ਾਹਨਵਾਜ਼, ਸਰਫਰਾਜ਼, ਫਰਦੀਨ, ਸੁਹਾਨ। ਇਹ ਮੈਸੇਜ ਸਾਡੇ ਤੱਕ ਪਹੁੰਚਿਆ ਬੁਲੰਦ ਸ਼ਹਿਰ ਤੋਂ। ਅਤੇ ਅਗਲਾ ਮੈਸੇਜ ਸਾਨੂੰ ਆਇਆ ਜੀ, ਇਹ ਸ਼ਾਇਦ ਇਹਨਾਂ ਨੇ ਲਿਖਿਆ ਨਹੀਂ ਜੀ, ਲਿਖਿਆ ਹੈ ਸੋਲਾਪੁਰ ਤੋਂ, ਬਾਦਸ਼ਾਹ ਮੁਲਾਨੀ, ਬਾਨੂ ਬੀ, ਨਸਰੀ, ਨਸੀਰ, ਦਿਲਸ਼ਾਦ, ਮੁਮਤਾਜ਼, ਸਲਮਾ, ਸਮੀਰ, ਸੁਬਾਨ, ਸੁਮਿਆ ਅਤੇ ਜ਼ਾਕਿਰ ਹੋਰਾਂ ਦਾ, ਸੁਦਰਸ਼ਨ ਸ਼ਾਹ, ਪੱਲਵੀ ਸ਼ਾਹ, ਪ੍ਰਖਰ, ਕੁਸ਼ਾਲ, ਨੀਤੀ, ਸੁਰਭੀ, ਅਸ਼ਵਿਨ, ਮੰਗਲਾਬੈਨ, ਰਾਜਿੰਦਰ ਹੋਰਾਂ ਦਾ, ਨੇਪਾ ਨਗਰ, ਮੱਧ ਪ੍ਰਦੇਸ਼ ਤੋਂ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਮਹਾਰਾਸ਼ਟਰ ਤੋਂ, ਵਿਜੇ, ਰਤਨਮਾਲਾ, ਓਮ ਕੁਮਾਰ ਹੋਰਾਂ ਦਾ, ਅਨਿਲ ਕੁਮਾਰ ਵਰਮਾ, ਮਾਇਆ, ਰਾਹੁਲ, ਵਿਨੀਤ, ਸੋਨਮ ਹੋਰਾਂ ਦਾ ਮੈਸੇਜ ਸਾਡੇ ਤੱਕ ਆਇਆ ਕੁਰਾਵਲੀ ਤੋਂ, ਲਾਲਗਿਰੀ ਗੋਸਵਾਮੀ, ਹੇਮਲਤਾ ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ ਹੋਰਾਂ ਦਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ, ਸਿਰਸਾ ਹਰਿਆਣਾ ਤੋਂ ਰਾਧੇਸ਼ਾਮ ਸ਼ਰਮਾ, ਇੰਦਿਰਾ, ਸਾਰਥਕ ਸ਼ਰਮਾ ਹੋਰਾਂ ਦਾ, ਕ੍ਰਿਸ਼ਨ ਪ੍ਰਸ਼ਾਂਤ, ਰੁਸ਼ੀ ਸ਼ਿੰਦੇ, ਯਸ਼ਰਾਜ, ਸੁਨੀਤਾ, ਰੋਹੀਦਾਸ ਚੌਂਕ, ਪੰਦਰਪੁਰ ਸ਼ਹਿਰ ਤੋਂ ਇਹ ਮੈਸੇਜ ਸਰ ਤੱਕ ਪਹੁੰਚਿਆ, ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੂਚੋ ਕੈਂਚੀਆਂ ਤੋਂ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਅਤੇ ਅਭਿਜੋਤ ਹੋਰਾਂ ਦਾ, ਹਰਿਆਣਾ ਤੋਂ ਮਾਂਗੇ ਰਾਮ, ਰਿਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ ਹੋਰਾਂ ਦਾ, ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ ਕੀਰਤੀ ਅਤੇ ਭੂਮਿਕਾ ਅਰੋੜਾ ਹੋਰਾਂ ਦਾ। ਅਗਲਾ ਮੈਸੇਜ ਸਰ ਤੱਕ ਆਇਆ ਅਮਰਾਵਤੀ ਤੋਂ, ਲਿਖਣ ਵਾਲੇ ਨੇ ਹੀਰਾਮਨ, ਸ਼ਿਲਾ ਦੇਵੀ ਅਤੇ ਸਿਧਾਰਥ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸਾਨੂੰ ਲਿਖਦੇ ਨੇ ਸੁਨੀਲ ਪਾਠਕ, ਕਮਲ, ਦੀਪਿਕਾ ਮਲਹੋਤਰਾ, ਗਵਿਆ ਅਤੇ ਸੁੱਚਾ ਸਿੰਘ ਪਾਠਕ, ਇਹਨਾਂ ਦੇ ਨਾਲ ਨੇ ਵਿਨੋਦ ਪੁਰੀ, ਰਮੇਸ਼ ਚੰਦਰ ਚੌਹਾਨ, ਮੋਹਿਨੀ, ਕਲਪਿਤ ਅਤੇ ਗਰਵੀ ਹੋਰਾਂ ਦਾ, ਰਾਜਸਥਾਨ ਤੋਂ, ਯਵਤਮਾਲ, ਵਿਦਰਭ, ਮਹਾਰਾਸ਼ਟਰ ਤੋਂ ਸੰਤੋਸ਼ ਅਤੇ ਵਿਨੋਦ ਹੋਰਾਂ ਦਾ, ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਹੋਰਾਂ ਦਾ, ਮਨਦੀਪ ਸਿੰਘ, ਦੀਪਾ, ਬੱਸ ਸਟੈਂਡ ਜਲਾਲ ਦੀਵਾਲ ਤੋਂ ਸਾਨੂੰ ਲਿਖਦੇ ਨੇ, ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਹੋਰਾਂ ਦਾ, ਹਿਸਾਰ ਤੋਂ, ਛੱਤੀਸਗੜ੍ਹ ਤੋਂ ਗੁਲਾਬਦਾਸ ਮਾਣਿਕਪੁਰੀ, ਰਾਜਾ ਦਾਸ ਅਤੇ ਰਾਣੀ ਮਾਨਕਪੁਰੀ ਹੋਰਾਂ ਦਾ, ਦੀਕਸ਼ਾ ਕਾਠਪਾਲ, ਜੰਨਤ, ਹਨੀ, ਪ੍ਰਵੀਨ, ਵਿਨੋਦ ਹੋਰਾਂ ਦਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਚੌਂਕ ਬੱਤੀਆਂ ਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬਲਵਿੰਦਰ ਬਿੱਲਾ, ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਬੱਬੂ ਟਿਵਾਣਾ, ਰਾਮ ਲਾਲ ਅਤੇ ਇਹਨਾਂ ਦੇ ਪੂਰੇ ਪਰਿਵਾਰ ਦਾ, ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਆਵਾਜ਼ ਮਿਸ ਪੂਜਾ।

ਇਸੇ ਗੀਤ ਦੀ ਫਰਮਾਇਸ਼ ਸੜ ਤੱਕ ਪਹੁੰਚੀ ਸੀ ਜੀ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਰਾਣੀ ਜਿੰਦਲ ਸਮਾਈਲ ਹਸਮੁਖ ਸੰਜੀਵ ਸੁਨੀਤਾ ਆਰਜ਼ੂ ਮਹਿਕ ਅਤੇ ਇਹਨਾਂ ਦੇ ਪੂਰੇ ਪਰਿਵਾਰ ਦੀ ਅਤੇ ਬਹੁਤ ਸਾਰੇ ਮੈਸੇਜਸ ਇਹੋ ਜਿਹੇ ਵੀ ਆਏ ਨੇ ਕਿ ਉਹ ਚਾਹੁੰਦੇ ਨੇ ਕਿ ਮੈਸੇਜਸ ਕਬੂਲ ਕੀਤੇ ਜਾਣ ਪਰ ਉਹਨਾਂ ਨੇ ਆਪਣਾ ਨਾਂ ਹੈ ਜਿਹੜਾ ਉਹ ਨਹੀਂ ਲਿਖ ਕੇ ਭੇਜਿਆ ਸਾਨੂੰ ਸੁਲਰ ਪਟਿਆਲਾ ਤੋਂ ਸਾਡੇ ਨਾਲ ਜੁੜੇ

FM band search ਹੋ ਗਿਆ 2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਇਸ ਵੇਲੇ ਰਾਤ ਦੇ ਠੀਕ 10:30 ਹੋ ਚੁੱਕੇ ਨੇ। ਜੈਸਮਿਨ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਰਜਨੀ ਗੰਧਾ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਫਿਲਮ ਪੂਰਬ ਅਤੇ ਪੱਛਮ ਦੇ ਇਸ ਗੀਤ ਦੇ ਨਾਲ, ਆਵਾਜ਼ ਮੁਕੇਸ਼।

0: ਭੈਣੇ ਠੀਕ ਹੈ ਗੁੱਡੀ ਹੁਣ?
1: ਨਿਕਾਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨਹੀਂ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
0: ਨੀ ਕਿਸੇ ਦੀ ਨਜ਼ਰ ਨੀ ਲੱਗੀ, ਕੁੜੀ ਨੂੰ ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
1: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ?
0: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
2: ਇਹ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਦਿਲ ਇੱਕ ਮੰਦਿਰ।

ਤੁਸੀਂ ਟਿਊਨ ਇਨ ਕੀਤਾ ਹੋਇਆ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਪ੍ਰੋਗਰਾਮ ਚੱਲ ਰਿਹਾ ਰਜਨੀਗੰਧਾ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਫਿਲਮ ਜੂਲ ਥੀਫ ਵਿੱਚੋਂ, ਆਵਾਜ਼ ਆਸ਼ਾ ਭੋਸਲੇ।

ਬੈਂਡ 100 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਵੇਲੇ ਸਟੂਡੀਓ ਦੀ ਘੜੀ ਮੁਤਾਬਕ ਠੀਕ 11:10 ਹੋਏ ਨੇ। ਸਾਡੀ ਅੱਜ ਦੀ ਸਭਾ ਹੁਣ ਇੱਥੇ ਹੀ ਸਮਾਪਤ ਹੁੰਦੀ ਹੈ। ਭਲਕੇ ਸਵੇਰੇ ਫੇਰ ਹਾਜ਼ਰ ਹੋਵਾਂਗੇ 5:51 ਤੇ। ਸ਼ੁਭ ਰਾਤਰੀ, ਜੈ ਹਿੰਦ।